ਬੈਂਡ 100.2 ਮੈਗਾਹਰਟਸ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਅੱਜ ਸੋਮਵਾਰ ਹੈ। ਸ਼ੱਕ ਸੰਵਤ 1948 ਦੇ ਆਸ਼ਾੜ ਮਹੀਨੇ ਦੀ 22 ਤੇ ਇਸਵੀਂ ਸੰਨ 2026 ਦੇ ਜੁਲਾਈ ਮਹੀਨੇ ਦੀ 7 ਤਾਰੀਖ। ਇਸ ਦੇ ਨਾਲ ਹੀ ਆਕਾਸ਼ਵਾਣੀ ਪਟਿਆਲਾ ਦੇ ਪ੍ਰੋਗਰਾਮਾਂ ਦਾ ਹੁਣ ਆਗਾਜ਼ ਹੁੰਦਾ ਹੈ।

ਅੰਮ੍ਰਿਤਬਾਣੀ ਪ੍ਰੋਗਰਾਮ ਵਿੱਚ ਸਭ ਤੋਂ ਪਹਿਲਾਂ ਸ਼ਬਦ ਸਰਵਣ ਕਰਦੇ ਹਾਂ ਭਾਈ ਅਮਰਜੀਤ ਸਿੰਘ ਅਤੇ ਉਹਨਾਂ ਦੀ ਰਾਗੀ ਜਥੇ ਵੱਲੋਂ ਗਾਇਨ ਕੀਤਾ।

ਹੁਣੇ ਆਪਾਂ ਸ਼ਿਵ ਭਜਨ ਸਰਵਣ ਕੀਤਾ। ਗਾਇਨ ਕਰ ਰਹੇ ਸਨ ਪ੍ਰਦੀਪ। ਇਸ ਦੇ ਨਾਲ ਹੀ ਅੱਜ ਦਾ ਅੰਮ੍ਰਿਤਬਾਣੀ ਪ੍ਰੋਗਰਾਮ ਹੁਣ ਇੱਥੇ ਸਮਾਪਤ ਹੁੰਦਾ ਹੈ।

ਹੁਣੇ ਤੁਸੀਂ ਸਰਵਣ ਕੀਤਾ ਭਗਤੀ ਸੰਗੀਤ ਦਾ ਪ੍ਰੋਗਰਾਮ ਅੰਮ੍ਰਿਤ ਬਾਣੀ। ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ 100.2 MHz ਦੀ। 6:30 ਹੋ ਰਹੇ ਨੇ ਇਸ ਵੇਲੇ ਸਵੇਰ ਦੇ। ਹੁਣ ਚੱਲਦੇ ਹਾਂ ਸਾਡੇ ਜਲੰਧਰ ਕੇਂਦਰ, ਜਿੱਥੋਂ ਪਹਿਲਾਂ ਤੁਸੀਂ ਸੁਣੋਗੇ ਪ੍ਰੋਗਰਾਮ ਖੇਤੀਬਾੜੀ ਅਤੇ ਉਸ ਤੋਂ ਬਾਅਦ ਸਰਵਣ ਕਰਾਂਗੇ ਮਾਨਸ ਗਾਨ ਅਤੇ 6:50 'ਤੇ ਅਸੀਂ ਮੁੜ ਹਾਜ਼ਰ ਹੋਵਾਂਗੇ ਪ੍ਰੋਗਰਾਮ ਨਵੀਂ ਸਵੇਰ ਲੈ ਕੇ। ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮਾਂ ਲਈ ਕਰੋ ਕੁਝ ਪਲ ਉਡੀਕ।

0: ਜੈ ਹਿੰਦ ਜੀ ਸੰਧੂ ਸਾਹਿਬ ਬੱਚਿਆਂ ਵਾਲਿਓ।
1: ਜੈ ਹਿੰਦ ਜੀ, ਜੈ ਹਿੰਦ। ਸੁਣਾਓ ਰੁੜੀਆ ਰਾਮ ਜੀ, ਕੀ ਹਾਲ ਚਾਲ ਆ?
0: ਹਾਲ ਚਾਲ ਤਕੜਾ, ਚੰਗਾ, ਸ਼ੁਕਰ ਮਾਲਕ ਦਾ। ਦੇਖੋ ਜਿੱਦਾਂ ਆਪਾਂ ਕਹਿੰਦੇ ਨਾ, ਮਾਲਕ ਦਾ ਸ਼ੁਕਰਾਨਾ ਸੰਧੂ ਸਾਹਿਬ ਆਪਾਂ ਹਮੇਸ਼ ਕਰਦੇ ਹਾਂ, ਤੇ ਇਸ ਕਰਕੇ ਕੁਦਰਤ ਦੇ ਕਈ ਸਰੋਤ ਹੈ ਜਾਂ ਕੁਦਰਤ ਦੀਆਂ ਕਈ ਨਿਮਤਾਂ ਐਸੀਆਂ ਹੈ ਜੋ ਮਨੁੱਖਾ ਸਮਾਜ, ਕਿਉਂਕਿ ਆਪਾਂ ਦੇਖਦੇ ਹਾਂ ਆਬਾਦੀ ਜਨਸੰਖਿਆ ਉਹਦੀਆਂ ਆਪਣੀਆਂ ਆਪਣੀਆਂ ਲੋੜਾਂ ਹੈ, ਉਸ ਲਿਹਾਜ਼ ਨਾਲ ਜਿਹੜਾ ਸਭ ਤੋਂ ਜ਼ਿਆਦਾ ਸ਼ਿਕਾਰ ਜਿਹੜੀ ਹੈ ਕੁਦਰਤੀ ਹੋਈ ਹੈ ਬੰਦੇ ਦਾ।
1: ਹਾਂ, ਬੰਦਾ ਕਹਿੰਦਾ ਪਹਿਲਾਂ ਜੰਗਲ ਵੱਢੋ।
0: ਹਾਂ,
1: ਕਿਉਂਕਿ ਉਹਨੇ ਆਪਣਾ ਇਹ ਨਹੀਂ ਦੇਖਣਾ ਵੀ ਇਹ ਸਾਡੇ ਕੰਮ ਆਉਣਗੇ।
0: ਬਿਲਕੁਲ ਬਿਲਕੁਲ
1: ਜੀ, ਉਹਨੇ ਦੇਖਣਾ ਆਪਣਾ ਪਹਿਲਾਂ, ਜਿੱਦਾਂ ਅਸੀਂ ਘਰ ਬਣਾਉਣੇ ਤਾਂ, ਜੇ ਅਸੀਂ ਖੇਤੀ ਕਰਨੀ ਤਾਂ ਪਹਿਲਾਂ ਅਸੀਂ ਜੰਗਲਾਂ 'ਤੇ ਨਜ਼ਰ ਪੈਂਦੀ ਹੈਗੀ।
0: ਆਹੋ ਜੀ, ਇੱਕ ਫਿਤਰਤ ਹੈ, ਇਨਸਾਨੀ ਫਿਤਰਤ ਵੀ ਹੈਗੀ ਹੈ ਵੀ ਤੈਨੂੰ ਆਪਣੀ ਸੰਭਾਲ, ਤੈਨੂੰ ਕਿਸੇ ਨਾਲ ਕੀ, ਉਹ ਕਿਸੇ ਨਾਲ ਕੀ ਭਾਈ ਰੱਖਣਾ ਪੈਂਦਾ ਹੈ,
1: ਕਿਸੇ ਨਾਲ ਕੀ ਅਸਰ ਸਾਰਿਆਂ 'ਤੇ ਪੈਂਦਾ,
0: ਸਾਰਿਆਂ 'ਤੇ ਪੈਂਦਾ। ਜਿੱਦਾਂ ਤੁਸੀਂ ਬਹੁਤ ਮਹੱਤਵਪੂਰਨ ਗੱਲ ਕੀਤੀ ਹੈ

0: ਦੇਖੋ ਅਸੀਂ ਆਪਣੇ ਘਰ ਬਣਾਉਣ ਲਈ, ਆਪਣੀਆਂ ਰਹਿਣ ਗਾਹਾਂ ਬਣਾਉਣ ਲਈ, ਆਪਣੇ ਰਸਤੇ ਬਣਾਉਣ ਲਈ ਕੁਦਰਤੀ ਜਿਹੜੇ ਰੇ ਚੀਜ਼ਾਂ ਸੀਗੀਆਂ ਉਹਨਾਂ ਦੀ ਕਿਤੇ ਨਾ ਕਿਤੇ ਜਿਹੜੀ ਅਣਦੇਖੀ ਕੀਤੀ ਹੈ, ਜੰਗਲਾਂ ਦਾ ਨਾਸ ਕੀਤਾ ਹੈ, ਤੇ ਅੱਜ ਉਸੇ ਕਰਕੇ ਸੰਧੂ ਸਾਹਿਬ ਜਿਹੜਾ ਸਾਡੇ ਸਾਹਮਣੇ ਸਮੱਸਿਆਵਾਂ ਐਸੀਆਂ ਛਿੜੀਆਂ ਹੋਈਆਂ ਨੇ ਜਾਂ ਖੜੀਆਂ ਨੇ ਜਿਨ੍ਹਾਂ ਬਾਰੇ ਹੁਣ ਬੰਦਾ ਇਹ ਕਹਿੰਦਾ ਵੀ ਇਹਦਾ ਹੱਲ ਮੈਂ ਲੱਭਾਂ ਤਾਂ ਕਿੱਦਾਂ ਲੱਭਾਂ, ਆਪੇ ਫਸ ਲਈਏ ਤੈਨੂੰ ਕੌਣ ਛਡਾਵੇ ਵਾਲਾ ਹਿਸਾਬ ਹੋਇਆ ਪਿਆ ਨਾ। ਸੋ ਇਸ ਕਰਕੇ ਜਿੱਦਾਂ ਤੁਸੀਂ ਜ਼ਿਕਰ ਕੀਤਾ ਹੈ ਕਿ ਸਮਾਂ ਜਿਹੜਾ ਹੈ, ਜਿੱਦਾਂ ਆਪਾਂ ਕਹਿੰਦੇ ਕਿ ਭਾਈ ਜੇ ਸਮਾਂ ਸਾਨੂੰ ਸੰਕੇਤ ਦੇ ਰਿਹਾ, ਸਾਨੂੰ ਸੁਚੇਤ ਕਰ ਰਿਹਾ, ਤੇ ਸਾਨੂੰ ਉਹਨਾਂ ਸੰਕੇਤਾਂ ਨੂੰ ਸਮਝ ਕੇ ਉਸ ਪਾਸੇ ਤੁਰਨਾ ਚਾਹੀਦਾ।
1: ਹਾਂ, ਕੈਚ ਕਰੋ ਜੀ ਸਿੰਗਲ।
0: ਹਾਂ ਬਿਲਕੁਲ ਬਿਲਕੁਲ,
1: ਪਰਮਾਤਮਾ ਆਪਾਂ ਨੂੰ ਦਿੰਦਾ ਰਹਿੰਦਾ ਹੈ, ਸਮੇਂ ਸਮੇਂ ਦੇ ਇਸ਼ਾਰੇ ਕਰਦਾ
0: ਕਰਦਾ, ਉਹਨੂੰ ਫੜ ਲੈਣਾ ਚਾਹੀਦਾ ਇਸ਼ਾਰੇ ਨੂੰ।
1: ਹਾਂ, ਇਸ ਕਰਕੇ ਜਿਸ ਤਰ੍ਹਾਂ ਹੁਣ ਸਮੱਸਿਆਵਾਂ ਆਉਂਦੀਆਂ ਨੇ, ਆਪਾਂ ਦੇਖਦੇ ਹਾਂ ਵੀ ਮੌਸਮ ਵਿੱਚ ਕਿੰਨੀ ਤਬਦੀਲੀ ਆ ਜਾਂਦੀ ਹੈ,
0: ਬਿਲਕੁਲ ਬਿਲਕੁਲ, ਬੇਮੌਸਮੀ
1: ਬਰਸਾਤਾਂ ਆ ਜਾਂਦੀਆਂ ਨੇ, ਹੜ੍ਹ ਆ ਜਾਂਦੇ ਕਈ ਥਾਵਾਂ 'ਤੇ। ਸੋ ਇਹ ਹੁੰਦਾ ਕਿ ਜਿਹੜਾ ਕੁਦਰਤ ਦਾ ਜਿਹੜਾ ਸੰਤੁਲਨ ਹੈ ਨਾ, ਉਹਨੂੰ ਬਰਕਰਾਰ ਰੱਖਣ ਦੇ ਵਿੱਚ ਜਿਹੜੇ ਰੁੱਖਾਂ ਦੀ ਨਾ ਆਪਣੀ ਅਹਿਮੀਅਤ ਆ ਜੀ। ਇਹ ਰੁੜੀਆ ਰਾਮ ਜੀ, ਕਈ ਲੋਕਾਂ ਨੇ ਦੇਖੋ ਇੱਕ ਤਜਰਬੇ ਕਰਕੇ ਦੱਸਿਆ ਵੀ ਜਿੱਥੇ ਰੁੱਖ ਲੱਗੇ ਸੀ ਅਤੇ ਜਿੱਥੇ ਨਹੀਂ ਲੱਗੇ ਸੀ ਉਹ ਤਾਪਮਾਨ ਦਾ ਹੀ ਬੜਾ ਫਰਕ ਪੈ ਜਾਂਦਾ ਜੀ ਇਹਦੇ ਨਾਲ ਹੀ।
0: ਆਹੋ ਜੀ, ਆਲੇ ਦੁਆਲੇ ਦੇ ਤਾਪਮਾਨ ਦਾ ਤਾਂ ਫਰਕ ਪੈਣਾ, ਬੰਦੇ ਦੇ ਤਾਪਮਾਨ ਦਾ ਫਰਕ ਪੈ ਜਾਂਦਾ ਹੈ ਕਿ ਨਹੀਂ।
1: ਤਾਂ ਦੇਖੋ ਹੁਣ ਆਪਾਂ ਬੰਦਾ ਭੱਜਦਾ ਵੀ ਚਲੋ ਜੀ ਕੁਦਰਤ ਦੇ ਨੇੜੇ ਜਾਵਾਂ, ਵਿਹਲਾ ਹੁੰਦਾ ਜਦੋਂ।
0: ਇੱਦਾਂ 'ਚ ਵੀ ਦੇਖੋ ਨਾ ਸੰਧੂ ਸਾਹਿਬ, ਤੁਸੀਂ ਇਹ ਦੇਖੋ ਵੀ ਜਿੱਦਾਂ ਕਹਿੰਦੇ ਹੁੰਦੇ ਵੀ ਗਾਉਣਾ 'ਚ ਵੀ ਜਿਹੜਾ ਹੈ ਇਹਨਾਂ ਚੀਜ਼ਾਂ ਦਾ ਮਹੱਤਵ ਹੈ, ਉਹ ਹੋਰ ਤਰੀਕੇ ਦਰਸਾਇਆ। ਹੁਣ ਅੰਬਾਂ ਤੇ ਤੂਤਾਂ ਵਾਲੀ ਠੰਡੜੀ ਛਾਂ, ਦੇਖੋ ਕਿੱਡੀ ਮਹੱਤਵਪੂਰਨ ਗੱਲ
1: ਕੀਤੀ ਗਈ
0: ਵੀ ਗਰਮੀ ਦੇ ਮੌਸਮ ਦੇ ਵਿੱਚ ਅੰਬ ਦੇ ਦਰਖਤ ਥੱਲੇ ਬੈਠ ਕੇ ਤੁਹਾਨੂੰ ਪੱਖਾ ਚਲਾਉਣ ਦੀ ਲੋੜ ਨਹੀਂ, ਤੂਤ ਦੀ ਛਾਵੇਂ ਬੈਠ ਕੇ ਤੁਹਾਨੂੰ ਪੱਖਾ ਚਲਾਉਣ ਦੀ ਲੋੜ ਨਹੀਂ ਹੈਗੀ। ਉਹਨਾਂ 'ਚ ਇੰਨੀ ਜ਼ਿਆਦਾ ਤਾਕਤ ਮਾਲਕ ਨੇ ਬਖਸ਼ੀ ਹੈ ਕਿ ਉਹਨਾਂ ਦੀ ਛਾਂ ਹੀ ਇੰਨੀ ਜ਼ਿਆਦਾ ਠੰਡੀ ਹੁੰਦੀ ਹੈ।
1: ਆਪਣੇ ਪੇਪਰ ਬੋਰਡ ਲਾ ਲਓ ਜੀ,
0: ਬਿਲਕੁਲ ਜੀ,
1: ਕਿੰਨੇ ਸਦੀਆਂ ਤੱਕ ਰਹਿੰਦੇ ਤੇ ਜਿੰਨੀ ਆਕਸੀਜਨ
0: ਉਹ ਛੱਡਦੇ
1: ਭੰਡਾਰ ਆ ਜੀ,
0: ਬਿਲਕੁਲ ਬਿਲਕੁਲ,
1: ਉਹਦੇ ਬਾਰੇ ਸਾਨੂੰ ਜਿਹੜਾ ਆਪਣਾ ਧਿਆਨ ਦੇਣ ਦੀ ਲੋੜ ਪੈਂਦੀ ਹੈਗੀ ਆ। ਪੰਜਾਬ ਵਾਸਤੇ ਤਾਂ ਮੈਂ ਕਹਿੰਦਾ ਵੀ ਵਧੀਆ ਜਿਹੜੀ ਚੀਜ਼ ਹੈ ਵੀ ਪਾਪੂਲਰ ਲਾਈਏ ਆਪਾਂ, ਐਂ ਫਾਇਦਾ ਲਾ ਸਕਦੇ
0: ਹਾਂ,
1: ਬਹੁਤ ਹੀ ਵਧੀਆ
0: ਕਿੱਕਰ ਹੈ ਜੀ, ਸੁਬੂਲ ਜੇ ਆਪਾਂ ਜਿਹਨੂੰ ਕਹਿ ਦਿੰਦੇ ਹਾਂ। ਸੋ ਇਸ ਕਰਕੇ ਹੁਣ ਤਾਂ ਵਣ ਖੇਤੀ ਦੇ ਵਿੱਚ ਜਿੱਦਾਂ ਤੁਸੀਂ ਜ਼ਿਕਰ ਕੀਤਾ ਨਾ ਸੰਧੂ ਸਾਹਿਬ, ਪਹਿਲੇ ਥੋੜ੍ਹੀ ਸਾਡੇ ਕੋਲ ਮੁਸ਼ਕਲ ਇਹ ਹੁੰਦੀ ਸੀ ਕਿ ਅਸੀਂ ਅੰਤਰ ਫਸਲਾਂ ਨਹੀਂ ਲੈ ਸਕਦੇ ਸੀ। ਜਿੱਦਾਂ ਹੁਣ ਪਾਪੂਲਰ ਆਪਾਂ ਜ਼ਿਕਰ ਕਰਦੇ ਹਾਂ, ਪਾਪੂਲਰ ਐਸੀ ਖੇਤੀ ਹੈ ਜਿਹੜੇ ਵੀ ਸਮੇਂ ਦੇ ਵਿੱਚ ਆਪਾਂ ਇਹਨੂੰ ਕਾਸ਼ਤ ਕਰਦੇ ਹਾਂ ਉਸ ਸਮੇਂ ਦੇ ਵਿੱਚ ਆਪਾਂ ਫਸਲਾਂ ਵੀ ਲੈ ਸਕਦੇ
1: ਹਾਂ, ਲੈ ਸਕਦੇ ਹਾਂ,
0: ਹੈ ਕਿ
1: ਨਹੀਂ? ਪੱਕੀ ਗੱਲ ਹੈ ਜੀ, ਕਾਮਯਾਬੀ ਤਾਂ ਹੀ ਹੈ ਨਾ, ਜਿਹੜੇ ਆਪਣਾ ਹੁਣ ਵੱਟਾਂ 'ਤੇ ਬੰਨੇ ਬੰਨੇ ਬੂਟੇ ਲਾ ਦਈਏ ਪਾਪੂਲਰ ਦੇ, ਅਤੇ ਵਿਚਕਾਰ ਜਿਹੜੇ ਹੈਗੇ ਆਪਾਂ ਉਹ
0: ਫਸਲਾਂ ਲੈ
1: ਸਕਦੇ ਹੈਗੇ ਹਾਂ, ਅਤੇ ਜੇ ਆਪਣੇ ਪੂਰੇ ਖੇਤ 'ਚ ਬੀਜਣੇ ਹੈਗੇ ਆ ਤੇ ਆਪਾਂ ਉਸ ਹਿਸਾਬ ਦੀ ਜਿੱਦਾਂ ਕਹਿੰਦੇ ਪਲੈਨਿੰਗ ਕਰਦੇ ਹਾਂ, ਵਿਉਂਤਬੰਦੀ ਕਰੀਏ ਕਿ ਫਾਸਲਾ ਰੱਖੀਏ ਤੇ ਵਿੱਚ ਜਿਹੜੀਆਂ ਹੋਰ ਫਸਲਾਂ ਲਈਆਂ ਜਾ ਸਕਣ, ਕਿਉਂਕਿ ਹੁਣ ਦੇਖੋ ਉਹਦੇ ਨਾਲ ਬੂਟੇ ਨੂੰ ਵੀ ਫਾਇਦਾ ਹੋਣਾ ਤੇ ਸਾਨੂੰ ਜਿਹੜਾ ਇੱਕ ਆਮਦਨ ਦਾ ਸਰੋਤ ਮਿਲ ਜਾਣਾ ਜੀ ਉਸੇ ਖੇਤ ਦੇ ਵਿੱਚੋਂ।
0: ਬਿਲਕੁਲ ਜੀ, ਜਿੱਦਾਂ ਪਾਪੂਲਰ ਦਾ ਜ਼ਿਕਰ ਕੀਤਾ, ਕਿਉਂਕਿ ਦੇਖੋ ਇਮਾਰਤੀ ਲੱਕੜੀ ਦੇ ਵਿੱਚ ਹੋਰ ਕਈ ਥਾਵਾਂ ਦੇ ਵਿੱਚ ਜਿਹੜਾ ਫਰਨੀਚਰਾਂ ਦੇ ਵਿੱਚ ਅੱਜ ਕੱਲ੍ਹ ਤਾਂ ਬੜਾ ਇਸਤੇਮਾਲ ਹੋਣ ਲੱਗ
1: ਗਿਆ ਜੀ, ਬਹੁਤ
0: ਇਸੇ ਤਰ੍ਹਾਂ ਸਫਾਇਦਾ ਦੇਖੋ ਜੀ ਤੁਸੀਂ। ਸਫਾਇਦਾ ਜਿਹੜਾ ਹੈ ਉਹ ਵੀ ਬੜੀ ਮਹੱਤਵਪੂਰਨ ਫਸਲ ਹੈ।
1: ਸਫਾਇਦੇ ਬਾਰੇ ਆਪਾਂ ਇੱਕ ਕਹਿੰਦੇ ਹੁੰਦੇ ਸੀ ਵੀ ਪਾਣੀ ਖਿੱਚਣਾ ਨਹੀਂ,
0: ਹਾਂ ਨਹੀਂ ਜੀ ਨਹੀਂ, ਉਹ
1: ਇਹ ਬਹੁਤ ਵਧੀਆ ਜਿਹੜੀ ਹੈਗੀ ਆ, ਹੁਣ ਤਾਂ ਇਹਦੇ ਇੰਨੇ ਵਧੀਆ ਹੈ ਨਾ ਕਲੋਨ ਤਿਆਰ ਹੋ ਗਏ ਰੁੜੀਆ ਰਾਮ ਜੀ, ਕਿ ਬੜੀ ਛੇਤੀ ਵਾਧਾ ਹੈ
0: ਵਾਧਾ,
1: ਅਤੇ ਆਪਾਂ ਨਰਸਰੀਆਂ 'ਚੋਂ ਬੂਟੇ ਵਧੀਆ ਲੈ ਕੇ ਸਿਰਫ ਇਹ ਹੁੰਦਾ ਕਿ ਢੁੱਕਵੇਂ ਸਮੇਂ 'ਤੇ ਆਪਾਂ ਇਹ ਲਾਈਏ,
0: ਬਿਲਕੁਲ ਬਿਲਕੁਲ,
1: ਤਾਂ ਕਿ ਫਿਰ ਸਾਨੂੰ ਜਿਹੜਾ ਹੈਗਾ ਉਹ ਇੱਕ ਸਮੇਂ 'ਤੇ ਆ ਕੇ ਇੱਕ ਕਹਿੰਦੇ ਕਿ ਆਪਾਂ ਨੂੰ ਨਿਰੰਤਰ ਆਮਦਨ ਜਿਹੜੀ ਸਰੋਤ ਬਣ ਜਾਂਦੀ ਹੈ ਜਿਹਦੇ ਨਾਲ
0: ਬਣ ਜਾਂਦੀ ਹੈ ਜੀ। ਦੇਖੋ ਹੁਣ ਨਿਰਾਪੁਰਾ ਆਪਾਂ ਜੇਬ 'ਚ ਆਪਣੇ ਨੋਟ ਪਾਉਣ ਵਾਲੇ ਪਾਸੇ ਨਹੀਂ, ਆਪਾਂ ਇਹ ਵੀ ਦੇਖੀਏ ਵੀ ਸਾਡੇ ਸਮਾਜ ਨੂੰ ਜੇ ਆਪਾਂ ਕਾਇਮ ਰੱਖਣਾ ਹੈ, ਮਨੁੱਖਤਾ ਨੂੰ ਕਾਇਮ ਰੱਖਣਾ ਹੈ, ਉਹਦੇ 'ਚ ਜਿਹੜੇ ਕੁਦਰਤੀ ਸਰੋਤ ਹੈ ਉਹ ਬਹੁਤ ਵੱਡਾ ਹਿੱਸਾ ਪਾਉਂਦੇ ਹੈ। ਸੋ ਇਸ ਕਰਕੇ ਉਹ 'ਚ ਆਪਾਂ ਹਿੱਸਾ ਪਾਉਣਾ ਹੈ। ਉਹ ਜੇ ਤੁਸੀਂ ਖੇਤੀ ਜੰਗਲਾਤ ਦੀ ਆਪਾਂ ਜਿਹੜੀ ਗੱਲ ਕਰਦੇ ਹਾਂ ਜਾਂ ਦੂਜੇ ਜਿੱਦਾਂ ਆਪਾਂ ਕਹਿੰਦੇ ਹੀ ਹਾਂ ਕਿ ਭਾਈ ਜੇ ਤੁਹਾਡੇ ਕੋਲ ਨਹੀਂ ਵੀ ਹੈ ਤੁਸੀਂ ਵੱਟਾਂ ਬੰਨਿਆਂ 'ਤੇ ਲਾ ਸਕਦੇ
1: ਹੋ, ਲਾ ਸਕਦੇ ਹੋ,
0: ਪਿੰਡਾਂ ਦੀਆਂ ਫਿਰਨੀਆਂ ਦੇ ਵਿੱਚ ਲਾ ਸਕਦੇ ਹੋ, ਪਿੰਡਾਂ ਦੇ ਰਸਤਿਆਂ ਦੇ ਉੱਤੇ ਇਹਨਾਂ ਦੀ ਕਾਸ਼ਤ ਕੀਤੀ ਜਾ ਸਕਦੀ ਹੈ। ਤੋ ਕਰਨ ਦਾ ਜਿਹੜਾ ਇਰਾਦਾ ਜਿਹੜਾ ਬਣ ਤੁਹਾਡਾ ਹੋਣਾ ਚਾਹੀਦਾ ਹੈ, ਸਾਡੇ ਕੋਲ ਸਾਧਨ ਬਹੁਤ ਨੇ।
1: ਹਾਂ, ਜੇ ਬੰਦਾ ਹੁਣ ਦੇਖੋ ਕੋਸ਼ਿਸ਼ ਕਰੇ ਵੀ ਆਪਣੇ ਕੋਲ ਪਿੰਡਾਂ ਦੇ ਵਿੱਚ ਤਾਂ ਕੋਈ ਨਾ ਕੋਈ ਸ਼ਾਮ ਰਾਤ ਜਗ੍ਹਾ ਵੀ ਹੁੰਦੀ, ਕਈ ਵਾਰ
0: ਬੜੀਆਂ ਜੀ ਬੜੀਆਂ ਬੜੀਆਂ,
1: ਉੱਥੇ ਲਾਈ ਜਾ ਸਕਦੀ ਹੈਗੀ ਆ, ਸਕੂਲਾਂ ਦੇ ਵਿੱਚ ਲਾਈ ਜਾ ਸਕਦੀ ਹੈਗੀ ਹੈ, ਹੁਣ ਤਾਂ ਸਾਨੂੰ ਕਹਿੰਦੇ ਵੀ ਮਾਹਰ ਕਹਿੰਦੇ ਵੀ ਜਿੱਦਾਂ ਘਰ ਚ ਕੋਈ ਨਵਾਂ ਜੀ ਆਇਆ ਉਹਦੀ ਯਾਦ ਚ ਕੋਈ ਰੁੱਖ ਲਾ ਲਓ।
0: ਆਓ ਜੀ ਜਨਮ ਦਿਹਾੜਾ ਉਹਦਾ ਮਨਾਉਂਦੇ ਹੋ ਤੁਸੀਂ, ਕੋਈ ਜਨਮ ਦਿਹਾੜਾ
1: ਕੋਈ ਗਿਆ ਉਹਦੀ ਯਾਦ ਲਾ ਲਓ,
0: ਉਹਦੀ ਯਾਦ ਚ ਲਾ ਲਓ,
1: ਉਹਨੂੰ ਪਾਲੋ
0: ਬਿਲਕੁਲ,
1: ਹਮੇਸ਼ਾ ਸਦੀਆਂ ਤੱਕ ਤੁਹਾਨੂੰ ਯਾਦਾਸ਼ਤ ਕਾਇਮ ਰਹੇਗੀ। ਤੇ ਜਿਹੜਾ ਉਹਦੀ ਛਾਂ ਮਾਣੇਗਾ ਉਹ ਹੋਰ ਵੀ ਗੁਣ ਗਾਏਗਾ ਵੀ ਜਾ ਫਲਾਣੇ ਨੇ ਬੂਟਾ ਲਾਇਆ ਸੀ ਜੀ।
0: ਤੁਸੀਂ ਸੰਧੂ ਸਾਹਿਬ ਜ਼ਿਕਰ ਕੀਤਾ, ਅੱਜ ਵੀ ਆਪਾਂ ਚਾਚੋ ਪਿੰਡਾਂ 'ਚ ਰਹਿਣ ਵਾਲੇ ਹਾਂ, ਪਿੰਡਾਂ 'ਚ ਆਪਾਂ ਜਾਂਦੇ ਹਾਂ ਕਿ ਇਹਨੂੰ ਦਾਦੇ ਪੜਦਾਦੇ ਦਾ ਨਾਂ ਨਹੀਂ ਪਤਾ ਹੁੰਦਾ। ਤੁਸੀਂ ਇਹ ਦੇਖ ਲਓ ਵੀ ਜੇ ਕਿਸੇ ਨੇ ਪੇਪਰ ਬੋਰਡ ਲਾਇਆ ਨਾ, ਉਹ ਕਹਿੰਦੇ ਨੇ ਯਾਰ ਫਲਾਣੇ ਦਾ ਲਾਇਆ ਹੋਇਆ ਇਹ। ਦੇਖੋ ਜਿਹੜੀ ਤੁਸੀਂ ਜ਼ਿਕਰ ਕੀਤਾ ਹੈ ਕਿ ਉਹ ਜਿਸ ਬੰਦੇ ਨੇ ਲਾਇਆ ਉਹਦਾ ਨਾਂ ਕਾਇਮ ਰਹਿੰਦਾ ਉਹਦੇ ਨਾਲ ਹੀ। ਸੋ ਇਸ ਕਰਕੇ ਇਹ ਚੀਜ਼ ਦਾ ਜਿਹੜਾ ਮਹੱਤਵ ਹੈ ਸਾਡੇ ਲਈ ਬਹੁਤ ਜ਼ਿਆਦਾ ਹੈ। ਫਿਰ ਸਮਾਂ ਜਿਹੜਾ ਹੈ, ਸਮੇਂ ਦੇ ਲਿਹਾਜ਼ ਦੇ ਨਾਲ ਜਿੱਦਾਂ ਆਪਾਂ ਕਹਿੰਦੇ ਕਿ ਵੱਖ ਵੱਖ ਸਮਿਆਂ ਦੇ ਵਿੱਚ ਵੱਖ ਵੱਖ ਰੁੱਖਾਂ ਦੀ ਕਾਸ਼ਤ, ਥੋੜ੍ਹਾ ਜਿਹਾ ਇਹੀ ਹੈ ਕਿ ਰੁੱਖ ਲਾਉਣਾ ਅਤੇ ਰੁੱਖ ਨੂੰ ਪਾਲਣਾ, ਇਸ ਚੀਜ਼ ਦਾ ਥੋੜ੍ਹਾ ਜਿਹਾ ਸਾਨੂੰ ਸਮਝਣਾ ਚਾਹੀਦਾ।
1: ਬਿਲਕੁਲ ਬਿਲਕੁਲ, ਰੁੱਖ ਤਾਂ ਦੇਖੋ ਅਸੀਂ ਕਹਿੰਦੇ ਹਾਂ ਵੀ ਮੁਹਿੰਮ ਚਲਾ ਕੇ ਨਾ ਕਈ ਵਾਰ ਬੜੇ ਬੂਟੇ ਬਣਦੇ ਹਾਂ ਜੀ।
0: ਹਾਂ,
1: ਹੁਣ ਆਪਾਂ ਜਾਂਦੇ ਹਾਂ ਗੁਰਦੁਆਰੇ ਜਾਂਦੇ ਹਾਂ, ਉੱਥੇ ਬੂਟੇ ਪ੍ਰਸ਼ਾਦ ਮਿਲਦਾ ਹੈਗਾ,
0: ਬਿਲਕੁਲ
1: ਲੈ ਆਉਂਦੇ ਹਾਂ
0: ਲੈ ਆਉਂਦੇ ਹਾਂ,
1: ਪਰ ਦੇਖੋ ਲਾਓ
0: ਲਾ
1: ਤੇ ਸੰਭਾਲੋ ਉਹਨੂੰ।
0: ਪਰਵਰਿਸ਼, ਪਰਵਰਿਸ਼ ਤਾਂ ਦੇਖੋ ਸਭ ਤੋਂ ਵੱਡੀ ਤਾਂ ਚੀਜ਼ ਪਰਵਰਿਸ਼ ਹੀ ਹੈ। ਤੇ ਲਾਉਣਾ, ਬੂਟੇ ਨੂੰ ਲਿਆ ਕੇ ਲਾਉਣਾ ਬੜਾ ਆਸਾਨ ਜਿਹਾ ਕੰਮ ਹੈ, ਉਹਨੂੰ ਪਾਲਣਾ
1: ਪਾਲਣਾ ਉਹਨੂੰ,
0: ਹੈ ਨਾ।
1: ਸੋ ਇਸ ਤਰ੍ਹਾਂ ਅੱਜ ਅਸੀਂ ਆਪਣੇ ਜਿੱਦਾਂ ਫਸਲਾਂ ਦੀ ਸੰਭਾਲ ਕਰਦੇ ਹਾਂ ਉਹਨਾਂ ਦੀ ਵੀ ਸੰਭਾਲ ਕਰੋ ਕਿ ਮੌਸਮ ਦੇ ਮੁਤਾਬਕ ਜੇ ਉਹਨੂੰ ਪਾਣੀ ਦੀ ਲੋੜ ਹੈ। ਮੈਂ ਕਹਿੰਦਾ ਵੀ ਜੇ 10 ਬੂਟੇ ਵੀ ਤੁਸੀਂ ਸੰਭਾਲ ਦਿਓ, ਉਹਨੂੰ ਪਾਣੀ ਪਾ ਦਿਓ ਸਮੇਂ ਦੇ ਹਿਸਾਬ ਨਾਲ, ਸਹਾਰਾ ਦੇ ਦਿਓ, ਤੇ ਆਪਣੇ ਆਪ ਇੱਕ ਵਾਰ ਜਦੋਂ ਜੜ ਫਲ ਗਿਆ ਤੇ ਉਹਨੇ ਚੱਲ ਪੈਣਾ ਜੀ, ਫਿਰ
0: ਚੱਲ ਪੈਣਾ ਜੀ। ਥੋੜ੍ਹਾ ਜਿਹਾ ਆਪਾਂ ਜਿੱਦਾਂ ਪਿੰਡਾਂ ਦਾ ਜ਼ਿਕਰ ਕਰਦੇ ਹਾਂ ਨਾ, ਜਿਹੜਾ ਆਪਣੇ ਆ ਕਿਉਂਕਿ ਆਵਾਰਾ ਪਸ਼ੂ ਆਪਾਂ ਦੇਖਦੇ ਹਾਂ, ਉਹਨਾਂ ਤੋਂ ਬਚਾਉਣ ਦੀ ਜ਼ਿਆਦਾ ਲੋੜ ਹੁੰਦੀ ਹੈ। ਉਹ ਮੂੰਹ ਮਾਰ ਜਾਂਦੇ ਆ, ਮੁੜ ਕੇ ਬੂਟੇ ਦਾ ਬਣਨਾ ਕੁਛ ਨਹੀਂ ਹੈ,
1: ਜੰਗਲੇ ਆ ਜਾਂਦੇ ਰੁੜੀ ਆਰਾਮ।
0: ਹਾਂ, ਸੋ ਇਸ
1: ਚਾਰੋਂ ਪਾਸੇ ਲਾ ਦੋ,
0: ਹਾਂ ਜੰਗਲੇ,
1: ਤਾਂ ਕਿ ਜਿਹੜਾ ਆਪਣੇ ਜਾਨਵਰ ਦਾ ਮੂੰਹ ਨਾ ਪਹੁੰਚੇ,
0: ਕਿਉਂਕਿ ਜਦੋਂ ਬੂਟਾ ਕੱਦੋਂ ਨਿਕਲ ਗਿਆ ਜਾਨਵਰ ਤੋਂ ਉੱਚਾ ਹੋ ਗਿਆ, ਫਿਰ ਕੋਈ ਨੀ, ਫਹੀ ਜਾਵੇ ਆ ਕੇ ਜਿਹੜਾ ਮਰਜ਼ੀ ਕੁਛ ਕਰੀ ਚੱਲੇ, ਫਿਰ ਕੁਛ ਨਹੀਂ ਹੁੰਦਾ। ਸੋ ਇਸ ਕਰਕੇ ਜਿੱਦਾਂ ਤੁਸੀਂ ਕਿਹਾ, ਮੁੱਢਲੀ ਅਵਸਥਾ ਦੇ ਵਿੱਚ ਉਹਦੀ ਪਰਵਰਿਸ਼ ਕਰਨਾ, ਉਹਨੂੰ ਪਾਲਣਾ, ਉਹਨੂੰ ਤੋੜਨਾ, ਇਹ ਸਾਡਾ ਜਿਹੜਾ ਹੈ ਇੱਕ ਜ਼ਿੰਮੇਵਾਰੀ। ਜੇ ਆਪਾਂ ਨਿਭਾ ਦਈਏ ਤੇ ਆਪਾਂ ਆਪਣੇ ਸਮਾਜ ਦੀ ਜਿਹੜੀ ਕਾਇਮ ਮੁਕਾਮਤਾ ਲਈ, ਜਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਕੁਦਰਤ ਦੇ ਸਰੋਤਾਂ ਦੇ ਵਿੱਚ ਇੱਕ ਹਿੱਸੇਦਾਰੀ ਕਾਇਮ ਕਰ ਸਕਦੇ
1: ਹਾਂ, ਰੱਖ ਸਕਦੇ ਹਾਂ ਜੀ। ਬਿਲਕੁਲ ਜੀ, ਸੰਘਣੇ ਰੁੱਖ ਵੀ ਲਾਏ ਜਾ ਸਕਦੇ,
0: ਜਾ ਸਕਦੇ। ਚਲੀਏ ਆਪਾਂ,
1: ਜੈ ਹਿੰਦ ਜੀ,
0: ਜੈ ਹਿੰਦ ਜੀ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਖੇਤੀਬਾੜੀ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਦੀ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਤੁਸੀਂ ਸਾਡੇ ਪ੍ਰੋਗਰਾਮ ਵੇਵਸ ਐਪ ਰਾਹੀਂ ਵੀ ਸੁਣ ਸਕਦੇ ਹੋ। ਆਓ ਹੁਣ ਸਰਵਣ ਕਰਦੇ ਹਾਂ ਮਾਨਸ ਕਾਂਡ ਦਾ 126ਵਾਂ ਭਾਗ।

ਹੁਣ ਤੱਕ ਤੁਸੀਂ ਆਕਾਸ਼ਵਾਣੀ ਜਲੰਧਰ ਦੀ ਪ੍ਰੋਗਰਾਮ ਸੁਣ ਰਹੇ ਸੀ। FM ਬੈਂਡ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਇਸ ਵੇਲੇ ਸਵੇਰ ਦੀ 6:50 ਹੋਏ ਨੇ। ਹੁਣ ਪੇਸ਼ ਹੈ ਪ੍ਰੋਗਰਾਮ ਨਵੀਂ ਸਵੇਰ।

ਪ੍ਰੋਗਰਾਮ ਨਵੀਂ ਸਵੇਰ ਅਤੇ ਨਵਾਂ ਵਿਚਾਰ ਸਾਂਝਾ ਕਰਦੇ ਹਾਂ। ਸੋ ਕਹਿੰਦੇ ਨੇ ਕਿ ਜਿਹੜਾ ਇਨਸਾਨ ਸਿੱਖਣਾ ਨਹੀਂ ਛੱਡਦਾ ਉਹ ਕਦੇ ਅੱਗੇ ਵਧਣਾ ਵੀ ਨਹੀਂ ਰੁਕਦਾ। ਜੀ ਹਾਂ, ਸੋ ਹਰ ਦਿਨ ਕੁਝ ਨਾ ਕੁਝ ਸਿੱਖਦੇ ਰਹਿਣਾ ਚਾਹੀਦਾ ਔਰ ਹਮੇਸ਼ਾ ਔਰ ਸਾਰੀ ਉਮਰ, ਤਾਂ ਕਿ ਆਪਾਂ ਹਮੇਸ਼ਾ ਹੀ ਅੱਗੇ ਵੱਧਦੇ ਜਾਈਏ। ਸੋ ਬੜਾ ਸੋਹਣਾ ਵਿਚਾਰ ਸੀ ਇਹ। ਕਹਿੰਦੇ ਕਿ ਜਿਹੜਾ ਇਨਸਾਨ ਸਿੱਖਣਾ ਨਹੀਂ ਛੱਡਦਾ ਉਹ ਕਦੇ ਅੱਗੇ ਵਧਣਾ ਵੀ ਨਹੀਂ ਛੱਡਦਾ। ਇਹ ਤਾਂ ਸੀ ਅੱਜ ਦਾ ਵਿਚਾਰ, ਅਤੇ ਆਓ ਇੱਕ ਸ਼ਬਦ ਸਰਵਣ ਕਰਦੇ ਹਾਂ। ਗਾਇਨ ਕਰ ਰਹੇ ਨੇ ਭਾਈ ਸਾਹਿਬ ਸਿੰਘ ਅਤੇ ਉਹਨਾਂ ਦਾ ਰਾਗੀ ਜਥਾ।

ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਨਵੀਂ ਸਵੇਰ। ਦੋਸਤੋ, ਅੱਜ ਸੋਮਵਾਰ ਹੈ, ਸ਼ਕ ਸੰਵਤ 1948 ਦੇ ਆਸ਼ਾੜ ਮਹੀਨੇ ਦੀ 22 ਅਤੇ ਈਸਵੀ ਸੰਨ 2026 ਦੇ ਜੁਲਾਈ ਮਹੀਨੇ ਦੀ 6 ਤਾਰੀਖ। ਇਸ ਦੇ ਨਾਲ ਹੀ ਅੱਜ ਦਾ ਨਵੀਂ ਸਵੇਰ ਪ੍ਰੋਗਰਾਮ ਇੱਥੇ ਸਮਾਪਤ ਹੁੰਦਾ ਹੈ।

ਹੁਣੇ ਤੁਸੀਂ ਸੁਣਿਆ ਪ੍ਰੋਗਰਾਮ ਨਵੀਂ ਸਵੇਰ FM ਬੈਂਡ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 7 ਵਜਣ ਵਾਲੇ ਨੇ। ਹੁਣ ਸੁਣਾਂਗੇ ਹਿੰਦੀ ਸਮਾਚਾਰ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਤੇ ਉਸ ਤੋਂ ਬਾਅਦ ਖੇਤੀ ਨੁਕਤੇ ਸਾਂਝੇ ਕਰਾਂਗੇ। ਖਬਰਾਂ ਲਈ ਕਰੋ ਕੁਝ ਪਲ ਉਡੀਕ।

0: ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। 7:05 ਹੋਈ ਨੇ ਇਸ ਵੇਲੇ ਸਵੇਰ ਦੀ। ਹੁਣ ਪੇਸ਼ ਕਰ ਰਹੇ ਹਾਂ ਕਿਸਾਨ ਵੀਰਾਂ ਅਤੇ ਕਿਸਾਨ ਭੈਣਾਂ ਲਈ ਸਾਡਾ ਖਾਸ ਸੈਗਮੈਂਟ ਖੇਤੀ ਨੁਕਤੇ। ਅੱਜ ਦੇ ਖੇਤੀ ਨੁਕਤੇ ਤੁਹਾਡੇ ਨਾਲ ਸਾਂਝਾ ਕਰਨਗੇ ਰਣਵੀਰ ਸਿੰਘ। ਵਿਸ਼ਾ ਹੈ ਜੀ, ਬਰਸਾਤ ਵਿੱਚ ਪਸ਼ੂਆਂ ਦੀ ਸੰਭਾਲ।
1: ਕਿਸਾਨ ਵੀਰੋ ਅਤੇ ਭੈਣੋ, ਅੱਜ ਅਸੀਂ ਗੱਲਬਾਤ ਕਰਾਂਗੇ ਕਿ ਬਰਸਾਤ ਦੇ ਮੌਸਮ ਵਿੱਚ ਅਸੀਂ ਆਪਣੇ ਪਸ਼ੂਆਂ ਦਾ ਕਿਸ ਢੰਗ ਨਾਲ ਖਿਆਲ ਰੱਖਣਾ ਹੈ। ਬਰਸਾਤ ਰੁੱਤ ਸ਼ੁਰੂ ਹੋਣ ਤੋਂ ਪਹਿਲਾਂ ਸ਼ੈੱਡ ਦੀਆਂ ਛੱਤਾਂ ਦੀ ਮੁਰੰਮਤ ਕਰਵਾ ਲੈਣੀ ਚਾਹੀਦੀ ਹੈ। ਜੇਕਰ ਪਸ਼ੂਆਂ ਦੇ ਆਵਾਸ ਵਿੱਚ ਪਾਣੀ ਦੀ ਲੀਕੇਜ ਹੁੰਦੀ ਹੈ ਤਾਂ ਇਹ ਪਸ਼ੂਆਂ ਦੀ ਸਿਹਤ ਨੂੰ ਪ੍ਰਭਾਵਿਤ ਕਰਦੀ ਹੈ। ਜ਼ਮੀਨ 'ਤੇ ਮੌਜੂਦ ਨਮੀ ਬਹੁਤ ਸਾਰੇ ਬੈਕਟੀਰੀਆ ਪੈਦਾ ਕਰ ਦਿੰਦੀ ਹੈ ਜੋ ਬਾਅਦ ਵਿੱਚ ਬਿਮਾਰੀਆਂ ਦਾ ਕਾਰਨ ਬਣਦੇ ਨੇ। ਇਸੇ ਤਰ੍ਹਾਂ ਬੱਕਰੀਆਂ ਵਿੱਚ ਨਮੀ ਕਾਰਨ ਖੁਰ ਸੜਨ ਦੀ ਸਮੱਸਿਆ ਆ ਸਕਦੀ ਹੈ। ਸੋ ਇਸ ਮੌਸਮ ਵਿੱਚ ਬੱਕਰੀਆਂ ਨੂੰ ਬਰਸਾਤ ਦੇ ਜਾਂ ਗੰਦੇ ਪਾਣੀ ਤੋਂ ਦੂਰ ਰੱਖਣਾ ਚਾਹੀਦਾ। ਸ਼ੈੱਡਾਂ ਅੰਦਰ ਹਵਾ ਦੀ ਆਵਾਜਾਈ ਵੱਲ ਵੀ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਤਾਂ ਜੋ ਜ਼ਿਆਦਾ ਨਮੀ ਇਕੱਠੀ ਨਾ ਹੋਵੇ। ਬਰਸਾਤ ਰੁੱਤ ਵਿੱਚ ਸ਼ੈੱਡਾਂ ਦੀ ਸਾਫ਼ ਸਫਾਈ ਕਰਨੀ ਬਹੁਤ ਜ਼ਰੂਰੀ ਹੋ ਜਾਂਦੀ ਹੈ। ਇਸ ਲਈ ਪਸ਼ੂ ਦੇ ਮਲ ਮੂਤਰ ਅਤੇ ਬਚੀ ਹੋਈ ਖੁਰਾਕ ਦੀ ਨਿਕਾਸੀ ਦਾ ਪ੍ਰਬੰਧ ਚੰਗੇ ਤਰੀਕੇ ਨਾਲ ਕਰਨਾ ਚਾਹੀਦਾ। ਬਰਸਾਤ ਦੇ ਸ਼ੁਰੂ ਵਿੱਚ ਅਤੇ ਪੂਰੇ

0: ਪੈਦਾ ਹੋ ਜਾਂਦੀ ਹੈ। ਸੋ ਯਕੀਨੀ ਬਣਾਓ ਕਿ ਤੁਸੀਂ ਫੀਡ ਨੂੰ ਚੰਗੀ ਥਾਂ 'ਤੇ ਸੁੱਕੀ ਥਾਂ 'ਤੇ ਸੰਭਾਲ ਕੇ ਰੱਖਿਆ ਹੋਇਆ। ਤਿਲਕਣ ਵਾਲੇ ਫਰਸ਼ ਅਤੇ ਕੰਕਰਾਂ ਵਾਲੇ ਫਰਸ਼ ਦੀ ਜਾਂਚ ਵੀ ਕਰਦੇ ਰਹਿਣਾ ਚਾਹੀਦਾ ਹੈ, ਕਿਉਂਕਿ ਕੰਕਰ ਜਾਨਵਰਾਂ ਦੇ ਖੁਰਾਂ ਵਿੱਚ ਫਸ ਜਾਂਦੇ ਨੇ। ਇੱਥੇ ਧਿਆਨ ਦੇਣਾ ਚਾਹੀਦਾ ਕਿ ਫਰਸ਼ ਪੱਕੇ ਹੋਣੇ ਚਾਹੀਦੇ ਨੇ ਤਾਂ ਜੋ ਸ਼ੈੱਡ ਵਿੱਚ ਮਲ ਮੂਤਰ ਅਤੇ ਪਾਣੀ ਦੀ ਆਸਾਨੀ ਨਾਲ ਨਿਕਾਸੀ ਹੋ ਸਕੇ। ਫਰਸ਼ ਖੁਰਦਰੇ, ਨਾ ਤਿਲਕਣ ਵਾਲੇ, ਜਲਦੀ ਸਾਫ਼ ਹੋਣ ਵਾਲੇ ਅਤੇ ਜਲਦੀ ਸੁੱਕਣ ਵਾਲੇ ਹੋਣੇ ਚਾਹੀਦੇ ਨੇ। ਪਸ਼ੂਆਂ ਥੱਲੇ ਸੁੱਕੀ ਘਾਹ ਵਿਛਾਉਣਾ ਵੀ ਬੜਾ ਜ਼ਰੂਰੀ ਹੋ ਜਾਂਦਾ ਹੈ। ਜੇਕਰ ਇਹ ਉਪਲਬਧ ਨਹੀਂ ਹੁੰਦੀ ਤਾਂ ਪਸ਼ੂਆਂ ਥੱਲੇ ਮੈਟ ਅਤੇ ਤੂੜੀ ਜਾਂ ਪਰਾਲੀ ਦੀ ਵਰਤੋਂ ਵੀ ਕਰ ਲੈਣੀ ਚਾਹੀਦੀ ਹੈ। ਪਸ਼ੂਆਂ ਨੂੰ ਪੀਣ ਲਈ ਇਸ ਮੌਸਮ ਵਿੱਚ ਸਾਫ਼ ਸੁਥਰਾ ਪਾਣੀ ਦਿਓ। ਪਸ਼ੂਆਂ ਨੂੰ ਤਣਾਅ ਅਤੇ ਬਿਮਾਰੀ ਤੋਂ ਬਚਾਉਣ ਲਈ ਸੰਤੁਲਿਤ ਖੁਰਾਕ ਦਿਓ, ਜਿਸ ਵਿੱਚ ਧਾਤਾਂ ਦਾ ਚੂਰਾ ਹੋਣਾ ਲਾਜ਼ਮੀ ਹੈ। ਪਸ਼ੂਆਂ ਨੂੰ ਅਫਾਰੇ ਅਤੇ ਬਦਹਜ਼ਮੀ ਤੋਂ ਬਚਾਉਣ ਲਈ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਬਰਸਾਤ ਸ਼ੁਰੂ ਹੋਣ ਤੋਂ ਪਹਿਲਾਂ ਪਸ਼ੂਆਂ ਨੂੰ ਛੂਤ ਦੀਆਂ ਬਿਮਾਰੀਆਂ ਜਿਵੇਂ ਗਲਘੋਟੂ, ਮੂੰਹ ਖੁਰ, ਪੇਟ ਸੋਜ, ਇਹਨਾਂ ਤੋਂ ਬਚਾਉਣ ਲਈ ਸਮੇਂ ਸਿਰ ਟੀਕਾਕਰਨ ਕਰਵਾ ਲੈਣਾ ਚਾਹੀਦਾ ਹੈ। ਸਮੇਂ ਸਮੇਂ 'ਤੇ ਪ੍ਰਯੋਗਸ਼ਾਲਾ ਤੋਂ ਪਸ਼ੂਆਂ ਦੇ ਖੂਨ ਦੀ ਜਾਂਚ ਵੀ ਕਰਵਾਉਣੀ ਚਾਹੀਦੀ ਹੈ ਤਾਂ ਜੋ ਬਿਮਾਰੀ ਨੂੰ ਵਧਣ ਤੋਂ ਰੋਕਿਆ ਜਾ ਸਕੇ। ਜੇ ਚਮੜੀ 'ਤੇ ਕੋਈ ਜ਼ਖਮ ਹੋ ਜਾਵੇ ਤਾਂ ਉਸ ਦਾ ਇਲਾਜ ਤੁਰੰਤ ਕਰਵਾਓ। ਮੱਖੀਆਂ ਦੀ ਗਿਣਤੀ ਜੇਕਰ ਜ਼ਿਆਦਾ ਹੋ ਜਾਂਦੀ ਹੈ ਜ਼ਖਮ ਦੇ ਉੱਪਰ ਤਾਂ ਚਮੜੀ ਨੂੰ ਨੁਕਸਾਨ ਹੋ ਸਕਦਾ ਹੈ। ਇਸ ਲਈ ਜ਼ਖਮਾਂ 'ਤੇ ਮੱਲਮ ਅਤੇ ਦਵਾਈ ਡਾਕਟਰ ਦੀ ਸਲਾਹ ਦੇ ਨਾਲ ਹੀ ਲਗਾਓ। ਕਿਸਾਨ ਵੀਰੋ, ਪਸ਼ੂ ਧਨ ਆਪਣਾ ਬਹੁਤ ਅਣਮੁੱਲਾ ਧਨ ਹੈ। ਪਿਛਲੇ ਸਮੇਂ ਦੇ ਮੁਕਾਬਲੇ ਪਸ਼ੂਆਂ ਦੀ ਗਿਣਤੀ ਸਾਡੀਆਂ ਖੁਰਲੀਆਂ 'ਤੇ ਲਗਾਤਾਰ ਘਟਦੀ ਜਾ ਰਹੀ ਹੈ। ਸੋ ਸਮੇਂ ਦੀ ਲੋੜ ਵੀ ਹੈ ਔਰ ਸਾਡੀਆਂ ਰੋਜ਼ਾਨਾ ਖੁਰਾਕਾਂ ਦੇ ਵਿੱਚ ਵੀ ਸਾਨੂੰ ਚੰਗੀ ਗੁਣਵੱਤਾ ਵਾਲੇ ਦੁੱਧ ਤੋਂ ਬਣੇ ਪਦਾਰਥਾਂ ਦੀ ਲੋੜ ਹੈ। ਸੋ ਇਸ ਲਈ ਪਸ਼ੂਆਂ ਦੀ ਸਾਂਭ ਸੰਭਾਲ ਕਰਨਾ ਸਾਡੇ ਲਈ ਬਹੁਤ ਜ਼ਰੂਰੀ ਹੈ। 2-4 ਪਸ਼ੂ ਹਰ ਘਰ ਦੇ ਵਿੱਚ ਹੋਣੇ ਜ਼ਰੂਰੀ ਨੇ, ਜਿਹੜਾ ਪਰਿਵਾਰ ਕਿਸਾਨੀ ਦੇ ਨਾਲ ਜੁੜਿਆ ਹੋਇਆ ਹੈ। ਜੇ ਬਹੁਤਾ ਨਹੀਂ ਤਾਂ ਅਸੀਂ ਆਪਣੇ ਜੋਗਾ ਸਾਫ਼ ਸੁਥਰਾ ਦੁੱਧ ਉਤਪਾਦਨ ਕਰੀਏ ਅਤੇ ਆਪਣੇ ਪਰਿਵਾਰ ਨੂੰ ਅਤੇ ਆਪਣੇ ਪਸ਼ੂਆਂ ਨੂੰ ਬਿਮਾਰੀਆਂ ਤੋਂ ਮੁਕਤ ਰੱਖੀਏ। ਅੱਜ ਦੇ ਲਈ ਕਿਸਾਨ ਵੀਰੋ ਇੰਨਾ ਹੀ, ਭਲਕੇ ਫਿਰ ਮਿਲਾਂਗੇ। ਜੈ ਹਿੰਦ।
1: ਕਿਸਾਨ ਵੀਰੋ ਅਤੇ ਕਿਸਾਨ ਭੈਣੋ, ਹੁਣੇ ਤੁਸੀਂ ਖੇਤੀ ਨੁਕਤੇ ਤਹਿਤ ਜਾਣਕਾਰੀ ਹਾਸਲ ਕਰ ਰਹੇ ਸੀ ਬਰਸਾਤ ਵਿੱਚ ਪਸ਼ੂਆਂ ਦੀ ਸੰਭਾਲ ਵਿਸ਼ੇ 'ਤੇ। ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਰਣਬੀਰ ਸਿੰਘ ਨੇ। ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਤੋਂ ਥੋੜ੍ਹੀ ਦੇਰ ਬਾਅਦ ਮਾਰਨਿੰਗ ਇਨਫੋਰਮੇਸ਼ਨ ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ ਲੈ ਕੇ ਹਾਜ਼ਰ ਹੋਵਾਂਗੇ।
2: ਖੇਤਾਂ ਵਿੱਚ ਰੁੱਖ ਲਾਉਣ ਤੋਂ ਪਹਿਲਾਂ ਜੇਕਰ ਅਸੀਂ ਵਿਉਂਤਬੰਦੀ ਕਰਨੀ ਸ਼ੁਰੂ ਕਰ ਲਈਏ ਤਾਂ ਸੋਨੇ ਅਤੇ ਸੁਹਾਗੇ ਵਾਲੀ ਗੱਲ ਹੋ ਸਕਦੀ ਹੈ। ਕੁਝ ਬਹੁਤ ਛੋਟੇ ਛੋਟੇ ਨੁਕਤੇ ਨੇ ਜਿਨ੍ਹਾਂ ਨੂੰ ਜੇਕਰ ਅਸੀਂ ਗੰਭੀਰਤਾ ਨਾਲ ਵਿਚਾਰੀਏ ਅਤੇ ਅਮਲ ਕਰੀਏ ਤਾਂ ਨਤੀਜੇ ਬਹੁਤ ਬਿਹਤਰ ਹੋ ਸਕਦੇ ਨੇ। ਜਿਵੇਂ ਕਿ ਸਾਡੇ ਵਾਤਾਵਰਨ ਹਾਲਾਤਾਂ ਵਿੱਚ ਛੋਟੀ ਜਿਹੀ ਬਕੈਣ ਤੋਂ ਲੈ ਕੇ ਵੱਡੀ ਅਕਾਰੀ ਬੋਹੜ ਵਰਗੇ ਰੁੱਖ ਮੌਜੂਦ ਨੇ। ਹਰ ਰੁੱਖ ਪੌਦੇ ਦਾ ਆਪਣਾ ਹੀ ਕੱਦ ਘਾਟ, ਫੈਲਾਅ ਅਤੇ ਗੁਣ ਆਦਿ ਹੁੰਦੇ ਨੇ। ਹਰ ਰੁੱਖ ਨੂੰ ਹਰ ਥਾਂ 'ਤੇ ਨਹੀਂ ਲਾਇਆ ਜਾ ਸਕਦਾ ਅਤੇ ਨਾ ਹੀ ਲਾਉਣਾ ਚਾਹੀਦਾ। ਦਰਅਸਲ ਰੁੱਖ ਪੌਦੇ ਲਾਉਣ ਤੋਂ ਪਹਿਲਾਂ ਸਾਨੂੰ ਆਪਣਾ ਮੰਤਵ ਬਿਲਕੁਲ ਸਾਫ਼ ਅਤੇ ਸਪੱਸ਼ਟ ਹੋਣਾ ਲਾਜ਼ਮੀ ਹੈ। ਖੇਤਾਂ ਨੂੰ ਆਉਂਦੇ ਜਾਂਦੇ ਰਾਹ ਪਹੇ, ਫਲਾਂ ਦੀ ਪ੍ਰਾਪਤੀ, ਲੱਕੜੀ ਖਾਤਰ, ਛਾਂ ਜਾਂ ਦਵਾਈਆਂ ਆਦਿ ਲਈ ਅਨੇਕਾਂ ਵਣਗੀਆਂ ਦੇ ਅਲੱਗ ਅਲੱਗ ਰੁੱਖ ਨੇ ਜਿਨ੍ਹਾਂ ਨੂੰ ਕਿਸੇ ਖਾਸ ਮੰਤਵ ਅਨੁਸਾਰ ਹੀ ਲਾਇਆ ਜਾ ਸਕਦਾ। ਸਾਡੇ ਖੇਤਾਂ ਵਿੱਚ ਅਨੇਕ ਅਜਿਹੇ ਸਥਾਨ ਹੁੰਦੇ ਨੇ ਜਿਨ੍ਹਾਂ ਦੀ ਆਪਣੀ ਆਪਣੀ ਵਿਸ਼ੇਸ਼ਤਾ ਹੁੰਦੀ ਹੈ। ਜਿਵੇਂ ਕਿ ਰਾਹ ਪਹੇ ਦੇ ਆਸ ਪਾਸ, ਵਟਾਂ ਦੇ ਨਾਲ ਨਾਲ, ਮੋਟਰ ਕੋਲ, ਖੇਤ ਦੀ ਸੀਮਾ ਦੇ ਨਾਲ, ਖਾਲ ਦੇ ਨਾਲ, ਖੇਤ ਨੂੰ ਲੱਗਦੀ ਮੁੱਖ ਸੜਕ ਦੇ ਨਾਲ, ਹਰ ਸਥਾਨ 'ਤੇ ਢੁੱਕਵੇਂ ਰੁੱਖਾਂ ਨੂੰ ਲਾ ਕੇ ਹੀ ਬਿਹਤਰ ਨਤੀਜੇ ਪ੍ਰਾਪਤ ਕੀਤੇ ਜਾ ਸਕਦੇ ਨੇ।

ਮਾਲਵਾ ਦੀ ਪਿਆਰੀ ਧਰਤੀ ਅਤੇ ਹੋਰ ਦੂਰ ਦੁਰਾਡੇ ਬੈਠੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਵੇਰ ਦੀਆਂ ਸ਼ੁਭਕਾਮਨਾਵਾਂ। ਉਮੀਦ ਹੈ ਕਿ ਅੱਜ ਦੀ ਇਹ ਨਵੀਂ ਸਵੇਰ ਤੁਹਾਡੇ ਜੀਵਨ ਵਿੱਚ ਤਾਜ਼ਗੀ, ਉਮੀਦ ਅਤੇ ਖੁਸ਼ੀਆਂ ਦੀਆਂ ਨਵੀਆਂ ਕਿਰਨਾਂ ਲੈ ਕੇ ਆਈ ਹੋਵੇਗੀ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪਟਿਆਲਾ ਅਤੇ ਇਸ ਵਕਤ ਮੈਂ ਹਾਂ ਜੀ ਤੁਹਾਡੇ ਨਾਲ ਅੰਮ੍ਰਿਤਾ।

القهر. ਦੋਸਤੋ ਜਦੋਂ ਸੂਰਜ ਦੀਆਂ ਪਹਿਲੀਆਂ ਕਿਰਨਾਂ ਧਰਤੀ ਨੂੰ ਰੋਸ਼ਨ ਕਰਦੀਆਂ, ਪੰਛੀਆਂ ਦੀ ਚਹਿਕ ਨਾਲ ਕੁਦਰਤ ਨਵਾਂ ਸੰਗੀਤ ਛੇੜਦੀ ਹੈ ਤਾਂ ਇੱਕ ਨਵੀਂ ਉਮੀਦ ਵੀ ਜਨਮ ਲੈਂਦੀ ਹੈ। ਸੋ ਇਸ ਉਮੀਦ ਅਤੇ ਮੁਸਕਰਾਹਟ ਨਾਲ ਹੀ ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ ਦੀ ਸ਼ੁਰੂਆਤ ਕਰ ਰਹੇ ਹਾਂ। ਅਤੇ ਆਓ ਫਿਰ ਅੱਜ ਦੇ ਇਸ ਖੂਬਸੂਰਤ ਸਵੇਰ ਨੂੰ ਹੋਰ ਵੀ ਯਾਦਗਾਰ ਬਣਾਈਏ ਚੰਗੀਆਂ ਗੱਲਾਂ ਕਰਕੇ, ਲਾਹੇਵੰਦ ਜਾਣਕਾਰੀ ਅਤੇ ਸੁਰੀਲੇ ਸੰਗੀਤ ਦੇ ਨਾਲ। ਸੋ ਅੱਜ ਸੋਮਵਾਰ ਹੈ ਅਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਫਟਾਫਟ ਤਿਆਰ ਹੋ ਗਏ ਹੋਵੋਗੇ ਬਿਨਾਂ ਕਿਸੇ ਦੇਰੀ ਕੀਤਿਆਂ ਆਪਣੇ ਕੰਮਾਂ ਕਾਰਾਂ 'ਤੇ ਜਾਣ ਲਈ। ਅਤੇ ਅਸੀਂ ਵੀ ਫਿਰ ਬਿਨਾਂ ਦੇਰੀ ਕੀਤਿਆਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਹਾਂ। ਆਕਾਸ਼ਵਾਣੀ ਪਟਿਆਲਾ ਤੋਂ ਅੱਜ ਕਿਹੜੇ ਪ੍ਰੋਗਰਾਮ ਹੋਣਗੇ, ਕੀ ਉਹਨਾਂ ਦਾ ਪ੍ਰਸਾਰਣ ਸਮਾਂ ਰਹੇਗਾ।

ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ ਸ਼ੁਰੂ ਹੋ ਚੁੱਕਿਆ ਜੀ। 8 ਵਜੇ ਤੱਕ ਇਹ ਤੁਸੀਂ ਪ੍ਰੋਗਰਾਮ ਸੁਣੋਗੇ। ਇਸ ਦੇ ਪ੍ਰੋਗਰਾਮ ਵਿੱਚ ਬਹੁਤ ਸਾਰੀਆਂ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ। ਸੋ ਇਸ ਗੱਲਬਾਤ ਵੀ ਤੁਹਾਨੂੰ ਅੱਜ ਦੇ ਇਸ ਪ੍ਰੋਗਰਾਮ ਵਿੱਚ ਸੁਣਵਾਈ ਜਾਏਗੀ। ਫਿਲਮੀ ਜੰਕਸ਼ਨ ਪੰਜਾਬੀ ਫਿਲਮੀ ਗੀਤਾਂ ਨਾਲ ਸਜਿਆ ਪ੍ਰੋਗਰਾਮ ਸੁਣੋਗੇ ਤੁਸੀਂ ਸਵੇਰੇ 8:40 'ਤੇ। NCERT ਦੁਆਰਾ ਸਪੋਂਸਰਡ ਪ੍ਰੋਗਰਾਮ ਉਮੰਗ ਪੇਸ਼ ਕੀਤਾ ਜਾਏਗਾ ਸਵੇਰੇ 10 ਵਜੇ, ਅਤੇ ਉਸ ਤੋਂ ਬਾਅਦ 10:30 ਵਜੇ ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਹੈਲੋ ਫਰਮਾਇਸ਼। ਇਸ ਪ੍ਰੋਗਰਾਮ ਦੇ ਵਿੱਚ ਫੋਨ ਕਰਕੇ ਤੁਸੀਂ ਆਪਣੀ ਫਰਮਾਇਸ਼ ਦੀ ਪੰਜਾਬੀ ਗੀਤ ਸੁਣਦੇ ਹੋ, ਅਤੇ ਹਿੰਦੀ ਫਿਲਮੀ ਗੀਤ ਤੁਸੀਂ ਸੁਣ ਸਕਦੇ ਹੋ ਸਵੇਰੇ 11 ਵਜੇ ਹਿੰਦੀ ਜ਼ਾਇਕਾ ਪ੍ਰੋਗਰਾਮ ਤਹਿਤ। ਇਹ ਪ੍ਰੋਗਰਾਮ ਵਟਸਐਪ ਮੈਸੇਜ ਤੇ ਆਧਾਰਿਤ ਹੁੰਦਾ ਹੈ। ਵਟਸਐਪ ਮੈਸੇਜ ਕਰਕੇ ਤੁਸੀਂ ਆਪਣੀ ਫਰਮਾਇਸ਼ ਦੇ ਹਿੰਦੀ ਫਿਲਮੀ ਗੀਤ ਸੁਣਦੇ ਹੋ ਪ੍ਰੋਗਰਾਮ ਹਿੰਦੀ ਜ਼ਾਇਕਾ ਤਹਿਤ। ਗੱਲਾਂ ਅਤੇ ਗੀਤਾਂ ਦਾ ਪ੍ਰੋਗਰਾਮ ਫੁਲਕਾਰੀ ਲੈ ਕੇ ਹਾਜ਼ਰ ਹੋਵਾਂਗੇ ਸਵੇਰੇ 11:30। ਸਾਡੀਆਂ ਭੈਣਾਂ ਲਈ ਖਾਸ ਪ੍ਰੋਗਰਾਮ ਨਾਰੀ ਲੋਕ ਪ੍ਰਸਾਰਿਤ ਕਰਾਂਗੇ ਦੁਪਹਿਰ 12:05 'ਤੇ।

ਤੁਹਾਡੇ ਵੱਲੋਂ ਭੇਜੀਆਂ ਚਿੱਠੀਆਂ 'ਤੇ ਆਧਾਰਿਤ ਤੁਹਾਡੀ ਫਰਮਾਇਸ਼ ਦੇ ਹਿੰਦੀ ਫਿਲਮੀ ਗੀਤ ਸੁਣਾਏ ਜਾਂਦੇ ਨੇ ਪ੍ਰੋਗਰਾਮ ਨਗਮੇ ਤਹਿਤ। ਦੁਪਹਿਰ 1 ਵਜੇ ਪ੍ਰੋਗਰਾਮ ਪ੍ਰਸਾਰਿਤ ਕੀਤਾ ਜਾਂਦਾ। ਸਾਡੇ ਫੌਜੀ ਵੀਰਾਂ ਲਈ ਖਾਸ ਪ੍ਰੋਗਰਾਮ ਹੁੰਦਾ ਸਰਫਰੋਸ਼ ਦੁਪਹਿਰ 2 ਵਜੇ। ਅੱਜ ਦੁਪਹਿਰੇ 2:30 ਵਜੇ ਸਾਡਾ ਹਫ਼ਤਾਵਾਰ ਪ੍ਰੋਗਰਾਮ ਹੋਏਗਾ ਸੁਨੇਹੇ। ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਆਕਾਸ਼ਵਾਣੀ ਪਟਿਆਲਾ ਦੇ ਪ੍ਰੋਗਰਾਮਾਂ ਸੰਬੰਧੀ ਆਪਣੀ ਰਾਏ ਜਾਂ ਕੋਈ ਵਿਚਾਰ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਸਾਡੀ ਸ਼ਾਮ ਦੀ ਸਭਾ ਦੇ ਵਿੱਚ 5 ਵਜੇ ਲੈ ਕੇ ਹਾਜ਼ਰ ਹੁੰਦੇ ਹਾਂ ਪ੍ਰੋਗਰਾਮ ਗੱਲਾਂ 'ਚੋਂ ਗੱਲ। ਉਸ ਤੋਂ ਬਾਅਦ ਕਿਸਾਨ ਵੀਰਾਂ ਅਤੇ ਕਿਸਾਨ ਭੈਣਾਂ ਲਈ ਪ੍ਰੋਗਰਾਮ ਕਿਸਾਨ ਬਾਣੀ ਸ਼ਾਮ 5:30 ਵਜੇ। ਅੱਜ ਦੇ ਇਸ ਪ੍ਰੋਗਰਾਮ ਵਿੱਚ ਅਮਨਦੀਪ ਕੌਰ ਹੋਰਾਂ ਨਾਲ ਗੱਲਬਾਤ ਤੁਸੀਂ ਸੁਣੋਗੇ ਧਰਮਿੰਦਰ ਸੰਧੂ ਦੁਆਰਾ ਕੀਤੀ ਹੋਈ। ਵਿਸ਼ਾ ਰਹੇਗਾ ਝੋਨੇ ਦੀ ਫਸਲ ਦੀ ਦੇਖਭਾਲ।

ਸਾਡੇ ਨੌਜਵਾਨ ਸਾਥੀਆਂ ਲਈ ਹੁੰਦਾ ਪ੍ਰੋਗਰਾਮ ਵਿਬਗਿਓਰ ਸ਼ਾਮ 6:30 ਵਜੇ। 7 ਵਜੇ ਬੰਦਗੀ ਪ੍ਰੋਗਰਾਮ ਸਰਵਣ ਕਰਾਂਗੇ ਅਤੇ ਉਸ ਤੋਂ ਬਾਅਦ ਸ਼ਾਮ 7:40 ਦਾ ਵੇਲਾ ਹੁੰਦਾ ਜੀ ਪ੍ਰੋਗਰਾਮ ਸ਼ਾਮ ਸੁਹਾਨੀ ਦਾ। ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਫੋਨ ਕਰਕੇ ਆਪਣੀ ਫਰਮਾਇਸ਼ ਦੇ ਹਿੰਦੀ ਜਾਂ ਪੰਜਾਬੀ ਗੀਤ ਸੁਣ ਸਕਦੇ ਹੋ। ਅੱਜ ਰਾਤੀ 8 ਵਜੇ ਪ੍ਰਸਾਰਿਤ ਹੋਏਗਾ ਪ੍ਰੋਗਰਾਮ ਵਿਰਾਸਤ।

ਰਾਤੀ 10 ਵਜੇ ਸੁਣੋਗੇ ਪ੍ਰੋਗਰਾਮ ਪੰਜਾਬੀ ਤੜਕਾ। ਇਹ ਪ੍ਰੋਗਰਾਮ ਵਟਸਐਪ ਮੈਸੇਜਿਸ ਤੇ ਆਧਾਰਿਤ ਹੁੰਦਾ ਹੈ। ਮੈਸੇਜ ਕਰਕੇ ਤੁਸੀਂ ਆਪਣੀ ਫਰਮਾਇਸ਼ ਤੇ ਪੰਜਾਬੀ ਗੀਤ ਸੁਣ ਸਕਦੇ ਹੋ ਤੇ ਪੁਰਾਣੇ ਹਿੰਦੀ ਨਗਮਿਆਂ ਦਾ ਆਨੰਦ ਮਾਣ ਸਕਦੇ ਹੋ। ਪ੍ਰੋਗਰਾਮ ਰਜਨੀਗੰਧਾ ਤਹਿਤ ਰਾਤ 10:30 ਵਜੇ। ਸਭਾ ਦੇ ਅਖੀਰ ਵਿੱਚ ਰਾਤ 11 ਵਜੇ ਹੋਣਗੇ ਹਿੰਦੀ ਸਮਾਚਾਰ ਤੇ 11:05 ਤੇ ਅੰਗਰੇਜ਼ੀ ਖ਼ਬਰਾਂ। ਸਾਡੇ ਅੱਜ ਦੇ ਪ੍ਰੋਗਰਾਮਾਂ ਦੀ ਸਮਾਪਤੀ ਹੋਏਗੀ ਰਾਤ 11:10 ਤੇ। ਇਹ ਤਾਂ ਸੀ ਆਕਾਸ਼ਵਾਣੀ ਪਟਿਆਲਾ ਤੋਂ ਅੱਜ ਪ੍ਰਸਾਰਿਤ ਹੋਣ ਵਾਲੇ ਕੁਝ ਖਾਸ ਪ੍ਰੋਗਰਾਮਾਂ ਦੀ ਜਾਣਕਾਰੀ।

0: ਹੁਣੇ ਆਪਾਂ ਬਾਬਾ ਬੁੱਲੇ ਸ਼ਾਹ ਦਾ ਕਲਾਮ ਸੁਣਿਆ। ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ ਜੀ। ਪ੍ਰੋਗਰਾਮ ਇਸ ਵਕਤ ਚੱਲ ਰਿਹਾ ਗੁੱਡ ਮਾਰਨਿੰਗ ਮਾਲਵਾ।
1: ਹਾਈਵੇ ਜਾਂ ਐਕਸਪ੍ਰੈਸ ਵੇ ਤੇ ਵਾਹਨ ਚਲਾਉਂਦੇ ਸਮੇਂ ਬਹੁਤ ਸਾਰੇ ਲੋਕ ਲਾਪਰਵਾਹੀ ਨਾਲ ਓਵਰਟੇਕ ਕਰਦੇ ਨੇ ਜਾਂ ਸਹੀ ਲੇਨ ਤੇ ਗੱਡੀ ਨਹੀਂ ਚਲਾਉਂਦੇ, ਜਿਸ ਕਾਰਨ ਹਾਦਸੇ ਵਾਪਰਦੇ ਨੇ ਅਤੇ ਜਾਨੀ ਨੁਕਸਾਨ ਵੀ ਹੋ ਸਕਦਾ ਹੈ। ਹਾਈਵੇ ਤੇ ਕਈ ਲੋਕ ਖੱਬੇ ਪਾਸੇ ਤੋਂ ਕਿਸੇ ਹੋਰ ਵਾਹਨ ਨੂੰ ਓਵਰਟੇਕ ਕਰਨ ਦੀ ਗਲਤੀ ਕਰ ਬੈਠਦੇ ਨੇ, ਜੋ ਕਿ ਸਹੀ ਨਹੀਂ ਹੈ। ਓਵਰਟੇਕ ਕਰਨ ਲਈ ਕਿਸੇ ਵੀ ਵਾਹਨ ਨੂੰ ਸੱਜੇ ਪਾਸੇ ਤੋਂ ਓਵਰਟੇਕ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ, ਪਰ ਸਾਵਧਾਨੀ ਨਾਲ। ਜੇਕਰ ਤੁਸੀਂ ਅੱਗੇ ਜਾ ਰਹੇ ਵਾਹਨ ਨੂੰ ਓਵਰਟੇਕ ਕਰਨਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਆਪਣਾ ਹੌਰਨ ਵਜਾਓ ਅਤੇ ਸਾਹਮਣੇ ਵਾਲੀ ਕਾਰ ਨੂੰ ਸੁਚੇਤ ਕਰੋ। ਜਦੋਂ ਸਾਹਮਣੇ ਵਾਲੀ ਕਾਰ ਤੁਹਾਨੂੰ ਸਾਈਡ ਦੇਵੇ ਤਾਂ ਹੀ ਓਵਰਟੇਕ ਕਰੋ। ਯਾਦ ਰੱਖੋ, ਘਰ ਵਿੱਚ ਤੁਹਾਡੇ ਆਪਣੇ ਤੁਹਾਡਾ ਇੰਤਜ਼ਾਰ ਕਰ ਰਹੇ ਨੇ।
0: ਹੁਣ ਤੁਹਾਡੇ ਨਾਲ ਮੁੱਖ ਸੁਰਖੀਆਂ ਸਾਂਝੀਆਂ ਕਰਦੇ ਹਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤੋਂ ਇੰਡੋਨੇਸ਼ੀਆ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ 6 ਦਿਨਾਂ ਦੌਰੇ 'ਤੇ ਹੋਣਗੇ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਦੋਹਾ ਵਿੱਚ ਕਤਰ ਦੇ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਮੁਹੰਮਦ ਅਲ ਥਾਨੀ ਨਾਲ ਮੁਲਾਕਾਤ ਕੀਤੀ। ਦੋਵਾਂ ਨੇਤਾਵਾਂ ਨੇ ਦੁਵੱਲੇ ਸਹਿਯੋਗ ਦੇ ਵੱਖ ਵੱਖ ਪਹਿਲੂਆਂ ਦੀ ਸਮੀਖਿਆ ਕੀਤੀ। ਪੈਟਰੋਲੀਅਮ ਬਰਾਮਦਕਾਰ ਦੇਸ਼ਾਂ ਦੇ ਸੰਗਠਨ ਨੇ ਇਸ ਸਾਲ ਅਗਸਤ ਤੋਂ ਤੇਲ ਉਤਪਾਦਨ ਵਿੱਚ 188 ਬੈਰਲ ਪ੍ਰਤੀ ਦਿਨ ਵਾਧਾ ਕਰਨ ਲਈ ਸਹਿਮਤੀ ਪ੍ਰਗਟਾਈ ਹੈ। ਕੇਂਦਰੀ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਅੱਜ ਨਵੀਂ ਦਿੱਲੀ ਵਿੱਚ ਸਹਿਕਾਰਤਾ ਮੰਤਰਾਲੇ ਦੇ 5ਵੇਂ ਸਥਾਪਨਾ ਦਿਵਸ ਸਮਾਰੋਹ ਵਿੱਚ ਸ਼ਾਮਲ ਹੋਣਗੇ। ਭਾਰਤ ਅੱਜ ਅਸਾਮ ਦੇ ਗੁਹਾਟੀ ਵਿੱਚ ਸ਼ੁਰੂ ਹੋਣ ਵਾਲੀ 2 ਰੋਜ਼ਾ ਬ੍ਰਿਕਸ ਨਸ਼ਾ ਵਿਰੋਧੀ ਏਜੰਸੀਆਂ ਦੇ ਮੁਖੀਆਂ ਦੀ ਮੀਟਿੰਗ ਦੀ ਮੇਜ਼ਬਾਨੀ ਕਰੇਗਾ। ਅਮਲੇ, ਲੋਕ ਸ਼ਿਕਾਇਤਾਂ ਅਤੇ ਪੈਨਸ਼ਨਾਂ ਬਾਰੇ ਰਾਜ ਮੰਤਰੀ ਡਾਕਟਰ ਜਤਿੰਦਰ ਸਿੰਘ ਨੇ ਭਾਰਤੀ ਮਜ਼ਦੂਰ ਸੰਘ BMS ਅਤੇ ਸੰਬੰਧਿਤ ਮੁਲਾਜ਼ਮ ਜਥੇਬੰਦੀਆਂ ਦੇ ਇੱਕ ਵਫਦ ਨਾਲ ਸਰਕਾਰੀ ਮੁਲਾਜ਼ਮਾਂ, ਪੈਨਸ਼ਨਰਾਂ ਅਤੇ ਪ੍ਰਸ਼ਾਸਨਿਕ ਸੁਧਾਰਾਂ ਨਾਲ ਜੁੜੇ ਕਈ ਮੁੱਦਿਆਂ 'ਤੇ ਚਰਚਾ ਕਰਨ ਲਈ ਮੁਲਾਕਾਤ ਕੀਤੀ। ਪੰਜਾਬ ਦੇ ਪੱਟੀ ਦਰਜ ਜਾਤਾਂ ਨਾਲ ਸੰਬੰਧਿਤ ਵਿਦਿਆਰਥੀਆਂ ਲਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਸਾਲ 2026 ਤੋਂ 27 ਦਾ ਪੋਰਟਲ ਅਧਿਕਾਰਤ ਤੌਰ 'ਤੇ ਖੋਲ੍ਹ ਦਿੱਤਾ ਗਿਆ ਏ। ਸਾਬਕਾ ਕੇਂਦਰੀ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਵਿਜੈ ਸਾਂਪਲਾ ਨੇ ਇਲਜ਼ਾਮ ਲਗਾਇਆ ਹੈ ਕਿ ਸੂਬਾ ਸਰਕਾਰ ਵੱਲੋਂ ਉਨ੍ਹਾਂ ਨੂੰ ਕਾਨੂੰਨੀ ਪ੍ਰਕਿਰਿਆ ਦੇ ਉਲਟ ਕਦਮਾਂ ਰਾਹੀਂ ਪਰੇਸ਼ਾਨ ਕੀਤਾ ਜਾ ਰਿਹਾ ਹੈ। ਚੰਡੀਗੜ੍ਹ ਸਥਿਤ ਮੌਸਮ ਵਿਭਾਗ ਨੇ ਅੱਜ ਤੋਂ 9 ਜੁਲਾਈ ਤੱਕ ਪੰਜਾਬ ਅਤੇ ਹਰਿਆਣਾ ਦੇ ਜ਼ਿਆਦਾਤਰ ਹਿੱਸਿਆਂ ਦੇ ਨਾਲ ਨਾਲ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਗਰਜ ਚਮਕ ਨਾਲ ਭਾਰੀ ਮੀਂਹ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਇਹ ਤਾਂ ਸੀ ਹੁਣ ਤੱਕ ਦੀਆਂ ਕੁਝ ਮੁੱਖ ਸੁਰਖੀਆਂ।

0: ਹੁਣ ਇੱਕ ਗੀਤ ਸੁਣਾਂਗੇ।
1: ਉਸ ਤੋਂ ਬਾਅਦ ਅਸੀਂ ਡਾਕਟਰ ਰੋਹਤਾਸ਼ ਮਿੱਤਲ ਹੋਰਾਂ ਨਾਲ ਫੋਨ 'ਤੇ ਗੱਲਬਾਤ ਕਰਾਂਗੇ, ਜੋ ਵੈਟਨਰੀ ਅਫਸਰ ਨੇ ਰੌਣੀ ਵਿਖੇ ਵਰਲਡ ਜ਼ੋਨੋਸਿਸ ਡੇ ਬਾਰੇ ਉਹਨਾਂ ਨਾਲ ਗੱਲਬਾਤ ਕਰਾਂਗੇ। ਤਾਂ ਆਓ ਪਹਿਲਾਂ ਇੱਕ ਗੀਤ ਸੁਣਦੇ ਹਾਂ।

0: ਲਤਾ ਮੰਗੇਸ਼ਕਰ ਨੂੰ ਹੁਣੇ ਆਪਾਂ ਸੁਣਿਆ ਫਿਲਮ ਬਾਬਲ ਵਿੱਚੋਂ। ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ। ਸਾਡੇ ਸਾਥ ਹੋ ਗਏ ਨੇ ਜੀ ਇਸ ਵੇਲੇ ਸਵੇਰ ਦੇ। ਦੋਸਤੋ, ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਅੱਜ ਦੇ ਇਸ ਪ੍ਰੋਗਰਾਮ ਵਿੱਚ ਅਸੀਂ ਫੋਨ 'ਤੇ ਗੱਲਬਾਤ ਕਰਾਂਗੇ ਡਾਕਟਰ ਹੁਤਾਸ਼ ਮਿੱਤਲ ਹੋਰਾਂ ਨਾਲ, ਜੋ ਵੈਟਨਰੀ ਅਫਸਰ ਨੇ ਰੌਣੀ ਵਿਖੇ। ਵਰਲਡ ਜ਼ੋਨੋਸਿਸ ਡੇ ਬਾਰੇ ਉਹਨਾਂ ਤੋਂ ਆਪਾਂ ਜਾਣਕਾਰੀ ਹਾਸਿਲ ਕਰਾਂਗੇ। ਗੱਲਬਾਤ ਉਹਨਾਂ ਨਾਲ ਕਰਦੇ ਹਾਂ, ਉਹਨਾਂ ਨੂੰ ਫੋਨ ਲਾਈਨ 'ਤੇ ਲੈਂਦੇ ਹਾਂ ਆਪਾਂ। ਹੈਲੋ।
1: ਹੈਲੋ,
0: ਹਾਂਜੀ ਡਾਕਟਰ ਰੋਹਤਾਸ਼ ਮਿੱਤਲ ਜੀ, ਤੁਹਾਡਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ।
1: ਮੈਡਮ ਅੰਮ੍ਰਿਤਪਾਲ ਜੀ ਅਤੇ ਤੁਹਾਡੇ ਆਕਾਸ਼ਵਾਣੀ ਪਟਿਆਲਾ ਦੇ ਸਾਰੇ ਸਰੋਤਿਆਂ ਵੱਲੋਂ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਨਮਸਕਾਰ ਜੀ।
0: ਜੀ, ਤੁਹਾਡੀ ਸਤਿ ਸ਼੍ਰੀ ਅਕਾਲ, ਨਮਸਕਾਰ ਕਬੂਲ ਹੋ ਗਈ ਹੈ ਸਰ। ਸਭ ਤੋਂ ਪਹਿਲਾਂ ਸਰ, ਸਾਨੂੰ ਅੱਜ ਦੇ ਦਿਨ ਦੀ ਮਹੱਤਤਾ ਦੱਸੋ। ਅੱਜ 6 ਜੁਲਾਈ ਹੈ ਅਤੇ ਵਰਲਡ ਜ਼ੋਨੋਸਿਸ ਡੇ ਮਨਾਇਆ ਜਾਂਦਾ ਹੈ। ਪਹਿਲਾਂ ਇਹ ਦੱਸੋ ਕਿ ਇਹ ਦਿਨ ਕੀ ਖਾਸੀਅਤ ਹੈ ਜਾਂ ਕੀ ਮਹੱਤਤਾ ਹੈ, ਕਿਉਂ ਮਨਾਇਆ ਜਾਂਦਾ ਇਹ ਦਿਨ?
1: ਵਰਲਡ ਜ਼ੋਨੋਸਿਸ ਡੇ ਹਰ ਸਾਲ 6 ਜੁਲਾਈ ਨੂੰ ਮਨਾਇਆ ਜਾਂਦਾ ਹੈ ਜੀ।
0: ਜੀ,
1: ਇਹ ਇੱਕ ਬਹੁਤ ਫਰਾਂਸ ਦੇ ਬਹੁਤ ਵੱਡੇ ਸਾਇੰਸਦਾਨ ਹੋਏ ਨੇ ਲੂਈ ਪਾਸਚਰ, ਉਹਨਾਂ ਵੱਲੋਂ 6 ਜੁਲਾਈ 1885 ਨੂੰ ਰੇਬੀਜ਼ ਬਿਮਾਰੀ, ਜੋ ਕਿ ਇੱਕ ਬਹੁਤ ਖਤਰਨਾਕ ਜ਼ੋਨੋਸਿਸ ਬਿਮਾਰੀ ਹੈ, ਉਹਦੀ ਸਫਲ ਟੀਕਾਕਰਨ ਕੀਤਾ ਗਿਆ ਸੀ ਜੀ 6 ਜੁਲਾਈ ਨੂੰ।
0: ਅੱਛਾ
1: ਜੀ। ਉਹਨਾਂ ਦੇ ਮਾਨ ਸਨਮਾਨ ਦੇ ਵਿੱਚ ਇਸ ਦਿਨ 6 ਜੁਲਾਈ ਨੂੰ ਵਰਲਡ ਜ਼ੋਨੋਸਿਸ ਡੇ ਸੈਲੀਬ੍ਰੇਟ ਕੀਤਾ ਜਾਂਦਾ ਹੈ ਜੀ। ਇਸ ਦਿਨ ਦਾ ਮੇਨ ਮਕਸਦ ਇਹ ਹੁੰਦਾ ਹੈ ਕਿ ਆਪਾਂ ਇਨਸਾਨਾਂ ਨੂੰ ਜਿਹੜੀਆਂ ਲਾਗਦੀਆਂ ਛੂਤ ਦੀਆਂ ਬਿਮਾਰੀਆਂ ਪਸ਼ੂਆਂ ਤੋਂ ਇਨਸਾਨਾਂ ਨੂੰ ਫੈਲਦੀਆਂ ਹਨ, ਤੇ ਉਹਨਾਂ ਬਾਰੇ ਜਾਣਕਾਰੀ ਦੇਣਾ, ਉਹਨਾਂ ਦੇ ਰਿਸਕ ਬਾਰੇ ਸਮਝਾਉਣਾ ਵਰਲਡ ਜ਼ੋਨੋਸਿਸ ਡੇ ਦੀ ਇੱਕ ਇੰਪੋਰਟੈਂਸ ਹੈ। ਇਹਦੇ ਨਾਲ ਵਰਲਡ ਜ਼ੋਨੋਸਿਸ ਡੇ ਤੇ ਗਲੋਬਲ ਵਨ ਹੈਲਥ ਅਪਰੋਚ ਨੂੰ ਵੀ ਪ੍ਰਮੋਟ ਕੀਤਾ ਜਾਂਦਾ ਹੈ
0: ਜੀ।
1: ਵਨ ਹੈਲਥ ਅਪਰੋਚ ਉਹ ਹੈ ਜਿਹਦੇ ਵਿੱਚ ਹਿਊਮਨ, ਐਨੀਮਲ ਅਤੇ ਇਨਵਾਇਰਮੈਂਟ ਹੈਲਥ ਸੈਕਟਰਸ ਦੀ ਕਲੋਜ਼ ਕੋਲੈਬੋਰੇਸ਼ਨ ਨਾਲ ਸਟੱਡੀਜ਼ ਕੀਤੀਆਂ ਜਾਂਦੀਆਂ ਨੇ, ਤਾਂ ਕਿ ਭਵਿੱਖ ਵਿੱਚ ਬਿਮਾਰੀਆਂ ਦਾ ਫੈਲਣਾ, ਜਿਹੜਾ ਅੱਜ ਕੱਲ੍ਹ ਐਂਟੀਬਾਇਓਟਿਕਸ ਦੀ ਰਜਿਸਟੈਂਸ, ਉਹਨੂੰ ਰੋਕਿਆ ਜਾ ਸਕੇ, ਅਤੇ ਗਲੋਬਲ ਲੈਵਲ 'ਤੇ ਫੂਡ ਅਤੇ ਵਾਟਰ ਦੀ ਸਿਕਿਉਰਿਟੀ ਸੁਨਿਸ਼ਚਿਤ ਕੀਤੀ ਜਾ ਸਕੇ। ਇਹ ਵਰਲਡ ਜ਼ੋਨੋਸਿਸ ਡੇ ਦੀ ਮਹੱਤਤਾ ਹੈ ਜੀ।
0: ਜੀ, ਸੋ ਬਹੁਤ ਸੋਹਣੀ ਜਾਣਕਾਰੀ ਤੁਸੀਂ ਸਾਡੇ ਨਾਲ ਸਾਂਝੀ ਕੀਤੀ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ। ਸਰ, ਹੁਣ ਆਮ ਭਾਸ਼ਾ ਦੇ ਵਿੱਚ ਆਪਾਂ ਇਹੀ ਕਹਿ ਸਕਦੇ ਹਾਂ ਕਿ ਜਿਹੜੀਆਂ ਬਿਮਾਰੀਆਂ ਜਾਨਵਰਾਂ ਤੋਂ ਮਨੁੱਖ ਨੂੰ ਲੱਗਦੀਆਂ ਨੇ,
1: ਹਾਂਜੀ,
0: ਉਹ ਦਿਨ ਉਹ ਦੱਸਣ ਬਾਰੇ ਅੱਜ ਦਾ ਇਹ ਦਿਨ ਮਨਾਇਆ ਜਾਂਦਾ ਹੈ।
1: ਬਿਲਕੁਲ ਜੀ।
0: ਅਤੇ ਆਪਾਂ ਜੇ ਹੁਣ ਆਪਣੇ ਪੰਜਾਬ ਦੀ ਗੱਲ ਕਰੀਏ ਤਾਂ ਇੱਥੇ ਪਾਲਤੂ ਜਾਨਵਰ ਬਹੁਤ ਸਾਰੇ ਰੱਖੇ ਹੁੰਦੇ ਨੇ ਘਰਾਂ ਦੇ ਵਿੱਚ,
1: ਹਾਂਜੀ ਹਾਂਜੀ,
0: ਅਤੇ ਉਹਨਾਂ ਤੋਂ ਕਿਹੜੀਆਂ ਖਾਸ ਬਿਮਾਰੀਆਂ ਨੇ ਜਾਂ ਆਪਾਂ ਕਹਿ ਸਕਦੇ ਕਿਹੜੀਆਂ ਮੁੱਖ ਬਿਮਾਰੀਆਂ ਨੇ ਜਿਹੜੀਆਂ ਮਨੁੱਖ ਨੂੰ ਲੱਗ ਸਕਦੀਆਂ ਨੇ, ਜਿੱਦਾਂ ਤੁਸੀਂ ਰੈਬਿਸ ਦੀ ਗੱਲ ਕੀਤੀ ਸ਼ੁਰੂਆਤ ਦੇ ਵਿੱਚ,
1: ਹਾਂਜੀ ਹਾਂ,
0: ਤਾਂ ਇਸ ਬਾਰੇ ਸਾਨੂੰ ਥੋੜਾ ਜਿਹਾ ਅਵੇਅਰ ਕਰੋ।
1: ਪੰਜਾਬ ਦੀ ਦੇਖੋ ਜੀ, ਮੈਕਸਿਮਮ ਪੋਪੂਲੇਸ਼ਨ ਡੇਅਰੀ ਫਾਰਮਿੰਗ ਦੇ ਧੰਦੇ ਨਾਲ ਲੱਗੀ ਹੋਈ ਹੈ, ਤੇ ਪੰਜਾਬ ਦੇ ਵਿੱਚ ਡੌਗਸ ਦਾ ਤੇ ਖਾਸ ਕਰ ਸਟ੍ਰੇ ਡੌਗਸ ਦੀ ਪੋਪੂਲੇਸ਼ਨ ਵੀ ਬਹੁਤ ਜ਼ਿਆਦਾ ਹੈ
0: ਜੀ।
1: ਇਹਨਾਂ ਕਾਰਨਾਂ ਕਰਕੇ ਹੀ ਮਤਲਬ ਜਿਹੜੇ ਜ਼ੂਨੋਟਿਕ ਡਿਜ਼ੀਜ਼ ਪੰਜਾਬ ਦੇ ਵਿੱਚ ਜਿਹੜੀਆਂ ਮੇਨਲੀ ਪ੍ਰੈਵਲੈਂਟ ਹੈਗੀਆਂ ਨੇ ਜੀ, ਉਹਨਾਂ ਦੇ ਵਿੱਚ ਰੇਬੀਜ਼ ਹੈ ਇੱਕ, ਜਿਹੜੀ ਡੌਗਸ ਦੀ ਬਾਈਟ ਤੋਂ ਹੁੰਦੀ ਹੈ, ਤੇ ਰੇਅਰ ਕੇਸਿਸ ਦੇ ਵਿੱਚ ਚਮਗਾਦੜਾਂ ਤੋਂ ਜਾਂ ਮੰਕੀਸ ਤੋਂ ਵੀ ਫੈਲ ਸਕਦੀ ਹੈ। ਤੇ ਡੇਅਰੀ ਫਾਰਮ ਤੇ ਮੇਨਲੀ ਇੱਕ ਬਰੂਸੈਲਾ ਨਾਂ ਦੀ ਬਿਮਾਰੀ ਹੁੰਦੀ ਹੈ, ਜਿਹੜੀ ਕਿ ਕੱਚਾ ਦੁੱਧ ਪੀਣ ਨਾਲ ਜਾਂ ਜੇ ਕਦੇ ਗਾਂ ਮੱਝ ਦਾ ਅਬੋਰਸ਼ਨ ਹੋ ਜੇ ਅਬੋਰਟਿਡ ਫੀਟਸ ਤੋਂ, ਮਤਲਬ ਉੱਥੇ ਡੇਅਰੀ ਫਾਰਮ ਤੇ ਹੋ ਸਕਦੀ ਹੈ। ਇਸ ਤੋਂ ਇਲਾਵਾ ਟੀਬੀ ਦੀ ਬਿਮਾਰੀ ਹੈ ਜਿਹੜੀ ਕੱਚਾ ਦੁੱਧ ਪੀਣ ਨਾਲ ਹੋ ਸਕਦੀ ਹੈ ਜੀ। ਰਿੰਗ ਵਰਮ ਹੈ ਜਿਹੜੀ ਫੰਗਲ ਡਿਜ਼ੀਜ਼ ਹੈ, ਟੱਚ ਕਰਨ ਨਾਲ ਇਨਫੈਕਟਿਡ ਐਨੀਮਲ ਤੋਂ ਹੋ ਸਕਦੀ ਹੈ। ਬਰਡ ਫਲੂ ਹੈ ਜੀ, ਜਿਹੜਾ ਆਪਾਂ ਸਾਰੇ ਜਾਣਕਾਰੀ ਰੱਖਦੇ ਹਾਂ ਬਰਡ ਫਲੂ ਬਾਰੇ। ਇਸ ਤੋਂ ਇਲਾਵਾ ਇੱਕ ਬਿੱਲੀਆਂ ਦੇ ਸਟੂਲ ਤੋਂ ਟੋਕਸੋਪਲਾਜ਼ਮਾ ਡਿਜ਼ੀਜ਼ ਹੈ, ਜਿਹੜਾ ਜਦੋਂ ਬਿੱਲੀ ਦਾ ਸਟੂਲ ਹੈ ਮਤਲਬ ਪਾਣੀ ਨੂੰ ਜਾਂ ਖਾਣੇ ਨੂੰ, ਕੱਚੀਆਂ ਸਬਜ਼ੀਆਂ ਖਾਣ ਨਾਲ ਮਤਲਬ ਉਹ ਤੋਂ ਇਨਫੈਕਸ਼ਨ ਹੋ ਸਕਦੀ ਹੈ
0: ਜੀ। ਸੋ ਇਹ ਤਾਂ ਕੁਝ ਮੁੱਖ ਬਿਮਾਰੀਆਂ ਜਿਹੜੀਆਂ ਤੁਸੀਂ ਦੱਸੀਆਂ, ਇਹ ਸਾਰੇ ਜਿਹਦਾ ਜਿਹੜੇ ਬਾਹਰਲੇ ਜਾਨਵਰ ਹੈ, ਇੱਕ ਤਾਂ ਹੁੰਦਾ ਨਾ ਕਿ ਪਾਲਤੂ ਆਪਾਂ ਰੱਖੇ ਹੋਏ, ਇੱਕ ਬਾਹਰੋਂ ਜਿੱਦਾਂ ਸਟ੍ਰੇ ਡੌਗਸ ਹੋ ਗਏ ਜਾਂ ਬਾਹਰੋਂ ਕੋਈ ਆਪਾਂ ਨੂੰ ਬਾਂਦਰ ਬਿੱਲੀ ਜਾਂ ਹੋਰ ਕੋਈ ਜਾਨਵਰ ਕੱਟ ਲੈਂਦਾ, ਤਾਂ ਉਹਦੇ ਨਾਲ ਵੀ ਇਹ ਬਿਮਾਰੀਆਂ ਹੁੰਦੀਆਂ ਕਿ ਪਾਲਤੂ ਜਾਨਵਰ ਕੱਟੇ ਤਾਂ ਉਹਦੇ ਨਾਲ ਨਹੀਂ ਹੋਣਗੀਆਂ ਇਹ?
1: ਨਹੀਂ, ਪਾਲਤੂ ਜਾਨਵਰ ਅਗਰ ਵੈਕਸੀਨੇਸ਼ਨ ਪ੍ਰੋਪਰ ਨਹੀਂ ਹੈ ਜੀ, ਉਹਨਾਂ ਤੋਂ ਵੀ ਹੋ ਸਕਦੀਆਂ ਨੇ
0: ਜੀ।
1: ਤਾਂ ਪਾਲਤੂ ਜਾਨਵਰਾਂ ਦੀ ਵੈਕਸੀਨੇਸ਼ਨ ਖਾਸ ਕਰ ਰੇਬੀਜ਼ ਦੀ ਮਤਲਬ ਇਹਦਾ ਰੂਟੀਨ 'ਚ ਕਰਵਾਉਣੀ ਬਹੁਤ ਜ਼ਰੂਰੀ ਹੈ। ਇਸ ਤੋਂ ਇਲਾਵਾ ਪਾਲਤੂ ਜਾਨਵਰਾਂ ਦੇ ਜਿਵੇਂ ਪੇਟ ਦੇ ਕੀੜਿਆਂ ਦਾ ਟ੍ਰੀਟਮੈਂਟ ਰੂਟੀਨ 'ਚ ਹੋਣਾ ਚਾਹੀਦਾ ਹੈ, ਉਹ ਵੀ ਆਪਾਂ ਨੂੰ ਬਿਮਾਰੀਆਂ ਕਰ ਸਕਦੇ ਨੇ। ਇਸ ਤੋਂ ਇਲਾਵਾ ਉਹਨਾਂ ਦੇ ਜਿਹੜੇ ਬਾਹਰਲੀ ਚਮੜੀ ਅਤੇ ਚਿੱਚੜ ਜੂਆਂ ਵਗੈਰਾ ਹੁੰਦੀਆਂ, ਉਹਨਾਂ ਦਾ ਵੀ ਪ੍ਰੋਪਰ ਟ੍ਰੀਟਮੈਂਟ ਕਰਵਾਉਣਾ ਬਹੁਤ ਜ਼ਰੂਰੀ ਹੈ।
0: ਜੀ, ਮਤਲਬ ਟੀਕਾਕਰਨ, ਜੇ ਆਪਾਂ ਘਰੇ ਪਾਲਤੂ ਕੋਈ ਜਾਨਵਰ ਰੱਖਿਆ ਹੋਇਆ
1: ਹਾਂਜੀ
0: ਤਾਂ ਉਹਦਾ ਟੀਕਾਕਰਨ ਬਹੁਤ ਜ਼ਰੂਰੀ ਹੈ,
1: ਬਿਲਕੁਲ ਜ਼ਰੂਰੀ ਹੈ ਜੀ।
0: ਹੈ ਨਾ?
1: ਪਸ਼ੂ ਦੀ ਆਪਣੀ ਸਿਹਤ ਲਈ, ਪਸ਼ੂ ਪਾਲਕ ਦੀ ਸਿਹਤ ਲਈ ਤੇ ਆਸ ਪਾਸ ਦੇ ਲੋਕਾਂ ਦੀ ਸਿਹਤ ਲਈ ਇਹ ਬਹੁਤ ਜ਼ਰੂਰੀ ਹੈ ਜੀ।
0: ਜੀ, ਸੋ ਸਰ ਤੁਸੀਂ ਪਹਿਲਾਂ ਨਾ ਕੱਚੇ ਦੁੱਧ ਦੀ ਗੱਲ ਕੀਤੀ ਕਿ ਕਈ ਕੱਚੇ ਦੁੱਧ ਦਾ ਸੇਵਨ ਕਰ ਲੈਂਦੇ ਨੇ ਤਾਂ ਉਹਦੇ ਨਾਲ ਵੀ ਬਹੁਤ ਸਾਰੀਆਂ ਬਿਮਾਰੀਆਂ ਹੁੰਦੀਆਂ ਨੇ,
1: ਹਾਂਜੀ।
0: ਕਿ ਹਮੇਸ਼ਾ ਹੀ ਕੱਚਾ ਦੁੱਧ ਪੀਣ ਨਾਲ ਕੋਈ ਬਿਮਾਰੀ ਲੱਗ ਸਕਦੀ ਹੈ ਜਾਂ
1: ਇਹ
0: ਕੱਚੇ ਦੁੱਧ
1: ਡਿਪੈਂਡ
0: ਦਾ ਸੇਵਨ ਕਰਨਾ ਹੀ ਨਹੀਂ ਚਾਹੀਦਾ ਆਪਾਂ ਨੂੰ?
1: ਕਰਨਾ ਹੀ ਨਹੀਂ ਚਾਹੀਦਾ ਜੀ, ਕਿਉਂਕਿ ਆਪਾਂ ਨੂੰ ਇਹ ਨਹੀਂ ਪਤਾ ਵੀ ਕਿਹੜੇ ਪਸ਼ੂ 'ਚ ਕਿਹੜੀ ਬਿਮਾਰੀ ਹੈਗੀ ਹੈ,
0: ਜੀ
1: ਪਰ ਉਹ ਬਿਮਾਰੀ ਕੱਚੇ ਦੁੱਧ ਨਾਲ ਆਪਾਂ ਨੂੰ ਹੋ ਸਕਦੀ ਹੈ। ਕੱਚਾ ਦੁੱਧ ਹਮੇਸ਼ਾ ਹੀ ਮਤਲਬ ਪਾਸਚਰਾਈਜ਼ ਕਰਕੇ, ਬੋਇਲ ਕਰਕੇ ਫਿਰ
0: ਜੀ
1: ਠੰਡਾ ਕਰਕੇ ਪੀਣਾ ਮਤਲਬ ਠੀਕ ਰਹਿੰਦਾ, ਇਹਦੇ ਨਾਲ ਬਿਮਾਰੀਆਂ ਤੋਂ ਬਚਾਅ ਹੋ ਸਕਦਾ
0: ਜੀ। ਨਹੀਂ ਤਾਂ ਆਮ ਖਾਸ ਕਰਕੇ ਪਿੰਡਾਂ ਦੇ ਵਿੱਚ ਦੇਖਿਆ ਜਾਂਦਾ ਇਹ ਕਿ
1: ਹਾਂਜੀ
0: ਕੱਚਾ ਦੁੱਧ ਹੈ, ਮਤਲਬ ਧਾਰ ਚੋਈ ਹੈ, ਹੈ ਨਾ, ਤਾਂ
1: ਉਸੇ
0: ਨਾਲ
1: ਨੂੰ
0: ਦੀ ਨਾਲ
1: ਉਠਾ
0: ਕੱਚਾ
1: ਲੈਂਦੇ
0: ਦੁੱਧ
1: ਜੀ।
0: ਸੇਵਨ ਕਰ ਲਿੱਤਾ
1: ਹਾਂਜੀ
0: ਜਾਂਦਾ ਹੈ
1: ਹਾਂਜੀ, ਇਹ
0: ਜੀ।
1: ਡਿਸਕਰੇਜ ਕਰਨਾ ਚਾਹੀਦਾ ਜੀ, ਇਹ ਨਹੀਂ ਕਰਨਾ ਚਾਹੀਦਾ, ਦੁੱਧ ਹਮੇਸ਼ਾ ਪ੍ਰੋਪਰਲੀ ਬੋਇਲ ਕਰਕੇ ਹੀ ਯੂਜ਼ ਕਰਨਾ ਚਾਹੀਦਾ
0: ਜੀ। ਸੋ ਕਈ ਨਾ ਨਾਨ ਵੈਜੀਟੇਰੀਅਨ ਹੁੰਦੇ ਨੇ, ਮਤਲਬ
1: ਹਾਂਜੀ
0: ਮਾਸ ਖਾਣ ਦੇ ਸ਼ੌਕੀਨ ਹੁੰਦੇ ਨੇ,
1: ਬਿਲਕੁਲ ਜੀ,
0: ਕਿ ਉਹ ਨੂੰ ਵੀ ਚੰਗੀ ਤਰ੍ਹਾਂ ਪਕਾ ਕੇ ਖਾਣਾ ਚਾਹੀਦਾ, ਉਹਦੇ ਨਾਲ ਵੀ ਕੋਈ ਬਿਮਾਰੀਆਂ ਲੱਗ ਸਕਦੀਆਂ ਨੇ?
1: ਬਿਲਕੁਲ ਮੈਮ, ਜੇ ਆਪਾਂ ਪੋਲਟਰੀ ਪ੍ਰੋਡਕਟਸ ਹੈ ਜਾਂ ਬੀਫ ਹੈ ਜਾਂ ਪੋਰਕ ਹੈ, ਜੇ ਆਪਾਂ ਇਹਨੂੰ ਮਤਲਬ ਅੰਡਰ ਕੁੱਕ ਕਰਕੇ ਖਾਵਾਂਗੇ ਤਾਂ ਇਹਨਾਂ ਤੋਂ ਵੀ ਆਪਾਂ ਨੂੰ ਬਿਮਾਰੀਆਂ ਹੋ ਸਕਦੀਆਂ। ਲਗਭਗ ਇਹਨਾਂ ਨੂੰ 75 ਤੋਂ 80 ਡਿਗਰੀ ਸੈਲਸੀਅਸ ਤੱਕ ਮਤਲਬ ਹੀਟ ਕਰਨ ਕੁੱਕ ਕਰਨ ਤੋਂ ਬਾਅਦ ਕੰਜ਼ਿਊਮ ਕਰਨਾ ਆਪਣੀ ਸਿਹਤ ਲਈ ਠੀਕ ਹੁੰਦਾ ਹੈ
0: ਜੀ। ਸੋ ਹੁਣ ਸਰ ਜੇ ਆਪਾਂ ਇੱਥੇ ਗੱਲ ਖਾਸ ਕਰਕੇ ਛੋਟੇ ਬੱਚਿਆਂ ਦੀ ਕਰੀਏ, ਕਿਉਂਕਿ ਜਿਹੜੇ ਵੱਡੇ ਹੁੰਦੇ ਨੇ ਉਹ ਬਹੁਤ ਸਾਰਾ ਪਰਹੇਜ਼ ਫਿਰ ਵੀ ਕਰ ਲੈਂਦੇ ਨੇ, ਛੋਟੇ ਬੱਚਿਆਂ ਨੂੰ ਸਮਝ ਨਹੀਂ ਹੁੰਦੀ, ਮਤਲਬ ਘਰ ਦੇ ਵਿੱਚ ਆਪਾਂ ਕੋਈ ਡੋਗ ਰੱਖਿਆ ਹੋਇਆ, ਕੋਈ ਕੈਟ ਰੱਖੀ ਹੋਈ ਹੈ ਜਾਂ ਕੋਈ ਹੋਰ ਜਾਨਵਰ ਰੱਖਿਆ ਹੋਇਆ, ਬੱਚਾ ਉਹਦੇ ਨਾਲ ਨਾ ਖੇਡਣ ਲੱਗ ਜਾਂਦਾ, ਉਹਦੇ ਨੇੜੇ ਵੀ ਜਾਂਦਾ, ਉਹਨੂੰ ਛੂੰਹਦਾ ਵੀ ਹੈ ਅਤੇ ਉਹ ਜਾਨਵਰ ਉਸਨੂੰ ਚੱਟਦਾ ਵੀ ਹੈ, ਅਤੇ ਉਹਦੇ ਨਾਲ ਵੀ ਉਹਨੂੰ ਕੋਈ ਬਿਮਾਰੀ ਲੱਗ ਸਕਦੀ ਹੈ ਜਾਂ ਬੱਚਿਆਂ ਲਈ ਕੀ ਸਾਵਧਾਨੀਆਂ ਘਰਦਿਆਂ ਨੂੰ ਵਰਤਣੀਆਂ ਚਾਹੀਦੀਆਂ ਨੇ?
1: ਬੱਚਿਆਂ ਨੂੰ ਪੈਟ ਸਕੂਲ ਜਾਣ ਤੋਂ ਪਹਿਲਾਂ ਮਤਲਬ ਅਡਲਟਸ ਜਿਹੜੇ ਆਪਣੇ ਘਰ ਦੇ ਬੜੇ ਉਹਨਾਂ ਦੀ ਸੁਪਰਵਿਜ਼ਨ 'ਚ ਹੀ ਬੱਚੇ ਅਗਰ ਆਪਣੇ ਪੈਟਸ ਨਾਲ ਖੇਲਣ ਤਾਂ ਅੱਛਾ ਰਹਿੰਦਾ। ਬੱਚਿਆਂ ਨੂੰ ਆਪਾਂ ਇਹ ਸੈਂਸਟਾਈਜ਼ ਕਰਨ ਦੀ ਜ਼ਰੂਰਤ ਹੈ ਕਿ ਡੋਗਸ ਜਾਂ ਪੈਟਸ ਕੈਟਸ ਕੋਈ ਵੀ ਹੈ, ਜਦੋਂ ਉਹਨਾਂ ਦਾ ਸੌਣ ਦਾ ਟਾਈਮ ਹੈ ਜਾਂ ਖਾਣ ਦਾ ਟਾਈਮ ਹੈ ਜਾਂ ਆਪਣੇ ਬੱਚਿਆਂ ਨੂੰ ਫੀਡ ਕਰ ਰਹੇ ਹੈ, ਉਸ ਟਾਈਮ ਉਹਨਾਂ ਨੂੰ ਤੰਗ ਨਹੀਂ ਕਰਨਾ ਚਾਹੀਦਾ। ਉਹ ਗੁੱਸਾ ਕਰ ਸਕਦੇ ਹੈ, ਬਾਈਟਸ ਵੀ ਕਰ ਸਕਦੇ ਹੈ, ਉਸ ਟਾਈਮ ਸਕ੍ਰੈਚ ਵੀ ਕਰ ਸਕਦੇ ਹੈ। ਬੱਚਿਆਂ ਨੂੰ ਇਹ ਵੀ ਸਮਝਾਉਣਾ ਚਾਹੀਦਾ ਕਿ ਜਦੋਂ ਉਹਨਾਂ ਨੇ ਪੈਟਸ ਨਾਲ ਖੇਲ ਲਿਆ, ਪੈਟਸ ਨੂੰ ਫੀਡ ਆਫਰ ਕਰਤੀ ਜਾਂ ਪੈਟਸ ਦੇ ਬਰਤਨ ਸਾਫ਼ ਕੀਤੇ ਜਾਂ ਉਹਨਾਂ ਨੂੰ ਟੱਚ ਕੀਤਾ, ਉਸ ਤੋਂ ਬਾਅਦ ਪ੍ਰੋਪਰ ਆਪਣਾ ਹੈਂਡ ਵਾਸ਼ ਕਰਨਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਕੋਈ ਨਾ ਕੋਈ ਬਿਮਾਰੀ ਹੋਣ ਦਾ ਖਤਰਾ ਹੋ ਸਕਦਾ। ਇਸ ਬੱਚਿਆਂ ਨੂੰ ਇਹ ਵੀ ਸਮਝਾਉਣਾ ਚਾਹੀਦਾ ਕਿ ਆਪਣਾ ਫੇਸ ਜਾਂ ਆਪਣਾ ਹੈਡ ਡੋਗ ਦੇ ਮੂੰਹ ਵੱਲ ਨਾ ਲੈ ਕੇ ਜਾਓ। ਡੋਗ ਕਿੰਨਾ ਵੀ ਮਤਲਬ ਤੁਹਾਡਾ ਫੈਮਿਲੀਅਰ ਹੋਵੇ, ਐਕਸੀਡੈਂਟਸ ਕਦੇ ਵੀ ਹੋ ਸਕਦੇ ਆ
0: ਜੀ,
1: ਤੇ ਮਤਲਬ ਜਿਹੜਾ ਟਫ ਹੈਂਡਲਿੰਗ ਨਹੀਂ ਕਰਨੀ ਚਾਹੀਦੀ ਡੋਗ ਨੂੰ, ਜੋ ਪੈਟਿੰਗ ਕਰਨੀ ਹੈ ਸੋਫਟ ਹੈਂਡ ਨਾਲ ਕਰਨੀ ਹੈ, ਰਫ ਹੈਂਡਲ ਨਾ ਕਰੋ ਡੋਗਸ ਨੂੰ
0: ਜੀ, ਕਿਉਂਕਿ ਜਾਨਵਰ ਹੈ, ਕਦੇ ਵੀ ਕੋਈ ਵੀ ਨੁਕਸਾਨ ਵੈਸੇ ਆਪਾਂ ਨੂੰ ਪਹੁੰਚਾ ਸਕਦਾ, ਚਾਹੇ ਉਹ ਆਪਣਾ ਪਾਲਤੂ ਹੀ ਹੈ। ਇੱਕ ਨਾ ਸਰ ਹੋਰ, ਹਾਂਜੀ ਹਾਂਜੀ
1: ਹਾਂਜੀ, ਸਟ੍ਰਿਕਟ ਹਾਈਜੀਨ, ਹੈਂਡ ਹਾਈਜੀਨ ਬਹੁਤ ਜ਼ਰੂਰੀ ਹੈ ਜੀ ਪੈਟਸ ਨਾਲ ਡੀਲ ਕਰਦੇ ਹੋਏ
0: ਜੀ,
1: ਹਾਂਜੀ,
0: ਕਿਉਂਕਿ ਆਮ ਹੁੰਦਾ ਕਿ ਜਦੋਂ ਆਪਾਂ ਘਰਾਂ ਦੇ ਵਿੱਚ ਰੱਖੇ ਹੋਏ ਨੇ ਆਪਾਂ ਨੂੰ ਇਹ ਲੱਗਦਾ ਕਿ ਸਾਡੇ ਵਾਂਗ ਹੀ ਨੇ ਉਹ, ਆਪਾਂ ਉਸੇ ਤਰ੍ਹਾਂ ਉਹਨਾਂ ਨੂੰ ਛੂਹ ਵੀ ਲੈਂਦੇ ਹਾਂ, ਫਿਰ ਆਪਣੇ ਕੰਮਾਂ ਕਾਰਾਂ 'ਤੇ ਵੀ ਲੱਗ ਜਾਂਦੇ ਹਾਂ ਜਾਂ ਉਹੀ ਹੱਥਾਂ ਦੇ ਨਾਲ ਕਈ ਵਾਰ ਖਾ ਪੀ ਵੀ ਲੈਂਦੇ ਹਾਂ ਆਪਾਂ,
1: ਇਹ ਚੀਜ਼ ਅਵੋਇਡ ਕਰਨੀ ਚਾਹੀਦੀ ਹੈ
0: ਜੀ। ਆਪਾਂ ਨਾ ਕਈ ਵਾਰ ਘਰਾਂ ਦੇ ਵਿੱਚ ਦੇਖਦੇ ਹਾਂ ਕਿ ਬਹੁਤ ਸਾਰੇ ਉਹਨਾਂ ਦੇ ਵਾਲ ਹੈ ਜਿਹੜੇ ਉਹ ਵੀ ਖਿਲਰ ਜਾਂਦੇ ਨੇ,
1: ਹਾਂਜੀ,
0: ਕਿ ਉਹਦੇ ਨਾਲ ਵੀ ਆਪਾਂ ਨੂੰ ਕੋਈ ਨੁਕਸਾਨ ਹੋ ਸਕਦਾ ਹੈ ਜਾਂ ਜਿਵੇਂ
1: ਅਲਰਜੀ ਅਲਰਜੀ ਜਿਹੜੇ ਮਤਲਬ ਫੈਮਿਲੀ ਮੈਂਬਰ ਨੂੰ ਅਲਰਜੀ ਪ੍ਰੋਬਲਮ ਹੈ, ਕੋਈ ਅਸਥਮਾ ਦੀ
0: ਜੀ
1: ਕੋਈ ਕੰਡੀਸ਼ਨ ਹੈ, ਉਹਨਾਂ ਨੂੰ ਇਹਨਾਂ ਤੋਂ ਅਲਰਜੀ ਹੋ ਸਕਦੀ ਹੈ ਜੀ।
0: ਸੋ ਇਸ ਤੋਂ ਇਲਾਵਾ ਨਾ ਕਈ ਜਿੱਦਾਂ ਪਸ਼ੂਆਂ ਦੇ ਬਾੜੇ ਦੇ ਵਿੱਚ ਕੰਮ ਕਰਦੇ ਨੇ ਜਾਂ ਡੇਅਰੀ ਦਾ ਕੰਮ ਕਰਦੇ ਨੇ,
1: ਹਾਂਜੀ,
0: ਉਹ ਲੋਕ ਆਪਣੀ ਸਿਹਤ ਦਾ ਕਿਵੇਂ ਖਿਆਲ ਰੱਖ ਸਕਦੇ ਨੇ ਜਿਹੜੇ ਹਮੇਸ਼ਾ ਹੀ ਇਹਨਾਂ ਦੇ ਨਾਲ ਰਹਿੰਦੇ ਨੇ ਜ਼ਿਆਦਾਤਰ ਸਮਾਂ?
1: ਜਿਹੜੇ ਵੀ ਮਤਲਬ ਡੇਅਰੀ ਫਾਰਮਰ ਜ਼ਿਆਦਾ ਡੇਅਰੀ ਦਾ ਕੰਮ ਕਰਦੇ ਆ ਜਾਂ ਕੰਮ ਹੈ ਉਹਨਾਂ ਦੇ ਲੇਬਰ ਡੇਅਰੀ ਦੇ ਵਿੱਚ ਰਹਿੰਦੇ ਆ, ਉਹ ਖੁਦ ਤਾਂ ਡਿਜ਼ੀਜ਼ ਨੂੰ ਐਕਸਪੋਜ਼ ਹੁੰਦੇ ਹੀ ਹੈ ਜੀ, ਉਹਨਾਂ ਦੇ ਫੈਮਿਲੀ ਮੈਂਬਰਸ ਨੂੰ ਵੀ ਮਤਲਬ ਕਈ ਬਿਮਾਰੀਆਂ ਹੁੰਦਾ ਖਦਸ਼ਾ ਹਮੇਸ਼ਾ ਰਹਿੰਦਾ, ਖਾਸ ਕਰ ਬੱਚੇ ਜਿਨ੍ਹਾਂ ਦੀ ਉਮਰ 5 ਸਾਲ ਤੋਂ ਘੱਟ ਹੈ, ਬਜ਼ੁਰਗ 65-70 ਸਾਲ ਤੋਂ ਉਮਰ ਜ਼ਿਆਦਾ ਹੈ ਜਾਂ ਜਿਨ੍ਹਾਂ ਦਾ ਇਮਿਊਨ ਸਟੇਟਸ ਕੰਪਰੋਮਾਈਜ਼ਡ ਹੈ, ਡਾਇਬਟੀਜ਼ ਦੇ ਪੇਸ਼ੈਂਟ ਹੈ, ਹਾਰਟ ਦੀ ਬਿਮਾਰੀਆਂ ਨੇ ਜਾਂ ਹੋਰ ਕੋਈ ਕਰੋਨਿਕ ਪ੍ਰੋਬਲਮਸ ਹੈ, ਉਹ ਹਮੇਸ਼ਾ ਡਿਜ਼ੀਜ਼ ਦੇ ਨਾਲ ਮਤਲਬ ਉਹਨਾਂ ਨੂੰ ਰਿਸਕ ਰਹਿੰਦਾ ਹੀ ਰਹਿੰਦਾ ਜੀ, ਤਾਂ ਉਹਨਾਂ ਦੀ ਮੇਨ ਸਾਵਧਾਨੀ ਇਹ ਹੈ ਕਿ ਆਪਣੇ ਸਿਹਤ ਪਸ਼ੂ ਦੀ ਸਿਹਤ ਤੰਦਰੁਸਤ ਰੱਖੋ, ਉਹਨਾਂ ਨੂੰ ਪ੍ਰੋਪਰ ਵੈਕਸੀਨੇਸ਼ਨ ਜੋ ਵੀ ਸਰਕਾਰ ਵੱਲੋਂ ਗਾਈਡਲਾਈਨਸ ਜਾਰੀ ਹੁੰਦੀ ਹੈ, ਪਸ਼ੂ ਪਾਲਣ ਵਿਭਾਗ ਵੱਲੋਂ ਘਰ ਘਰ ਜਾ ਕੇ ਵੈਕਸੀਨ ਲਗਾਈ ਜਾਂਦੀ ਹੈ, ਉਹ ਲਗਵਾਉਣੀ ਚਾਹੀਦੀ ਹੈ ਤਾਂ ਕਿ ਪਸ਼ੂਆਂ ਦੀ ਸਿਹਤ ਵੀ ਤੰਦਰੁਸਤ ਰਹੇ ਤੇ ਉਹਨਾਂ ਦੇ ਅਟੈਂਡੈਂਟਸ ਹੈ ਉਹ ਵੀ ਤੰਦਰੁਸਤ ਰਹਿਣ। ਇਸ ਤੋਂ ਇਲਾਵਾ ਡੇਅਰੀ ਫਾਰਮਸ ਤੇ ਜਿਹੜਾ ਪਸ਼ੂਆਂ ਦੇ ਵਾੜਿਆਂ ਚ ਕੰਮ ਕਰਦੇ ਆ ਜਿਹੜੇ, ਉਹਨਾਂ ਦੇ ਡੈਡੀਕੇਟਿਡ ਕੱਪੜੇ, ਸ਼ੂਜ਼, ਬੂਟਸ ਵਗੈਰਾ ਹੋਣੇ ਚਾਹੀਦੇ ਆ। ਜਿਹੜਾ ਉੱਥੇ ਕੰਮ ਕੀਤਾ ਉੱਥੇ ਹੀ, ਮਤਲਬ ਕੰਮ ਕਰਨ ਤੋਂ ਬਾਅਦ ਧੋ ਕੇ ਫਾਰਮ ਤੇ ਹੀ ਰੱਖਦੇ, ਆਪਣੇ ਘਰ ਜਾਣ ਵੇਲੇ ਹੋਰ ਕੱਪੜੇ ਪਾ ਲੇ। ਇਸ ਤੋਂ ਇਲਾਵਾ ਜਦੋਂ ਤੁਸੀਂ ਪਸ਼ੂਆਂ ਨੂੰ ਅਟੈਂਡ ਕਰ ਰਹੇ ਹੋ ਜਾਂ ਉਹਨਾਂ ਦੇ ਨਾਲ ਕੁਛ ਬਰਤਨ ਹੈ ਦੁੱਧ ਚੁਆਈ ਵਾਲੇ ਜਾਂ ਕੁਛ ਮਿਲਕਿੰਗ ਮਸ਼ੀਨ ਹੈ, ਕੁਛ ਵੀ ਪਸ਼ੂਆਂ ਦੇ ਨਾਲ ਰਿਲੇਟਡ ਇਕਵਿਪਮੈਂਟਸ ਹੈ ਉਹਨਾਂ ਨਾਲ ਡੀਲ ਕਰ ਰਹੇ ਹੋ, ਉਸ ਟਾਈਮ ਖਾਣਾ ਪੀਣਾ ਅਵੋਇਡ ਕਰੋ। ਮਕਸਦ ਉਹੀ ਹੈ ਕਿ ਸਟ੍ਰਿਕਟ ਹੈਂਡ ਹਾਈਜੀਨ ਹੋਣਾ ਚਾਹੀਦਾ ਹੈ ਉੱਥੇ, ਆਪਣਾ ਅੱਛੀ ਤਰ੍ਹਾਂ ਹੱਥ ਪੈਰ ਧੋ ਕੇ ਫਿਰ ਕੁਛ ਵੀ ਖਾਣਾ ਪੀਣਾ ਹੈ ਉਸ ਤੋਂ ਬਾਅਦ ਕਰੋ ਜੀ।
0: ਮਤਲਬ ਪੂਰਾ
1: ਪਹਿਲਾਂ ਜਿਹੜੀ ਗੱਲ ਤੁਸੀਂ ਕੀਤੀ ਹੈ ਵੀ ਕੱਚਾ ਦੁੱਧ ਨਹੀਂ ਪੀਣਾ ਚਾਹੀਦਾ, ਉਸ ਚੀਜ਼ ਨੂੰ ਅਵੋਇਡ ਕਰਨਾ ਚਾਹੀਦਾ।
0: ਠੀਕ ਹੈ, ਬਹੁਤ ਵਧੀਆ ਤੁਸੀਂ ਜਾਣਕਾਰੀ ਦੇ ਰਹੇ ਹੋ। ਸਰ, ਪ੍ਰੋਗਰਾਮ ਦੇ ਅਖੀਰ ਦੇ ਵਿੱਚ ਸਾਡੇ ਸਰੋਤਿਆਂ ਨੂੰ ਕੀ ਤੁਸੀਂ ਮੈਸੇਜ ਦੇਣਾ ਚਾਹੋਗੇ?

0: ਕੀ ਕਹਿਣਾ ਚਾਹੋਗੇ?
1: ਦੇਖੋ ਜਿਹੜਾ ਡਿਨੋਟਿਕ ਡਿਜ਼ੀਜ਼ ਹੈ ਜੀ, ਆਪਣੇ ਜਿੰਨਾ ਵੀ ਮਤਲਬ ਆਪਣੀਆਂ ਛੂਤ ਦੀਆਂ ਜਾਂ ਲਾਗ ਦੀਆਂ ਬਿਮਾਰੀਆਂ ਨੇ ਜੀ, ਉਹਦੀਆਂ ਤਕਰੀਬਨ 50 to 60% ਤੱਕ ਸਾਰੀਆਂ ਜਿਨੋਟਿਕ ਡਿਜ਼ੀਜ਼ ਹੈ ਜਿਹੜੀਆਂ ਮਤਲਬ ਪਸ਼ੂਆਂ ਤੋਂ ਬੰਦਿਆਂ ਨੂੰ ਹੁੰਦੀਆਂ ਨੇ। ਇਹਨਾਂ ਤੋਂ ਬਚਣ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ, ਪਰਸਨਲ ਹਾਈਜੀਨ ਦਾ ਧਿਆਨ ਰੱਖਣਾ ਚਾਹੀਦਾ ਹੈ। ਤੁਸੀਂ ਮਤਲਬ ਕਿਸੇ ਪੈਟਸ ਨਾਲ ਜਾਂ ਡੇਰੀ ਐਨੀਮਲਸ ਨਾਲ ਕੰਟੈਕਟ ਚਾਹੁੰਦੇ ਹੋ, ਆਪਣਾ ਮਤਲਬ ਸਾਫ਼ ਸਫਾਈ ਦਾ ਧਿਆਨ ਰੱਖੋ, ਠੀਕ ਹੈ ਜੀ। ਤੇ ਜੇ ਕੋਈ ਬਾਈਟਸ ਵਗੈਰਾ ਹੋ ਜਾਂਦੀ ਹੈ ਜਾਂ ਡੋਗ ਨੇ ਸਕ੍ਰੈਚ ਕਰਤਾ, ਉਸਨੂੰ ਅੱਛੀ ਤਰ੍ਹਾਂ ਸਾਬਣ ਨਾਲ ਜਾਂ ਕੋਸੇ ਪਾਣੀ ਨਾਲ 10-15 ਮਿੰਟ ਧੋਵੋ, ਐਂਟੀਸੈਪਟਿਕ ਕੋਈ ਮੱਲਮ ਲਗਾਓ ਉਸ ਤੇ, ਕੋਈ ਮੋਸਕੀਟੋਜ ਹੈ, ਟਿਕਸ ਹੈ, ਇਹਨਾਂ ਦੀ ਬਾਈਟ ਤੋਂ ਬਚਣਾ ਚਾਹੀਦਾ, ਇਹਨਾਂ ਦਾ ਰੈਗੂਲਰ ਟ੍ਰੀਟਮੈਂਟ ਹੋਣਾ ਚਾਹੀਦਾ। ਤੁਹਾਡੇ ਪੈਟਸ ਰੱਖੇ ਹੋਏ ਆ ਘਰ ਜਾਂ ਡੇਰੀ ਐਨੀਮਲਸ ਹੈ, ਉਹਨਾਂ ਦੀ ਪ੍ਰੋਪਰ ਵੈਕਸੀਨੇਸ਼ਨ ਹੋਣੀ ਚਾਹੀਦੀ ਹੈ। ਉਹਨਾਂ ਦਾ ਵੇਸਟ ਹੈ ਜਿਹੜਾ ਮਤਲਬ ਪੋਟੀ ਹੈ, ਉਹਨਾਂ ਦਾ ਅੱਛੀ ਤਰ੍ਹਾਂ ਉਹਨੂੰ ਮੈਨੇਜ ਕਰਨਾ ਚਾਹੀਦਾ ਤਾਂ ਕਿ ਉਹ ਤੋਂ ਕੋਈ ਤੁਹਾਨੂੰ ਇਨਫੈਕਸ਼ਨ ਨਾ ਹੋ ਜਾਏ। ਵੇਸਟ ਹੈਂਡਲ ਕਰਨ ਲਈ ਤੁਹਾਨੂੰ ਗਲਵਸ ਪਾਉਣੇ ਚਾਹੀਦੇ ਹੈ, ਤਾਂ ਉਹ ਤੋਂ ਪੈਕ ਕਰਕੇ ਉਹਨੂੰ ਡਿਸਪੋਜ਼ ਆਫ ਕਰਨਾ ਚਾਹੀਦਾ। ਫੂਡ ਸੇਫਟੀ ਦਾ ਆਪਣਾ ਧਿਆਨ ਰੱਖਣਾ ਚਾਹੀਦਾ, ਰਾ ਮਿਲਕ ਨਹੀਂ ਪੀਣਾ ਚਾਹੀਦਾ, ਰਾ ਮੀਟ ਨਹੀਂ ਖਾਣਾ ਚਾਹੀਦਾ, ਅੰਡਰ ਕੁੱਕ ਮੀਟ ਨਹੀਂ ਖਾਣਾ ਚਾਹੀਦਾ। ਮਤਲਬ ਜਦ ਤੁਸੀਂ ਘਰੇ ਮਤਲਬ ਨਾਨ ਵੈਜ ਕੋਈ ਕੁੱਕ ਕਰਨਾ, ਰਾ ਮਟੀਰੀਅਲ ਚੋਪਿੰਗ ਕਰਦੇ ਹੋ, ਆਪਣੀ ਕਿਚਨ ਸ਼ੈਲਫ ਹੈ, ਤੁਹਾਡੇ ਚੋਪਿੰਗ ਬੋਰਡਸ ਹੈ, ਬਰਤਨ ਹੈ, ਉਹਨਾਂ ਦੀ ਸਾਫ਼ ਸਫਾਈ ਦਾ ਧਿਆਨ ਰੱਖਣਾ ਚਾਹੀਦਾ। ਜਿੱਦਾਂ ਰਾ ਮੀਟ ਜਿੱਦਾਂ ਮਤਲਬ ਜਿਹੜੀ ਜਿਹੜੀ ਸਰਫੇਸ ਨਾਲ ਕੰਟੈਕਟਸ ਆਇਆ, ਉਸ ਚੀਜ਼ਾਂ ਦੀ ਪ੍ਰੋਪਰ ਸਫਾਈ ਦਾ ਧਿਆਨ ਰੱਖਣਾ ਚਾਹੀਦਾ ਕੁਕਿੰਗ ਤੋਂ ਬਾਅਦ ਵੀ
0: ਜੀ। ਸੋ ਡਾਕਟਰ ਹਤਾਸ਼ ਮਿੱਤਲ ਜੀ, ਤੁਸੀਂ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ, ਇੰਨੀ ਸਾਨੂੰ ਲਾਹੇਵੰਦ ਜਾਣਕਾਰੀ ਦਿੱਤੀ, ਅਸੀਂ ਤੁਹਾਡਾ ਆਕਾਸ਼ਵਾਣੀ ਪਟਿਆਲਾ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ।
1: ਸ਼ੁਕਰੀਆ ਜੀ, ਸ਼ੁਕਰੀਆ
0: ਜੀ। ਹਾਂਜੀ ਦੋਸਤੋ, ਇਹ ਤਾਂ ਸਨ ਡਾਕਟਰ ਰੋਹਤਾਸ਼ ਮਿੱਤਲ ਜੋ ਵੈਟਨਰੀ ਅਫਸਰ ਨੇ ਰੌਣੀ ਵਿਖੇ। ਸੋ ਆਪਾਂ ਨੂੰ ਵਿਸ਼ਵ ਜ਼ੋਨੋਸਿਸ ਡੇ ਬਾਰੇ ਜਾਣਕਾਰੀ ਦੇ ਰਹੀ ਸੀ। ਆਮ ਭਾਸ਼ਾ ਦੇ ਵਿੱਚ ਇਹੀ ਹੈ ਕਿ ਜਿਹੜੀਆਂ ਬਿਮਾਰੀਆਂ ਜਾਨਵਰਾਂ ਤੋਂ ਆਪਾਂ ਨੂੰ ਯਾਨੀ ਮਨੁੱਖ ਨੂੰ ਲੱਗਦੀਆਂ ਨੇ, ਘਰਾਂ ਦੇ ਵਿੱਚ ਪਾਲਤੂ ਆਪਾਂ ਜਾਨਵਰ ਰੱਖੇ ਹੁੰਦੇ ਨੇ, ਠੀਕ ਹੈ, ਉਹਨਾਂ ਨਾਲ ਪਿਆਰ ਮੁਹੱਬਤ ਨਾਲ ਵਿਚਰਨਾ ਚਾਹੀਦਾ ਹੈ, ਉਹਨਾਂ ਨਾਲ ਗੱਲਬਾਤ ਵੀ ਆਪਾਂ ਨੂੰ ਕਰਨੀ ਚਾਹੀਦੀ ਹੈ, ਮਹਿਸੂਸ ਉਹਨਾਂ ਦੀਆਂ ਫੀਲਿੰਗਸ ਕਰਨੀਆਂ ਚਾਹੀਦੀਆਂ ਨੇ। ਪਰ ਜਿੱਥੇ ਸਾਫ਼ ਸਫਾਈ ਦੀ ਧਿਆਨ ਆਉਂਦੀ ਹੈ, ਟੀਕਾਕਰਨ ਦੀ ਗੱਲ ਆਉਂਦੀ ਹੈ, ਉੱਥੇ ਬੜਾ ਹੀ ਆਪਾਂ ਨੂੰ ਧਿਆਨ ਨਾਲ ਚੱਲਣਾ ਚਾਹੀਦਾ। ਸੋ ਉਹਨਾਂ ਨਾਲ ਜਦੋਂ ਵੀ ਆਪਾਂ ਉਹਨਾਂ ਨੂੰ ਛੂਹਨੇ ਹਾਂ, ਉਹਨਾਂ ਨੂੰ ਟੱਚ ਕਰਦੇ ਹਾਂ, ਤਾਂ ਹਮੇਸ਼ਾ ਆਪਣੀ ਸਫਾਈ ਦਾ ਧਿਆਨ ਹੈ ਜਿਹੜਾ ਉਹ ਜ਼ਰੂਰ ਰੱਖਣਾ ਚਾਹੀਦਾ। ਸੋ ਡਾਕਟਰ ਹਤਾਸ਼ ਮਿੱਤਲ ਹੋਰੀ ਅੱਜ ਦੇ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ, ਉਹਨਾਂ ਨੇ ਆਪਾਂ ਨੂੰ ਲਾਹੇਵੰਦ ਜਾਣਕਾਰੀ ਦਿੱਤੀ। ਅਤੇ ਆਕਾਸ਼ਵਾਣੀ ਪਟਿਆਲਾ ਤੋਂ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ, 8:45 ਹੋਏ ਨੇ ਇਸ ਵੇਲੇ ਸਵੇਰ ਦੇ। ਹੁਣ ਤੋਂ ਥੋੜ੍ਹੀ ਦੇਰ ਬਾਅਦ ਅਗਲੀ ਜਾਣਕਾਰੀ ਫਿਰ ਤੁਹਾਡੇ ਨਾਲ ਸਾਂਝੀ ਕਰਾਂਗੇ।
2: ਰੁੱਖ ਤੇ ਮਨੁੱਖ ਦਾ ਹੈ ਸਾਥ ਲਮੇਰਾ, ਰੁੱਖ ਬਣਦੇ ਨੇ ਮਨੁੱਖ ਦਾ ਬਸੇਰਾ, ਰੁੱਖਾਂ ਨੂੰ ਬਚਾਓ ਮਨੁੱਖਾਂ ਨੂੰ ਬਚਾਓ।
3: ਆਕਾਸ਼ਵਾਣੀ ਐਟ 90 90 ਸਾਲ ਕੀ ਆਵਾਜ਼, ਦਿਲ ਸੇ ਦਿਲ ਤੱਕ ਨਾਨ ਸਟਾਪ ਧਮਾਲ, ਪੁਰਾਣੀ ਯਾਦੇ ਨਯਾ ਜੋਸ਼ ਹੈ, ਦੇਸ਼ ਕਾ ਰੇਡੀਓ ਅਬ ਵੀ ਬੌਸ ਹੈ। ਆਕਾਸ਼ਵਾਣੀ ਕੇ ਗੌਰਵਮਈ 90 ਸਾਲ।

ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਤੁਸੀਂ ਸੁਣ ਰਹੇ ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ। ਅੱਜ ਦੇ ਦਿਨ ਦੇ ਇਤਿਹਾਸ ਦੌਰਾਨ ਅਸੀਂ 6 ਜੁਲਾਈ ਦੀ ਗੱਲਬਾਤ ਕਰ ਰਹੇ ਹਾਂ। ਸੋ ਅੱਜ ਵਿਸ਼ਵ ਜ਼ੋਨੋਸਿਸ ਡੇ ਮਨਾਇਆ ਜਾ ਰਿਹਾ, ਇਸ ਬਾਰੇ ਗੱਲਬਾਤ ਕੀਤੀ। ਅਤੇ ਹੁਣ ਅਗਲੀ ਜਾਣਕਾਰੀ ਸਾਂਝੀ ਕਰਦੇ ਹਾਂ ਬਾਬੂ ਜਗਜੀਵਨ ਰਾਮ ਹੋਰਾਂ ਦੀ, ਕਿਉਂਕਿ ਅੱਜ ਉਹਨਾਂ ਦੀ ਡੈਥ ਐਨਵਰਸਰੀ ਹੈ। ਦੋਸਤੋ, ਭਾਰਤ ਦੇ ਇਤਿਹਾਸ ਵਿੱਚ ਕੁਝ ਅਜਿਹੇ ਨੇਤਾ ਹੋਏ ਨੇ ਜਿਨ੍ਹਾਂ ਨੇ ਸਿਰਫ ਰਾਜਨੀਤੀ ਨਹੀਂ ਕੀਤੀ ਸਗੋਂ ਸਮਾਜ ਦੀ ਸੋਚ ਬਦਲਣ ਦੀ ਕੋਸ਼ਿਸ਼ ਵੀ ਕੀਤੀ ਹੈ। ਬਾਬੂ ਜਗਜੀਵਨ ਰਾਮ ਉਹਨਾਂ ਵਿੱਚੋਂ ਇੱਕ ਸਨ। ਅੱਜ ਦੀ ਤਾਰੀਖ ਸਾਨੂੰ ਇਹ ਯਾਦ ਦਿਵਾਉਂਦੀ ਹੈ ਕਿ ਸਮਾਜਿਕ ਬਰਾਬਰੀ ਅਤੇ ਮਨੁੱਖੀ ਮਾਣ ਸਨਮਾਨ ਲਈ ਲੜਨ ਵਾਲੇ ਲੋਕ ਕਦੇ

ਭੁਲਾਏ ਨਹੀਂ ਜਾਂਦੇ। ਸੰਨ 1908 ਵਿੱਚ ਬਿਹਾਰ ਦੇ ਇੱਕ ਸਧਾਰਨ ਪਰਿਵਾਰ ਵਿੱਚ ਜਨਮੇ ਜਗਜੀਵਨ ਰਾਮ ਨੇ ਬਚਪਨ ਤੋਂ ਹੀ ਜਾਤੀ ਆਧਾਰਿਤ ਭੇਦਭਾਵ ਦਾ ਸਾਹਮਣਾ ਕੀਤਾ। ਕਿਹਾ ਜਾਂਦਾ ਹੈ ਕਿ ਸਕੂਲ ਵਿੱਚ ਉਹਨਾਂ ਲਈ ਪਾਣੀ ਪੀਣ ਲਈ ਵੱਖਰਾ ਘੜਾ ਰੱਖਿਆ ਜਾਂਦਾ ਸੀ, ਪਰ ਉਹਨਾਂ ਨੇ ਇਸ ਅਪਮਾਨ ਨੂੰ ਕਦੇ ਆਪਣੀ ਕਮਜ਼ੋਰੀ ਨਹੀਂ ਬਣਨ ਦਿੱਤਾ। ਇਹ ਅਨੁਭਵ ਉਹਨਾਂ ਦੇ ਜੀਵਨ ਦੀ ਤਾਕਤ ਬਣ ਗਿਆ। ਉੱਚ ਸਿੱਖਿਆ ਦੌਰਾਨ ਉਹਨਾਂ ਨੇ ਵਿਦਿਆਰਥੀਆਂ ਨੂੰ ਸਮਾਜਿਕ ਸਮਾਨਤਾ ਲਈ ਸੰਗਠਿਤ ਕੀਤਾ। ਜਦੋਂ ਉਹ ਮਹਾਤਮਾ ਗਾਂਧੀ ਦੇ ਸੰਪਰਕ ਵਿੱਚ ਆਏ ਤਾਂ ਆਜ਼ਾਦੀ ਦੀ ਲੜਾਈ ਨੂੰ ਸਮਾਜਿਕ ਸੁਧਾਰ ਨਾਲ ਜੋੜ ਦਿੱਤਾ। ਉਹਨਾਂ ਦਾ ਵਿਸ਼ਵਾਸ ਸੀ ਕਿ ਜੇ ਦੇਸ਼ ਆਜ਼ਾਦ ਵੀ ਹੋ ਜਾਵੇ ਪਰ ਸਮਾਜ ਵਿੱਚ ਭੇਦਭਾਵ ਕਾਇਮ ਰਹੇ ਤਾਂ ਆਜ਼ਾਦੀ ਅਧੂਰੀ ਰਹੇਗੀ। ਆਜ਼ਾਦੀ ਤੋਂ ਬਾਅਦ ਉਹ ਲੰਮੇ ਸਮੇਂ ਤੱਕ ਕੇਂਦਰੀ ਮੰਤਰੀ ਰਹੇ। ਖੇਤੀਬਾੜੀ, ਮਜ਼ਦੂਰੀ, ਰੇਲਵੇ ਅਤੇ ਰੱਖਿਆ ਵਰਗੇ ਮਹੱਤਵਪੂਰਨ ਵਿਭਾਗਾਂ ਦੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਉਹਨਾਂ ਨੇ ਹਮੇਸ਼ਾ ਆਮ ਲੋਕ ਹਿੱਤਾਂ ਨੂੰ ਤਰਜੀਹ ਦਿੱਤੀ। ਸੰਨ 1971 ਦੀ ਇੰਡੋ ਪਾਕਿਸਤਾਨ ਵਾਰ ਵਿੱਚ ਉਸ ਦੌਰਾਨ ਉਹ ਰੱਖਿਆ ਮੰਤਰੀ ਵਜੋਂ ਉਹਨਾਂ ਦੀ ਭੂਮਿਕਾ ਇਤਿਹਾਸਕ ਰਹੀ ਹੈ। ਬਾਬੂ ਜਗਜੀਵਨ ਰਾਮ ਇੱਕ ਵਿਸ਼ੇਸ਼ ਖੂਬੀ ਇਹ ਹੈ ਉਹਨਾਂ ਦੀ ਕਿ ਉਹ ਕਦੇ ਵੀ ਕੜਵਾਹਟ ਦੀ ਭਾਸ਼ਾ ਨਹੀਂ ਬੋਲਦੇ ਸਨ। ਉਹ ਦ੍ਰਿੜਤਾ ਨਾਲ ਆਪਣੀ ਗੱਲ ਰੱਖਦੇ ਸਨ ਪਰ ਸੰਵਾਦ ਅਤੇ ਲੋਕਤੰਤਰ 'ਤੇ ਭਰੋਸਾ ਕਰਦੀ ਸੀ। ਉਹ ਮੰਨਦੇ ਸੀ ਕਿ ਸਮਾਜ ਨੂੰ ਟਕਰਾਅ ਨਾਲ ਨਹੀਂ ਸਗੋਂ ਸਿੱਖਿਆ, ਮੌਕਿਆਂ ਦੀ ਬਰਾਬਰੀ ਅਤੇ ਸੰਵਿਧਾਨਿਕ ਅਧਾਰਾਂ ਨਾਲ ਬਦਲਿਆ ਜਾ ਸਕਦਾ ਹੈ। ਉਹਨਾਂ ਦਾ ਜੀਵਨ ਅੱਜ ਵੀ ਨੌਜਵਾਨਾਂ ਲਈ ਪ੍ਰੇਰਣਾ ਹੈ। ਉਹ ਦੱਸਦੇ ਹੈ ਕਿ ਹਾਲਾਤ ਭਾਵੇਂ ਕਿੰਨੇ ਵੀ ਔਖੇ ਹੋਣ, ਸਿੱਖਿਆ, ਆਤਮ ਵਿਸ਼ਵਾਸ ਅਤੇ ਮਿਹਨਤ ਨਾਲ ਵੱਡੀਆਂ ਉਚਾਈਆਂ ਹਾਸਲ ਕੀਤੀਆਂ ਜਾ ਸਕਦੀਆਂ ਨੇ।

ਦੋਸਤੋ ਹੁਣ ਯਾਦ ਕਰਦੇ ਹਾਂ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਨੂੰ ਜਿਨ੍ਹਾਂ ਦਾ ਅੱਜ ਜਨਮ ਦਿਨ ਹੁੰਦਾ ਹੈ। 6 ਜੁਲਾਈ ਭਾਰਤ ਦੇ ਪ੍ਰਸਿੱਧ ਸਿੱਖਿਆ ਦੇਤਾ ਕਾਨੂੰਨਦਾਨ ਸੰਸਦ ਮੈਂਬਰ ਅਤੇ ਰਾਜਨੇਤਾ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਦੀ ਜਨਮ ਤਾਰੀਖ ਹੈ ਅੱਜ। ਅੱਜ ਦੇ ਦਿਨ ਜੁਲਾਈ 1901 ਨੂੰ ਕੋਲਕਾਤਾ ਵਿੱਚ ਇੱਕ ਵਿਦਵਾਨ ਪਰਿਵਾਰ ਵਿੱਚ ਉਹਨਾਂ ਦਾ ਜਨਮ ਹੋਇਆ। ਉਹਨਾਂ ਦੇ ਪਿਤਾ ਆਸ਼ੂਤੋਸ਼ ਮੁਖਰਜੀ ਉਸ ਸਮੇਂ ਦੇ ਪ੍ਰਸਿੱਧ ਸਿੱਖਿਆਦਾਤਾ ਅਤੇ ਕੋਲਕਾਤਾ ਯੂਨੀਵਰਸਿਟੀ ਦੇ ਉਪ ਕੁਲਪਤੀ ਸਨ। ਇਸੇ ਮਾਹੌਲ ਨੂੰ ਸ਼ਿਆਮਾ ਪ੍ਰਸਾਦ ਮੁਖਰਜੀ ਦੇ ਵਿਅਕਤਿਤਵ ਨੂੰ ਡੂੰਘਾ ਪ੍ਰਭਾਵਿਤ ਕੀਤਾ। ਡਾਕਟਰ ਮੁਖਰਜੀ ਨੇ ਛੋਟੀ ਉਮਰ ਵਿੱਚ ਹੀ ਸਿੱਖਿਆ ਦੇ ਖੇਤਰ ਵਿੱਚ ਵਿਲੱਖਣ ਯੋਗਤਾ ਦਾ ਪਰਚਾ ਦਿੱਤਾ। ਕੇਵਲ 33 ਸਾਲ ਦੀ ਉਮਰ ਵਿੱਚ ਉਹ ਯੂਨੀਵਰਸਿਟੀ ਆਫ ਕੈਲਕਟਾ ਦੇ ਸਭ ਤੋਂ ਨੌਜਵਾਨ ਉਪ ਕੁਲਪਤੀ ਬਣੇ। ਉਹਨਾਂ ਨੇ ਉੱਚ ਸਿੱਖਿਆ ਵਿੱਚ ਭਾਰਤੀ ਭਾਸ਼ਾਵਾਂ, ਖੋਜ ਅਤੇ ਅਕਾਦਮਿਕ ਗੁਣਵੱਤਾ ਨੂੰ ਉਤਸ਼ਾਹਿਤ ਕਰਨ ਲਈ ਮਹੱਤਵਪੂਰਨ ਕਦਮ ਚੁੱਕੇ। ਆਜ਼ਾਦੀ ਤੋਂ ਬਾਅਦ ਉਹ ਆਜ਼ਾਦ ਭਾਰਤ ਦੇ ਪਹਿਲੇ ਕੇਂਦਰੀ ਮੰਤਰੀ ਮੰਡਲ ਵਿੱਚ ਉਦਯੋਗ ਅਤੇ ਸਪਲਾਈ ਮੰਤਰੀ ਬਣੇ। ਦੇਸ਼ ਦੇ ਉਦਯੋਗਿਕ ਵਿਕਾਸ ਨੂੰ ਮਜ਼ਬੂਤ ਕਰਨ ਦੇ ਯਤਨਾਂ ਵਿੱਚ ਉਹਨਾਂ ਦਾ ਯੋਗਦਾਨ ਮਹੱਤਵਪੂਰਨ ਮੰਨਿਆ ਜਾਂਦਾ ਹੈ। ਬਾਅਦ ਵਿੱਚ ਵਿਚਾਰਾਂ ਵਿੱਚ ਅੰਤਰ ਕਾਰਨ ਉਹਨਾਂ ਨੇ ਮੰਤਰੀ ਮੰਡਲ ਤੋਂ ਅਸਤੀਫਾ ਦੇ ਦਿੱਤਾ ਅਤੇ ਜਨਤਕ ਜੀਵਨ ਵਿੱਚ ਆਪਣੇ ਵਿਚਾਰਾਂ ਅਨੁਸਾਰ ਕੰਮ ਜਾਰੀ ਰੱਖਿਆ। ਸਾਲ 1951 ਵਿੱਚ ਉਹਨਾਂ ਨੇ ਭਾਰਤੀ ਜਨ ਸੰਘ ਦੀ ਸਥਾਪਨਾ ਕੀਤੀ। ਇਸ ਪਾਰਟੀ ਨੇ ਅੱਗੇ ਚੱਲ ਕੇ ਭਾਰਤੀ ਰਾਜਨੀਤੀ ਵਿੱਚ ਮਹੱਤਵਪੂਰਨ ਭੂਮਿਕਾ ਵੀ ਨਿਭਾਈ। ਡਾਕਟਰ ਮੁਖਰਜੀ ਭਾਰਤ ਦੀ ਏਕਤਾ, ਮਜ਼ਬੂਤ ਲੋਕਤੰਤਰ ਅਤੇ ਰਾਸ਼ਟਰੀ ਇਕਜੁੱਟਤਾ ਦੇ ਪੱਖਧਰ ਸਨ। ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਦਾ ਜੀਵਨ ਸਾਨੂੰ ਇਹ ਦੱਸਦਾ ਹੈ ਕਿ ਸਿੱਖਿਆ, ਜਨ ਜੀਵਨ ਅਤੇ ਰਾਸ਼ਟਰੀ ਸੇਵਾ ਤਿੰਨਾਂ ਖੇਤਰਾਂ ਵਿੱਚ ਸਮਰਪਣ ਅਤੇ ਸਿਧਾਂਤਾਂ ਪ੍ਰਤੀ ਨਿਸ਼ਠਾ ਮਹੱਤਵਪੂਰਨ ਹੈ। ਭਾਵੇਂ ਉਹਨਾਂ ਦੇ ਰਾਜਨੀਤਿਕ ਵਿਚਾਰਾਂ ਨਾਲ ਸਹਿਮਤੀ ਜਾਂ ਅਸਹਿਮਤੀ ਹੋ ਸਕਦੀ ਹੈ, ਪਰ ਭਾਰਤੀ ਸਿੱਖਿਆ ਅਤੇ ਜਨ ਜੀਵਨ ਵਿੱਚ ਉਹਨਾਂ ਦੇ ਯੋਗਦਾਨ ਨੂੰ ਇਤਿਹਾਸ ਦਾ ਇੱਕ ਮਹੱਤਵਪੂਰਨ ਅਧਿਆਇ ਮੰਨਿਆ ਜਾਂਦਾ ਹੈ।

ਦੋਸਤੋ ਕਹਿੰਦੇ ਨੇ ਹਰ ਸਫਲ ਕਲਾਕਾਰ ਦੀ ਕਹਾਣੀ ਸਿਰਫ ਪ੍ਰਸਿੱਧੀ ਦੀ ਨਹੀਂ ਹੁੰਦੀ, ਸਗੋਂ ਸੰਘਰਸ਼, ਮਿਹਨਤ, ਅਨੁਸ਼ਾਸਨ ਅਤੇ ਆਪਣੇ ਸੁਪਨਿਆਂ ਪ੍ਰਤੀ ਅਟਲ ਵਿਸ਼ਵਾਸ ਦੀ ਵੀ ਹੁੰਦੀ ਹੈ। ਅਤੇ ਅੱਜ ਅਸੀਂ ਹੁਣ ਗੱਲ ਕਰਾਂਗੇ ਹਿੰਦੀ ਫਿਲਮ ਜਗਤ ਦੇ ਅਜਿਹੇ ਕਲਾਕਾਰ ਜਿਨ੍ਹਾਂ ਦਾ ਨਾਂ ਹੈ ਜੀ ਰਣਵੀਰ ਸਿੰਘ। ਅੱਜ ਉਹਨਾਂ ਦਾ ਜਨਮ ਦਿਨ ਹੈ ਅਤੇ ਆਕਾਸ਼ਵਾਣੀ ਪਟਿਆਲਾ ਤੋਂ ਅਸੀਂ ਉਹਨਾਂ ਨੂੰ ਜਨਮ ਦਿਨ ਦੀ ਬਹੁਤ ਬਹੁਤ ਵਧਾਈ ਦਿੰਦੇ ਹਾਂ। ਰਣਵੀਰ ਸਿੰਘ ਦਾ ਜਨਮ ਅੱਜ ਦੇ ਦਿਨ 1985 ਨੂੰ ਮੁੰਬਈ ਵਿੱਚ ਹੋਇਆ। ਰਣਵੀਰ ਸਿੰਘ ਦਾ ਪੂਰਾ ਨਾਂ ਰਣਵੀਰ ਸਿੰਘ ਭਵਨਾਨੀ ਹੈ। ਉਹ ਇੱਕ ਸਿੰਧੀ ਪਰਿਵਾਰ ਨਾਲ ਸੰਬੰਧ ਰੱਖਦੇ ਨੇ। ਬਚਪਨ ਤੋਂ ਹੀ ਉਹਨਾਂ ਨੂੰ ਨਾਟਕ, ਮੰਚ ਅਤੇ ਕਹਾਣੀਆਂ ਵਿੱਚ ਦਿਲਚਸਪੀ ਸੀ। ਸਕੂਲ ਅਤੇ ਕਾਲਜ ਸਮੇਂ ਉਹ ਸੱਭਿਆਚਾਰਕ ਗਤੀਵਿਧੀਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਸਨ ਅਤੇ ਅੱਗੇ ਚੱਲ ਕੇ ਉਹਨਾਂ ਨੇ ਅਮਰੀਕਾ ਦੀ ਇੰਡੀਆਨਾ ਯੂਨੀਵਰਸਿਟੀ

ਤੋਂ ਸੰਚਾਰ ਅਤੇ ਨਾਟਕ ਕਲਾ ਦਾ ਅਧਿਐਨ ਕੀਤਾ। ਵਿਦੇਸ਼ ਵਿੱਚ ਪੜ੍ਹਾਈ ਕਰਨ ਤੋਂ ਬਾਅਦ ਉਹ ਭਾਰਤ ਵਾਪਸ ਆਏ ਅਤੇ ਕੁਝ ਸਮਾਂ ਵਿਗਿਆਪਨ ਖੇਤਰ ਵਿੱਚ ਕੰਮ ਕੀਤਾ, ਪਰ ਉਹਨਾਂ ਦਾ ਅਸਲੀ ਸੁਪਨਾ ਅਦਾਕਾਰੀ ਦਾ ਸੀ। ਮੁੰਬਈ ਵਿੱਚ ਫਿਲਮਾਂ ਵਿੱਚ ਮੌਕਾ ਪਾਉਣਾ ਆਸਾਨ ਨਹੀਂ ਸੀ। ਰਣਵੀਰ ਸਿੰਘ ਨੇ ਕਈ ਆਡੀਸ਼ਨ ਦਿੱਤੇ ਅਤੇ ਅਸਫਲਤਾਵਾਂ ਦਾ ਵੀ ਸਾਹਮਣਾ ਕੀਤਾ, ਪਰ ਉਹਨਾਂ ਨੇ ਕਦੇ ਹਿੰਮਤ ਨਹੀਂ ਹਾਰੀ। ਉਹਨਾਂ ਦਾ ਭਰੋਸਾ ਸੀ ਕਿ ਜੇ ਤਿਆਰੀ ਪੂਰੀ ਹੋਵੇ, ਮਿਹਨਤ ਸੱਚੀ ਹੋਵੇ, ਤਾਂ ਮੌਕਾ ਜ਼ਰੂਰ ਮਿਲਦਾ ਹੈ। ਫਿਰ ਉਹ ਮੌਕਾ ਆਇਆ ਅਤੇ ਸਾਲ 2010 ਵਿੱਚ ਉਹਨਾਂ ਨੂੰ ਬੈਂਡ ਬਾਜਾ ਬਾਰਾਤ ਫਿਲਮ ਵਿੱਚ ਮੁੱਖ ਭੂਮਿਕਾ ਮਿਲੀ। ਇੱਕ ਸਾਧਾਰਨ ਨੌਜਵਾਨ ਦੀ ਭੂਮਿਕਾ ਨੂੰ ਉਹਨਾਂ ਨੇ ਇੰਨੀ ਸਹਿਜਤਾ ਨਾਲ ਨਿਭਾਇਆ ਕਿ ਦਰਸ਼ਕਾਂ ਨੇ ਉਹਨਾਂ ਦਾ ਖੁੱਲ੍ਹੇ ਦਿਲ ਨਾਲ ਸਵਾਗਤ ਕੀਤਾ। ਪਹਿਲੇ ਹੀ ਫਿਲਮ ਲਈ ਉਹਨਾਂ ਨੂੰ ਸਰਵੋਤਮ ਨਵੇਂ ਅਦਾਕਾਰ ਦਾ ਸਨਮਾਨ ਵੀ ਮਿਲਿਆ। ਇਸ ਸਫਲਤਾ ਤੋਂ ਬਾਅਦ ਉਹਨਾਂ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਫਿਰ ਲੁਟੇਰਾ ਫਿਲਮ ਵਿੱਚ ਕੰਮ ਕੀਤਾ, ਇੱਕ ਸ਼ਾਂਤ ਅਤੇ ਸੰਵੇਦਨਸ਼ੀਲ ਕਿਰਦਾਰ ਨਿਭਾਇਆ। ਉਸ ਬਾਅਦ ਗੋਲੀਓਂ ਕੀ ਰਾਸਲੀਲਾ ਰਾਮਲੀਲਾ ਨੇ ਉਹਨਾਂ ਨੂੰ ਲੋਕਪ੍ਰਿਯਤਾ ਦੀਆਂ ਨਵੀਆਂ ਉਚਾਈਆਂ 'ਤੇ ਪਹੁੰਚਾਇਆ। ਇਤਿਹਾਸਕ ਫਿਲਮ ਬਾਜੀਰਾਓ ਮਸਤਾਨੇ ਵਿੱਚ ਉਹਨਾਂ ਨੇ ਮਰਾਠਾ ਯੋਧੇ ਪੇਸ਼ਵਾ ਬਾਜੀਰਾਓ ਦਾ ਕਿਰਦਾਰ ਨਿਭਾਇਆ। ਫਿਰ ਸਾਲ 2019 ਵਿੱਚ ਆਈ ਗਲੀ ਬੁਆਏ ਨੇ ਨੌਜਵਾਨ ਪੀੜ੍ਹੀ ਦੇ ਸੁਪਨੇ ਅਤੇ ਸੰਘਰਸ਼ ਨੂੰ ਪਰਦੇ 'ਤੇ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ। ਇਸ ਤੋਂ ਬਾਅਦ 83 ਯਾਨੀ 83 ਫਿਲਮ ਵਿੱਚ ਉਹਨਾਂ ਨੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਕਪਿਲ ਦੇਵ ਦੀ ਭੂਮਿਕਾ ਨਿਭਾਈ। ਰਣਵੀਰ ਸਿੰਘ ਦੀ ਵਿਸ਼ੇਸ਼ਤਾ ਹੈ ਕਿ ਉਹਨਾਂ ਦਾ ਆਤਮ ਵਿਸ਼ਵਾਸ। ਉਹ ਹਮੇਸ਼ਾ ਕਹਿੰਦੇ ਨੇ ਕਿ ਹਰ ਵਿਅਕਤੀ ਨੂੰ ਆਪਣੀ ਵੱਖਰੀ ਪਹਿਚਾਣ ਬਣਾਉਣੀ ਚਾਹੀਦੀ ਹੈ। ਉਹਨਾਂ ਦਾ ਪਹਿਰਾਵਾ ਭਾਵੇਂ ਕਈ ਵਾਰ ਚਰਚਾ ਦਾ ਵਿਸ਼ਾ ਬਣਦਾ ਹੈ, ਪਰ ਉਹ ਇਸ ਗੱਲ 'ਤੇ ਵਿਸ਼ਵਾਸ ਕਰਦੇ ਨੇ ਕਿ ਇਨਸਾਨ ਨੂੰ ਆਪਣੇ ਸੁਭਾਅ ਅਤੇ ਆਪਣੀ ਪਸੰਦ ਨੂੰ ਆਤਮ ਵਿਸ਼ਵਾਸ ਨਾਲ ਸਵੀਕਾਰ ਕਰਨਾ ਚਾਹੀਦਾ ਹੈ। ਸੋ ਆਕਾਸ਼ਵਾਣੀ ਪਟਿਆਲਾ ਵੱਲੋਂ ਰਣਵੀਰ ਸਿੰਘ ਨੂੰ ਜਨਮ ਦਿਨ ਦੀ ਬਹੁਤ ਬਹੁਤ ਵਧਾਈ। ਅਤੇ ਅੱਜ ਦਾ ਇਹ ਪ੍ਰੋਗਰਾਮ ਹੁਣ ਗੁੱਡ ਮਾਰਨਿੰਗ ਮਾਲਵਾ ਇੱਥੇ ਹੀ ਸਮਾਪਤ ਹੁੰਦਾ। ਅੰਮ੍ਰਿਤਪਾਲ ਕੌਰ ਨੂੰ ਦਿਓ ਇਜਾਜ਼ਤ।

ਤੁਸੀਂ ਸੁਣਿਆ ਮਾਰਨਿੰਗ ਇਨਫੋਰਮੇਸ਼ਨ ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ, ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਤੁਸੀਂ ਟਿਊਨ ਇਨ ਕੀਤਾ ਹੋਇਆ। 8 ਵੱਜ ਰਹੇ ਨੇ, ਸਮਾਚਾਰ ਪ੍ਰਭਾਤ ਸੁਣਦੇ ਹਾਂ। 8:15 ਵਜੇ ਅੰਗਰੇਜ਼ੀ ਖਬਰਾਂ ਹੋਣਗੀਆਂ ਅਤੇ 8:30 ਵਜੇ ਪੰਜਾਬੀ ਵਿੱਚ ਖਬਰਾਂ।

0: will arrive in Kolkata this afternoon to attend events of 125th birth anniversary celebrations of Shyama Prasad Mukherjee. He will head towards Eco Park in New Town. There, he will participate in the groundbreaking ceremony for the construction of a 125-foot statue of Shyama Prasad Mukherjee. Later in the afternoon, during the event at Mukherjee's ancestral residence in Bhavanipur, Amit Shah will pay tribute by garlanding his statue. Kalyan Laha, Akashvani News, Kolkata.
1: Prime Minister Narendra Modi has paid tributes to Dr. Shyama Prasad Mukherjee on his 125th birth anniversary, describing him as a timeless example of courage, nationalism and selfless service. In an article, the Prime Minister said Dr. Mukherjee's public life was defined by his unwavering commitment to the indivisibility of India. He said Dr. Mukherjee stood firm during partition to ensure that West Bengal remained an integral part of the country and later dedicated himself to the cause of Jammu and Kashmir. Mr. Modi said the revocation of Articles 370 and 35A in 2019 was the most fitting tribute to his martyrdom. The Prime Minister also noted Dr. Mukherjee's role as an independent India's first Minister for Industry and Supply, saying he laid the foundation of modern industrial India through initiatives such as the Damodar Valley Corporation and the Sindri Fertilizer Plant, while supporting handlooms, cottage industries and artisans. Incessant rain with gusty winds continue to lash Mumbai and coastal Maharashtra. A red alert has been issued for Raigarh district, where major rivers have crossed the danger level. Torrential rains have wreaked havoc in Raigarh and Ratnagiri districts. Building collapses have claimed many lives in Mumbai and Navi Mumbai. We have a report.
2: The IMD has issued an orange alert for Mumbai, Thane, Palghar, Ratnagiri and Sindhudurg for today, forecasting heavy rainfall accompanied by gusty winds. A red alert has been issued for Raigarh district, warning of extremely heavy rainfall. All government, municipal and private schools and colleges in all the coastal districts and Pune will remain closed today as a precautionary measure. Collapse of 2 to 3 houses in a 3-story kacha, that is makeshift or unauthorized chawl, in Mankurd area of Mumbai resulted in the death of a total of 6 people, including 5 children and 1 woman. Strong winds led to 142 incidents of trees or branches falling across Mumbai and claimed 2 lives. Heavy rains continued to wreak havoc in Thane and Palghar districts yesterday, claiming 2 lives and triggering multiple structural collapses. With Sangeeta Godbole's report, Komudi Parikh, Akashvani News, Delhi.
1: And in sports, Brazil's veteran player Neymar Jr. has announced his retirement from international football after the 5-time world champion suffered a stunning 2-1 defeat against Norway in FIFA World Cup 2026 round of 16 last night. He finished his international career as the all-time leading scorer for Brazil. The 34-year-old forward brought the curtain down on his international career moments after Brazil's hopes of a 6th World Cup title were ended. His retirement brings to an end one of the most celebrated international careers in Brazilian football. In cricket, Australia defeated England by 7 wickets to lift the ICC Women's T20 World Cup at Lord's in London last night. Chasing a target of 151 runs set by England, Australia scored 153 for 3 in 17.1 overs. Beth Mooney was the highest scorer for Australia with 64 runs. Put to bat, England scored 150 for 4 in stipulated 20 overs. In a bilingual live phone-in program, Public Speak at 9:30 tonight, we will bring an insightful discussion on Digital India, Empowering Citizens Through Technology with Gulshan Rai, cybersecurity expert. During the program, listeners can ask questions on the subject. To participate, simply dial the telephone numbers 011-2371-7106 and 011-2331-4444 from 9:30 p.m. onwards. Alternatively, you can also send your queries via WhatsApp to the number 9289094044 or post your questions on X with the hashtag AskAIR. And now for a look at today's newspapers, it's over to Nina Arakal.
3: Thank you, Anuja. All the dailies have covered Prime Minister Narendra Modi's tribute to Dr. Shyama Prasad Mukherjee on his 125th birth anniversary. Quoting the Prime Minister, the Tribune under the headline, Mukherjee, a lamp that still burns bright, says, the one ideal that defined Shyama Prasad Mukherjee's public life above all else was the indivisibility of India. The pioneer citing the PM's article writes, Dr. Shyama Mukherjee stands out for his humanity humanitarian efforts, especially during the famine-struck Bengal in 1943, and how he stood firm during the upheaval of partition to ensure that West Bengal remained an integral part of India. A top front-page headline in the Indian Express states, "Armed forces seek larger retention of Agniveers after end of four-year tenure with Navy, likely to seek 75% retention, Army and AIAF up to 50%. The Hindu reports government issues notice to Meta on child sexual abuse ads. Hindustan Times writes about the International Cricket Council meet discussing proposals for a structural overhauling of the sport, including shortening ODIs, introducing continental championships, a World Cup championship for T20s, and a fixed window for formats. The Times of India mentions about a survey's report which says childcare housework keeps 69% urban women out of labour force in India. And finally, the Pioneer mentions the passing away of the legendary Pandavani exponent Tijan Bhai, whose commanding voice became the global face of Chhattisgarh's folk tradition under the headline, "A voice that brought beam alive, falls silent. Her legend lives forever." And with that, it's back to you, Anuja.
1: Thank you, Nina. And now, before we end the bulletin, the headlines once again. Prime Minister Narendra Modi to embark on a six-day visit to Indonesia, Australia and New Zealand beginning today. India to chair UNCTAD's ninth session of Intergovernmental Group of Experts on Consumer Protection in Geneva. India to host two-day BRICS Women Working Group meeting at Kochi in Kerala beginning today. Sri Ram Janmabhoomi Teerth Kshetra Trust convenes meeting of its members in Ayodhya this afternoon. Nation pays homage to Dr. Shyama Prasad Mukherjee on his birth anniversary today. Prime Minister describes him as a timeless example of courage, nationalism and selfless service. And Neymar Jr. announces retirement from international football after five-time world champion Brazil suffers stunning 2-1 defeat against Norway in FIFA World Cup. And with that, we end the morning news. Have a nice day.
4: नमस्कार, ये आकाशवाणी है। खबरां दे इस बुलेटिन नाल मैं अमन देव। पहला चोणवीआं खबरां। प्रधानमंत्री नरेंद्र मोदी आज तो इंडोनेशिया, ऑस्ट्रेलिया ते न्यूजीलैंड दे 6 दिना दौरे ते होणगे। भारत अपनी ब्रिक्स प्रधानगी हेठ ब्रिक्स महिला कार्य समूह दी 2 दिना मीटिंग दी मेजबानी करेगा। श्री राम जन्मभूमि तीर्थ खेत्र ट्रस्ट ने अज अयोध्या विच अपने मैंबरां दी एक मीटिंग बुलाई है। राष्ट्रराज भारतीय जनसंघ दे संस्थापक डॉक्टर श्यामा प्रसाद मुखर्जी नूं उन्हां दी जन्म वरेगंढ ते श्रद्धांजलि भेंट कर रहा है। ते फीफा विश्व कप च 5 वार दे चैंपियन ब्राजील दी नॉर्वे हत्थों 1-2 नाल हार तों बाद ब्राजील दे महान फुटबाल खिलाड़ी नेमार जूनियर ने अंतरराष्ट्रीय फुटबाल तों संन्यास लैण दा ऐलान कीता है। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇੰਡੋਨੇਸ਼ੀਆ, ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦਾ 6 ਦਿਨਾਂ ਦੌਰਾ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਪਹਿਲੇ ਪੜਾਅ ਵਿੱਚ ਉਹ ਅੱਜ ਸ਼ਾਮੀ 2 ਦਿਨਾਂ ਦੌਰੇ ਲਈ ਇੰਡੋਨੇਸ਼ੀਆ ਪਹੁੰਚਣਗੇ। ਇਹ ਪ੍ਰਧਾਨ ਮੰਤਰੀ ਮੋਦੀ ਦਾ ਇੰਡੋਨੇਸ਼ੀਆ ਦਾ 4ਵਾਂ ਦੌਰਾ ਹੋਏਗਾ। ਮਈ 2018 ਵਿੱਚ ਦੁਆਲੇ ਸਬੰਧਾਂ ਨੂੰ ਇੱਕ ਵਿਆਪਕ ਰਣਨੀਤਿਕ ਭਾਈਵਾਲੀ ਤੱਕ ਵਧਾਉਣ ਤੋਂ ਬਾਅਦ ਇਹ ਉਹਨਾਂ ਦਾ ਦੂਜਾ ਦੌਰਾ ਹੈ। ਕੱਲ੍ਹ ਪ੍ਰਧਾਨ ਮੰਤਰੀ ਮੋਦੀ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਪ੍ਰਭੋਵੋ ਸੁਬਿਆਂਤੋ ਨਾਲ ਗੱਲਬਾਤ ਕਰਨਗੇ ਤੇ ਰਣਨੀਤਿਕ ਭਾਈਵਾਲੀ ਵਿੱਚ ਹੋਈ ਪ੍ਰਗਤੀ ਦੀ ਸਮੀਖਿਆ ਕਰਨਗੇ। ਜਕਾਰਤਾ ਵਿੱਚ ਪ੍ਰਧਾਨ ਮੰਤਰੀ ਪ੍ਰਵਾਸੀ ਭਾਰਤੀਆਂ ਨੂੰ ਵੀ ਸੰਬੋਧਨ ਕਰਨਗੇ। ਸ਼੍ਰੀ ਮੋਦੀ ਸੱਭਿਆਚਾਰਕ ਅਤੇ ਇਤਿਹਾਸਕ ਸ਼ਹਿਰ ਯੋਗਿਆਕਾਰਤਾ ਵੀ ਜਾਣਗੇ, ਜਿੱਥੇ ਉਹ ਪਰਮਬੰਨਨ ਮੰਦਰ ਦਾ ਦੌਰਾ ਕਰਨਗੇ। ਭਾਰਤ ਇਸ ਯੂਨੈਸਕੋ ਵਿਸ਼ਵ ਵਿਰਾਸਤ ਦੇ ਰੱਖ ਰਖਾਅ 'ਚ ਸਹਾਇਤਾ ਕਰ ਰਿਹਾ ਹੈ। ਦੌਰੇ ਦੇ ਦੂਜੇ ਪੜਾਅ ਵਿੱਚ ਪ੍ਰਧਾਨ ਮੰਤਰੀ 8 ਜੁਲਾਈ ਨੂੰ ਆਸਟ੍ਰੇਲੀਆ ਦੇ ਮੈਲਬੋਰਨ ਪਹੁੰਚਣਗੇ। ਉਹ ਪ੍ਰਧਾਨ ਮੰਤਰੀ ਐਂਥਨੀ ਐਲਬਨੀਸਟ ਨਾਲ ਭਾਰਤ ਆਸਟ੍ਰੇਲੀਆ ਸਾਲਾਨਾ ਸੰਮੇਲਨ ਵਿੱਚ ਹਿੱਸਾ ਲੈਣਗੇ। ਸ਼੍ਰੀ ਮੋਦੀ ਭਾਰਤ ਆਸਟ੍ਰੇਲੀਆ CEO ਫੋਰਮ ਵਿੱਚ ਦੋਵਾਂ ਦੇਸ਼ਾਂ ਦੇ ਸਨਅਤੀ ਆਗੂਆਂ ਨੂੰ ਸੰਬੋਧਨ ਕਰਨਗੇ। ਉਹ ਆਸਟ੍ਰੇਲੀਆ ਵਿੱਚ ਭਾਰਤੀ ਭਾਈਚਾਰੇ ਦੇ ਮੈਂਬਰਾਂ ਨਾਲ ਵੀ ਮੁਲਾਕਾਤ ਕਰਨਗੇ। ਦੌਰੇ ਦੇ ਤੀਜੇ ਪੜਾਅ ਵਿੱਚ ਸ਼੍ਰੀ ਮੋਦੀ 10 ਤੇ 11 ਜੁਲਾਈ ਨੂੰ ਨਿਊਜ਼ੀਲੈਂਡ ਵਿੱਚ ਹੋਣਗੇ। ਉਹ ਨਿਊਜ਼ੀਲੈਂਡ ਦੇ ਨਵੇਂ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨਾਲ ਗੱਲਬਾਤ ਕਰਨਗੇ। ਦੋਹਾਂ ਨੇਤਾਵਾਂ ਵਿਚਕਾਰ ਹੋਣ ਵਾਲੀ ਗੱਲਬਾਤ ਵਿੱਚ ਦੁਆਲੇ ਸਬੰਧਾਂ ਦੀ ਸਮੀਖਿਆ ਸ਼ਾਮਲ ਹੋਏਗੀ। ਪਿਛਲੇ 2 ਸਾਲਾਂ ਵਿੱਚ ਵਪਾਰ, ਵਣਜ ਅਤੇ ਰੱਖਿਆ ਖੇਤਰਾਂ ਵਿੱਚ ਦੋਹਾਂ ਦੇਸ਼ਾਂ ਦੇ ਸਬੰਧ ਮਜ਼ਬੂਤ ਹੋਏ ਨੇ। 40 ਸਾਲਾਂ ਵਿੱਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਦਾ ਨਿਊਜ਼ੀਲੈਂਡ ਦਾ ਪਹਿਲਾ ਦੌਰਾ ਹੋਏਗਾ। ਭਾਰਤ ਆਪਣੀ ਬ੍ਰਿਕਸ ਪ੍ਰਧਾਨਗੀ ਹੇਠ ਬ੍ਰਿਕਸ ਮਹਿਲਾ ਕਾਰਜ ਸਮੂਹ ਦੀ ਦੋ ਦਿਨਾਂ ਮੀਟਿੰਗ ਦੀ ਮੇਜ਼ਬਾਨੀ ਕਰੇਗਾ। ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਨੇ ਕਿਹਾ ਕਿ ਬ੍ਰਿਕਸ ਮੈਂਬਰ ਦੇਸ਼ਾਂ ਦੇ ਸੀਨੀਅਰ ਅਧਿਕਾਰੀ ਕੇਰਲਾ ਦੇ ਕੋਚੀ ਵਿੱਚ ਅੱਜ ਤੋਂ ਸ਼ੁਰੂ ਹੋ ਰਹੀ ਇਸ ਮੀਟਿੰਗ ਵਿੱਚ ਹਿੱਸਾ

ਪਹੁੰਚੇ। ਵੱਖ ਵੱਖ ਖੇਤਰਾਂ ਵਿਚ ਮਹਿਲਾ ਸ਼ਕਤੀਕਰਨ ਅਤੇ ਮਹਿਲਾ ਅਗਵਾਈ ਵਾਲੇ ਵਿਕਾਸ ਨਾਲ ਸੰਬੰਧਿਤ ਮੁੱਖ ਮੁੱਦਿਆਂ ਤੇ ਵਿਚਾਰ ਵਟਾਂਦਰਾ ਕੀਤਾ ਜਾਏਗਾ। ਸਾਂਝੀ ਤਰਜੀਹ ਦੇ ਖੇਤਰਾਂ ਵਿਚ ਸਹਿਯੋਗ ਵਧਾਉਣ ਤੇ ਵੀ ਵਿਚਾਰ ਵਟਾਂਦਰੇ ਕੀਤੇ ਜਾਣਗੇ। ਇਹ ਮੀਟਿੰਗ ਮੈਂਬਰ ਦੇਸ਼ਾਂ ਨੂੰ ਔਰਤਾਂ ਦੀ ਅਗਵਾਈ ਵਾਲੇ ਵਿਕਾਸ ਤੇ ਸਹਿਮਤੀ ਬਣਾਉਣ ਦਾ ਮੌਕਾ ਪ੍ਰਦਾਨ ਕਰੇਗੀ। ਮੰਤਰਾਲੇ ਨੇ ਕਿਹਾ ਕਿ ਮੀਟਿੰਗ 8 ਤੇ 9 ਜੁਲਾਈ ਨੂੰ ਹੋਣ ਵਾਲੇ ਬ੍ਰਿਕਸ ਮਹਿਲਾ ਮੰਤਰੀ ਪੱਧਰੀ ਸੰਮੇਲਨ ਲਈ ਰਾਹ ਪੱਧਰਾ ਕਰੇਗੀ। ਭਾਰਤ ਅਸਾਮ ਦੇ ਗੁਹਾਟੀ ਵਿਚ ਬ੍ਰਿਕਸ ਨਸ਼ਾ ਵਿਰੋਧੀ ਏਜੰਸੀਆਂ ਦੇ ਮੁਖੀਆਂ ਦੀ ਦੋ ਰੋਜ਼ਾ ਮੀਟਿੰਗ ਦੀ ਮੇਜ਼ਬਾਨੀ ਕਰ ਰਿਹਾ ਹੈ। ਗ੍ਰਹਿ ਮੰਤਰਾਲੇ ਨੇ ਕਿਹਾ ਕਿ ਅੱਜ ਤੋਂ ਸ਼ੁਰੂ ਹੋਣ ਵਾਲੀ ਇਸ ਮੀਟਿੰਗ ਦਾ ਉਦੇਸ਼ ਸੰਸਥਾਗਤ ਸਬੰਧਾਂ ਨੂੰ ਮਜ਼ਬੂਤ ਕਰਨਾ ਅਤੇ ਨਸ਼ਾ ਵਿਰੋਧੀ ਏਜੰਸੀਆਂ ਵਿਚਕਾਰ ਸਹਿਯੋਗ ਵਧਾਉਣਾ ਹੈ। ਮੀਟਿੰਗ ਖੁਫੀਆ ਜਾਣਕਾਰੀ ਸਾਂਝੀ ਕਰਨ, ਸਮਰੱਥਾ ਨਿਰਮਾਣ ਅਤੇ ਉਭਰ ਰਹੀਆਂ ਚੁਣੌਤੀਆਂ ਪ੍ਰਤੀ ਪ੍ਰਭਾਵਸ਼ਾਲੀ ਪ੍ਰਤੀਕਰਮ ਤੇ ਕੇਂਦਰਿਤ ਹੋਏਗੀ। ਇਹ ਸਮਾਗਮ ਨਰਕੋਟਿਕਸ ਕੰਟਰੋਲ ਬਿਊਰੋ ਵੱਲੋਂ ਕਰਵਾਇਆ ਜਾ ਰਿਹਾ ਹੈ। ਦੁਰੋਜ਼ਾ ਮੀਟਿੰਗ ਦੇ ਅੰਤ ਵਿਚ ਬ੍ਰਿਕਸ ਦੇਸ਼ਾਂ ਦੇ ਨਸ਼ੀਲੇ ਪਦਾਰਥਾਂ ਵਿਰੁੱਧ ਸਮੂਹ ਕਾਰਵਾਈ ਤੇ ਇਕ ਸਾਂਝੇ ਐਲਾਨਨਾਮੇ ਦੇ ਦਸਤਖਤ ਕੀਤੇ ਜਾਣ ਦੀ ਉਮੀਦ ਹੈ। ਰਸਾਇਣ ਅਤੇ ਖਾਦ ਮੰਤਰਾਲੇ ਨੇ ਐਲਾਨ ਕੀਤਾ ਕਿ ਖਾਦਾਂ ਅਤੇ ਕੱਚਾ ਮਾਲ ਭਾਰਤ ਲਿਆਰੇ ਕੋਲ 15 ਜਹਾਜ਼ ਸੁਰੱਖਿਅਤ ਢੰਗ ਨਾਲ ਹੋਰਮੂਜ਼ ਸਟੇਟ ਪਾਰ ਕਰ ਗਏ ਨੇ। ਮੰਤਰਾਲੇ ਨੇ ਦੱਸਿਆ ਕਿ ਇਹਨਾਂ 15 ਜਹਾਜ਼ਾਂ ਵਿੱਚੋਂ 8 ਜਹਾਜ਼ 3,32,000 ਮੀਟ੍ਰਿਕ ਟਨ ਯੂਰੀਆ ਲੈ ਕੇ, 4 ਜਹਾਜ਼ 2,57,000 ਮੀਟ੍ਰਿਕ ਟਨ ਡਾਈ ਅਮੋਨੀਆ ਫਾਸਫੇਟ ਅਤੇ 3 ਜਹਾਜ਼ 1,11,000 ਮੀਟ੍ਰਿਕ ਟਨ ਸਲਫਰ ਲੈ ਕੇ ਆ ਰਹੇ ਨੇ। ਮੰਤਰਾਲੇ ਨੇ ਅੱਗੇ ਦੱਸਿਆ ਕਿ 5 ਹੋਰ ਜਹਾਜ਼ ਭਾਰਤ ਲਈ ਰਵਾਨਾ ਹੋਣ ਵਾਲੇ ਨੇ। ਰਸਾਇਣ ਅਤੇ ਖਾਦ ਮੰਤਰੀ ਜਗਤ ਪ੍ਰਕਾਸ਼ ਨੱਡਾ ਨੇ ਕਿਹਾ ਕਿ ਪੱਛਮੀ ਏਸ਼ੀਆ ਵਿਚ ਟਕਰਾਅ ਨੇ ਵਿਸ਼ਵ ਸਪਲਾਈ ਲੜੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ, ਜਿਸ ਕਾਰਨ ਖਾਦ ਦੀਆਂ ਕੀਮਤਾਂ ਵਿਚ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿਚ ਭਾਰਤੀ ਦੂਤਕਾਰਾਂ ਨੇ ਸੰਭਾਵੀ ਵਿਸ਼ਵ ਉਤਪਾਦਕਾਂ ਅਤੇ ਸਪਲਾਇਰਾਂ ਨਾਲ ਸੰਪਰਕ ਸਥਾਪਿਤ ਕਰਨ ਵਿਚ ਸਰਗਰਮੀ ਨਾਲ ਸਹਾਇਤਾ ਕੀਤੀ ਹੈ। ਸ੍ਰੀ ਨੱਡਾ ਨੇ ਅੱਗੇ ਕਿਹਾ ਕਿ ਖਾਦ ਵਿਭਾਗ ਖੇਤਰੀ ਉਪਲਬਧਤਾ ਅਤੇ ਪਾਰਦਰਸ਼ੀ ਵੰਡ ਨੂੰ ਯਕੀਨੀ ਬਣਾਉਣ ਲਈ ਰਾਜ ਸਰਕਾਰਾਂ ਦੇ ਨਿਰੰਤਰ ਤਾਲਮੇਲ ਵਿਚ ਹੈ। ਉਨ੍ਹਾਂ ਪੁਸ਼ਟੀ ਕੀਤੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਰਕਾਰ ਨੇ ਕਿਸਾਨਾਂ ਦੇ ਹਿੱਤਾਂ ਦੀ ਪੂਰੀ ਸੁਰੱਖਿਆ ਨੂੰ ਯਕੀਨੀ ਬਣਾਇਆ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡਲ ਹੈ @AIR RNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਅਯੋਧਿਆ 'ਚ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਨੇ ਆਪਣੇ ਮੈਂਬਰਾਂ ਦੀ ਅੱਜ ਇੱਕ ਮੀਟਿੰਗ ਬੁਲਾਈ ਹੈ। ਮੀਟਿੰਗ ਵਿੱਚ ਰਾਮ ਮੰਦਰ ਨੂੰ ਮਿਲੇ ਦਾਨ ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ SIT ਦੀ ਰਿਪੋਰਟ ਸਮੇਤ ਕਈ ਪ੍ਰਸ਼ਾਸਨਿਕ ਅਤੇ ਵਿੱਤੀ ਮੁੱਦਿਆਂ 'ਤੇ ਵਿਚਾਰ ਵਟਾਂਦਰਾ ਕੀਤਾ ਜਾਏਗਾ। ਪਹਿਲਾਂ ਇਹ ਮੀਟਿੰਗ ਦੁਪਹਿਰ ਬਾਅਦ 3 ਵਜੇ ਮਣੀ ਰਾਮ ਛਾਉਣੀ ਵਿੱਚ ਹੋਣੀ ਸੀ, ਪਰ ਹੁਣ ਇਹ ਮੰਦਰ ਕੰਪਲੈਕਸ ਅੰਦਰ ਹੀ ਹੋਏਗੀ। ਰਾਸ਼ਟਰ ਰਾਜ ਭਾਰਤੀ ਜਨਸੰਘ ਦੇ ਸੰਸਥਾਪਕ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਨੂੰ ਉਹਨਾਂ ਦੀ ਜਨਮ ਵਰ੍ਹੇਗੰਢ ਤੇ ਸ਼ਰਧਾਂਜਲੀ ਭੇਂਟ ਕਰ ਰਿਹਾ ਹੈ। ਸੱਭਿਆਚਾਰਕ ਮੰਤਰਾਲਾ ਪੱਛਮੀ ਬੰਗਾਲ ਸਰਕਾਰ ਦੇ ਸਹਿਯੋਗ ਨਾਲ ਇਸ ਮੌਕੇ ਕੋਲਕਾਤਾ ਵਿੱਚ ਇੱਕ ਪ੍ਰੋਗਰਾਮ ਦਾ ਆਯੋਜਨ ਕਰੇਗਾ। ਇਹ ਪ੍ਰੋਗਰਾਮ ਪਿਛਲੇ ਸਾਲ ਮੰਤਰਾਲੇ ਵੱਲੋਂ ਐਲਾਨੇ ਗਏ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਦੀ 125ਵੀਂ ਜਨਮ ਵਰ੍ਹੇਗੰਢ ਦੇ 2 ਸਾਲਾ ਸਰਕਾਰੀ ਸਮਾਰੋਹ ਦੇ ਹਿੱਸੇ ਵਜੋਂ ਕਰਾਇਆ ਜਾ ਰਿਹਾ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਕੇਂਦਰੀ ਸੱਭਿਆਚਾਰ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਅਤੇ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਸੁਵੇਂਦੂ ਅਧਿਕਾਰੀ ਦੇ ਨਾਲ ਪ੍ਰੋਗਰਾਮ ਦੀ ਪ੍ਰਧਾਨਗੀ ਕਰਨਗੇ। ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਨੂੰ ਉਹਨਾਂ ਦੀ 125ਵੀਂ ਜਨਮ ਵਰ੍ਹੇਗੰਢ 'ਤੇ ਸ਼ਰਧਾਂਜਲੀ ਭੇਂਟ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹਨਾਂ ਨੂੰ ਹਿੰਮਤ, ਰਾਸ਼ਟਰਵਾਦ ਅਤੇ ਨਿਸਵਾਰਥ ਸੇਵਾ ਦਾ ਸਦੀਵੀ ਪ੍ਰਤੀਕ ਦੱਸਿਆ ਹੈ। ਇੱਕ ਲੇਖ ਵਿੱਚ ਸ੍ਰੀ ਮੋਦੀ ਨੇ ਕਿਹਾ ਕਿ ਡਾਕਟਰ ਮੁਖਰਜੀ ਦਾ ਜੀਵਨ ਅਣਵੰਡੇ ਭਾਰਤ ਪ੍ਰਤੀ ਉਹਨਾਂ ਦੀ ਅਟੁੱਟ ਵਚਨਬੱਧਤਾ ਦਾ ਪ੍ਰਮਾਣ ਹੈ। ਉਨ੍ਹਾਂ ਨੇ ਇਹ ਯਕੀਨੀ ਬਣਾਇਆ ਕਿ ਵੰਡ ਦੌਰਾਨ ਪੱਛਮੀ ਬੰਗਾਲ ਭਾਰਤ ਦਾ ਹਿੱਸਾ ਰਹੇ ਅਤੇ ਬਾਅਦ ਵਿੱਚ ਆਪਣੇ ਆਪ ਨੂੰ ਜੰਮੂ ਕਸ਼ਮੀਰ ਦੇ ਕਾਜ ਲਈ ਸਮਰਪਿਤ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ 2019 ਵਿੱਚ ਧਾਰਾ 370 ਅਤੇ 35A ਨੂੰ ਹਟਾਉਣਾ ਉਹਨਾਂ ਦੀ ਕੁਰਬਾਨੀ ਲਈ ਸਭ ਤੋਂ ਢੁਕਵੀਂ ਸ਼ਰਧਾਂਜਲੀ ਸੀ। ਕੇਂਦਰੀ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਅੱਜ ਨਵੀਂ ਦਿੱਲੀ ਵਿੱਚ ਸਹਿਕਾਰਤਾ ਮੰਤਰਾਲੇ ਦੇ 5ਵੇਂ ਸਥਾਪਨਾ ਦਿਵਸ ਸਮਾਰੋਹ ਵਿੱਚ ਹਿੱਸਾ ਲੈਣਗੇ। ਮੰਤਰਾਲੇ ਨੇ ਦੱਸਿਆ ਕਿ ਇਹ ਸਮਾਗਮ ਸਹਿਕਾਰ ਸੇ ਸਮ੍ਰਿਧੀ ਦੇ ਉਦੇਸ਼ ਤਹਿਤ ਆਯੋਜਿਤ ਕੀਤਾ ਗਿਆ ਹੈ। ਇਸ ਮੌਕੇ 'ਤੇ ਸ਼੍ਰੀ ਸ਼ਾਹ ਕਈ ਮੁੱਖ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਮੁੰਬਈ ਦੇ ਮਾਨਖੁਰ ਦੇ ਇਲਾਕੇ ਵਿੱਚ ਭਾਰੀ ਮੀਂਹ ਦੌਰਾਨ ਇੱਕ 3 ਮੰਜ਼ਿਲਾ ਇਮਾਰਤ ਟੈਣ ਨਾਲ ਘੱਟੋ ਘੱਟ 6 ਲੋਕਾਂ ਦੀ ਮੌਤ ਹੋ ਗਈ ਅਤੇ 1 ਜ਼ਖਮੀ ਹੋ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਹੈ ਕਿ ਇੱਕ ਵਿਅਕਤੀ ਦੇ ਮਲਬੇ ਹੇਠ ਫਸੇ ਹੋਣ ਦਾ ਖਦਸ਼ਾ ਹੈ। ਇਸ ਦੌਰਾਨ ਮੁੰਬਈ ਅਤੇ ਸਾਹਿਲੀ ਮਹਾਰਾਸ਼ਟਰ 'ਚ ਤੇਜ਼ ਹਵਾਵਾਂ ਨਾਲ ਭਾਰੀ ਮੀਂਹ ਜਾਰੀ ਹੈ। ਜੰਮੂ ਕਸ਼ਮੀਰ ਵਿੱਚ ਸਲਾਨਾ ਸ੍ਰੀ ਅਮਰਨਾਥ ਯਾਤਰਾ ਵਿੱਚ ਭਾਰੀ ਜਨ ਭਾਗੀਦਾਰੀ ਦਰਜ ਕੀਤੀ ਜਾ ਰਹੀ ਹੈ। ਯਾਤਰਾ ਦੇ ਪਹਿਲੇ 3 ਦਿਨਾਂ ਦੌਰਾਨ 56,000 ਤੋਂ ਵੱਧ ਸ਼ਰਧਾਲੂਆਂ ਨੇ ਪਵਿੱਤਰ ਗੁਫਾ ਤੀਰਥ ਸਥਾਨ 'ਤੇ ਦਰਸ਼ਨ ਕੀਤੇ ਨੇ। ਇਸ ਦੌਰਾਨ ਉਪ ਰਾਜਪਾਲ ਮਨੋਜ ਸਿਨਹਾ ਨੇ ਯਾਤਰਾ ਦੇ ਪ੍ਰਬੰਧਾਂ ਦੀ ਸਮੀਖਿਆ ਕਰਨ ਲਈ ਕੱਲ੍ਹ ਨੁਨਵਾਨ ਪਹਿਲਗਾਮ ਬਿਆਸ ਕੈਂਪ ਦਾ ਦੌਰਾ ਕੀਤਾ। ਬ੍ਰਾਜ਼ੀਲ ਦੇ ਮਹਾਨ ਫੁੱਟਬਾਲਰ ਨੇਮਾਰ ਜੂਨੀਅਰ ਨੇ ਕੱਲ੍ਹ ਰਾਤ ਫੀਫਾ ਵਿਸ਼ਵ ਕੱਪ ਦੇ ਰਾਊਂਡ ਆਫ 16 ਵਿੱਚ ਨਾਰਵੇ ਤੋਂ 1-2 ਨਾਲ ਬ੍ਰਾਜ਼ੀਲ ਦੀ

0: ਹਾਰ ਤੋਂ ਬਾਅਦ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਕੱਲ੍ਹ ਦੇ ਮੈਚ ਵਿੱਚ ਬ੍ਰਾਜ਼ੀਲ ਦਾ ਇੱਕੋ ਇੱਕ ਗੋਲ ਕਰਨ ਦੇ ਬਾਵਜੂਦ ਉਹ ਆਪਣੀ ਟੀਮ ਨੂੰ ਹਾਰ ਤੋਂ ਨਹੀਂ ਬਚਾ ਸਕੇ। ਆਸਟ੍ਰੇਲੀਆ ਨੇ ਇੰਗਲੈਂਡ ਨੂੰ ਹਰਾ ਕੇ ICC ਮਹਿਲਾ 2020 ਵਿਸ਼ਵ ਕੱਪ ਜਿੱਤ ਲਿਆ ਹੈ। ਬੀਤੀ ਰਾਤ ਆਸਟ੍ਰੇਲੀਆ ਨੇ ਲੰਡਨ ਦੀ ਲਾਰਡਸ ਕ੍ਰਿਕਟ ਗਰਾਊਂਡ ਵਿੱਚ ਇੰਗਲੈਂਡ ਨੂੰ 7 ਵਿਕਟਾਂ ਨਾਲ ਹਰਾਇਆ। 151 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਆਸਟ੍ਰੇਲੀਆ ਨੇ 17.1 ਓਵਰਾਂ ਵਿੱਚ 3 ਵਿਕਟਾਂ ਅਤੇ 153 ਦੌੜਾਂ ਬਣਾ ਕੇ ਖਿਤਾਬ ਆਪਣੇ ਨਾਂ ਕੀਤਾ। ਆਸਟ੍ਰੇਲੀਆ ਲਈ ਬੈਥ ਮੂਨੀ ਨੇ ਸਭ ਤੋਂ ਵੱਧ 64 ਦੌੜਾਂ ਬਣਾਈਆਂ। ਪਹਿਲਾਂ ਇੰਗਲੈਂਡ ਨੇ ਆਪਣੇ ਨਿਰਧਾਰਤ 20 ਓਵਰਾਂ ਵਿੱਚ 4 ਵਿਕਟਾਂ ਅਤੇ 150 ਦੌੜਾਂ ਬਣਾਈਆਂ। ਸਰਬੀਆ ਦੇ ਨੋਵਾਕ ਜੋਕੋਵਿਚ ਨੇ ਰੂਸ ਦੇ ਰੋਮਨ ਸੈਫਿਊਲਿਨ ਨੂੰ ਹਰਾ ਕੇ ਵਿੰਬਲਡਨ 'ਚ ਮਰਦਾਂ ਦੇ ਸਿੰਗਲਸ ਕੁਆਰਟਰ ਫਾਈਨਲ ਵਿੱਚ ਜਗ੍ਹਾ ਪੱਕੀ ਕਰ ਲਈ ਹੈ। ਇਸ ਦੇ ਨਾਲ ਹੀ ਜੋਕੋਵਿਚ ਨੇ ਆਲ ਇੰਗਲੈਂਡ ਕਲੱਬ ਵਿੱਚ ਆਪਣੀ 106ਵੀਂ ਸਿੰਗਲ ਜਿੱਤ ਹਾਸਲ ਕੀਤੀ ਹੈ ਅਤੇ ਰੋਜਰ ਫੈਡਰਰ ਦੇ 105 ਵਿੰਬਲਡਨ ਪੁਰਸ਼ ਸਿੰਗਲ ਜਿੱਤਾਂ ਦੇ ਰਿਕਾਰਡ ਨੂੰ ਤੋੜ ਦਿੱਤਾ ਹੈ। ਮਹਿਲਾ ਸਿੰਗਲਸ ਵਿੱਚ ਕੈਰੋਲੀਨਾ ਮੁਚੋਵਾ ਆਪਣੇ ਕੈਰੀਅਰ ਵਿੱਚ 3 ਵਾਰ ਵਿੰਬਲਡਨ ਕੁਆਰਟਰ ਫਾਈਨਲ ਵਿੱਚ ਪਹੁੰਚ ਗਈ ਹੈ। ਉਸਨੇ ਚੌਥੇ ਗੇੜਵੇ ਦੇ ਇੱਕ ਰੋਮਾਂਚਕ ਮੈਚ ਵਿੱਚ ਸਾਬਕਾ ਚੈਂਪੀਅਨ ਬਾਰਬੋਰਾ ਕ੍ਰੈਸੀਕੋਵਾ ਨੂੰ 7-5, 5-7, 6-3 ਨਾਲ ਹਰਾਇਆ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤੋਂ ਇੰਡੋਨੇਸ਼ੀਆ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ 6 ਦਿਨਾਂ ਦੌਰੇ 'ਤੇ ਹੋਣਗੇ। ਭਾਰਤ ਆਪਣੀ ਬ੍ਰਿਕਸ ਪ੍ਰਧਾਨਗੀ ਹੇਠ ਬ੍ਰਿਕਸ ਮਹਿਲਾ ਕਾਰਜ ਸਮੂਹ ਦੀ 2 ਦਿਨਾਂ ਮੀਟਿੰਗ ਦੀ ਮੇਜ਼ਬਾਨੀ ਕਰੇਗਾ। ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਨੇ ਅੱਜ ਅਯੋਧਿਆ ਵਿੱਚ ਆਪਣੇ ਮੈਂਬਰਾਂ ਦੀ ਇੱਕ ਮੀਟਿੰਗ ਬੁਲਾਈ ਹੈ। ਰਾਸ਼ਟਰ ਅੱਜ ਭਾਰਤੀ ਜਨ ਸੰਘ ਦੇ ਸੰਸਥਾਪਕ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਨੂੰ ਉਹਨਾਂ ਦੇ ਜਨਮ ਵਰ੍ਹੇਗੰਢ 'ਤੇ ਸ਼ਰਧਾਂਜਲੀ ਭੇਂਟ ਕਰ ਰਿਹਾ ਹੈ ਅਤੇ ਫੀਫਾ ਵਿਸ਼ਵ ਕੱਪ 'ਚ 5 ਵਾਰ ਦੇ ਚੈਂਪੀਅਨ ਬ੍ਰਾਜ਼ੀਲ ਦੀ ਨਾਰਵੇ ਤੋਂ 1-2 ਨਾਲ ਹਾਰ ਤੋਂ ਬਾਅਦ ਬ੍ਰਾਜ਼ੀਲ ਦੇ ਮਹਾਨ ਫੁੱਟਬਾਲ ਖਿਡਾਰੀ ਨੇਮਾਰ ਜੂਨੀਅਰ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਇਸ ਦੇ ਨਾਲ ਹੀ ਖਬਰਾਂ ਦਾ ਰਾਸ਼ਟਰੀ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।
1: FM ਬੈਂਡ 100.2 ਮੈਗਾਹਰਟਸ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਇਸ ਵੇਲੇ ਸਵੇਰ ਦੇ 8:40 ਹੋਏ ਨੇ। ਹੁਣ ਤੋਂ ਥੋੜ੍ਹੀ ਦੇਰ ਬਾਅਦ ਲੈ ਕੇ ਹਾਜ਼ਰ ਹੋਵਾਂਗੇ ਪੰਜਾਬੀ ਫਿਲਮੀ ਗੀਤਾਂ ਨਾਲ ਸਜਿਆ ਪ੍ਰੋਗਰਾਮ ਫਿਲਮੀ ਜੰਕਸ਼ਨ।
2: ਪੁਲਿਸ
3: ਮਿਸ ਸੀਮਾ,
2: ਹਾਂਜੀ,
3: ਹੁਣੇ ਪੁਲਿਸ ਥਾਣੇ ਆਓ। ਰੁਕੋ, ਨਹੀਂ ਤਾਂ ਘਰ ਆ ਜਾਵਾਂਗੇ। ਹਾਂ
2: ਕਿਉਂ? ਪਰ ਮੈਂ
3: ਇਕੱਲੇ ਦੂਜੇ ਕਮਰੇ ਵਿੱਚ ਆਉਂ। ਤੁਹਾਡਾ ਬੇਟਾ ਸਾਡੀ ਹਿਰਾਸਤ ਵਿੱਚ ਹੈ ਅਤੇ ਤੁਸੀਂ ਡਿਜੀਟਲ ਅਰੈਸਟ ਵਿੱਚ ਹੋ।
2: ਡਿਜੀਟਲ ਅਰੈਸਟ?
3: 1 ਲੱਖ ਦਿਓ, ਬਚ ਜਾਓਗੇ।
2: ਇੰਨੇ ਪੈਸੇ?
3: ਅੱਛਾ ਠੀਕ ਹੈ, ਇੱਕ ਲਿੰਕ ਭੇਜਿਆ ਹੈ, ਹੁਣੇ ਪ੍ਰੋਸੈਸਿੰਗ ਲਈ 30,000 ਦਿਓ, ਨਹੀਂ ਤਾਂ ਬੇਟਾ ਜੇਲ੍ਹ ਜਾਵੇਗਾ।
2: ਜੇਲ੍ਹ ਤਾਂ ਤੂੰ ਜਾਵੇਂਗਾ, ਤੇਰਾ ਚਿਹਰਾ ਰਿਕਾਰਡ ਹੋ ਗਿਆ ਹੈ।
3: ਓਏ,
2: ਡਿਜੀਟਲ ਅਰੈਸਟ ਜਿਹਾ ਕੁਝ ਨਹੀਂ ਹੁੰਦਾ, ਇਹ ਸਭ ਫਰਾਡ ਹੈ। ਇਸ ਲਈ ਘਬਰਾਓ ਨਾ। ਪੁਲਿਸ, ਬੈਂਕ, RBI ਆਦਿ ਦੇ ਨਾਮ ਤੋਂ ਆਉਣ ਵਾਲੇ ਸਾਈਬਰ ਅਪਰਾਧੀਆਂ ਦੇ ਫੋਨ ਕਾਲ ਜਾਂ ਵੀਡੀਓ ਕਾਲ ਤੋਂ ਸਾਵਧਾਨ ਰਹੋ। ਉਹਨਾਂ ਨੂੰ ਪੈਸਾ ਨਾ ਭੇਜੋ ਅਤੇ ਤੁਰੰਤ ਪੁਲਿਸ ਨੂੰ ਰਿਪੋਰਟ ਕਰੋ।
4: ਹੈਲੋ ਮੰਮਾ।
2: ਹਾਏ।
5: RBI ਕਹਿੰਦਾ ਹੈ
2: ਜਾਣਕਾਰ ਬਣੋ, ਸੁਚੇਤ ਰਹੋ।

ਹਾਂਜੀ ਦੋਸਤੋ, ਦਿਲੋਂ ਸਵਾਗਤ ਹੈ ਤੁਹਾਡੇ ਆਪਣੇ ਮਨਪਸੰਦ ਪ੍ਰੋਗਰਾਮ ਫਿਲਮੀ ਜੰਕਸ਼ਨ ਦੇ ਵਿੱਚ। ਇਸ ਵਕਤ ਮੈਂ ਹਾਂ ਤੁਹਾਡੇ ਨਾਲ ਅੰਮ੍ਰਿਤਪਾਲ ਕੌਰ। ਗੀਤ ਜੋ ਦਿਲਾਂ ਨੂੰ ਜੋੜਨ, ਧੁਨਾਂ ਜੋ ਯਾਦਾਂ ਨੂੰ ਤਾਜ਼ਾ ਕਰਨ, ਅਤੇ ਫਿਲਮਾਂ ਜੋ ਹਰ ਰੰਗ ਨੂੰ ਬਿਆਨ ਕਰਨ। ਜੀ ਹਾਂ, ਪ੍ਰੋਗਰਾਮ ਫਿਲਮੀ ਜੰਕਸ਼ਨ ਦੇ ਵਿੱਚ ਪੰਜਾਬੀ ਫਿਲਮੀ ਗੀਤਾਂ ਦਾ ਆਨੰਦ ਮਾਣਦੇ ਹਾਂ। ਤੇ ਆਓ ਫਿਰ ਇਸ ਸੰਗੀਤਮਈ ਸਫ਼ਰ ਦੀ ਸ਼ੁਰੂਆਤ ਕਰਦੇ ਹਾਂ। ਅੱਜ ਦੇ ਫਿਲਮੀ ਜੰਕਸ਼ਨ ਪ੍ਰੋਗਰਾਮ ਵਿੱਚ ਜਿਹੜਾ ਗੀਤ ਤੁਹਾਨੂੰ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਸੁਣਾ ਰਹੇ ਹਾਂ, ਉਹ ਲਿਆ ਜੀ ਫਿਲਮ ਅੱਜ ਦੇ ਰਾਂਝੇ ਵਿੱਚੋਂ, ਆਵਾਜ਼ ਫਿਰੋਜ਼ ਖਾਨ ਦੀ।

ਦੋਸਤੋ ਕਹਿੰਦੇ ਨੇ ਕਿ ਜਦੋਂ ਕਿਸੇ ਆਪਣੇ ਦੀ ਦੀਦ ਹੋ ਜਾਵੇ ਤਾਂ ਦਿਲ ਨੂੰ ਇੱਕ ਅਜਿਹਾ ਸਕੂਨ ਮਿਲਦਾ ਜੋ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਕਈ ਵਾਰ ਕਿਸੇ ਦੇ ਇੱਕ ਝਲਕ ਹਜ਼ਾਰਾਂ ਸ਼ਬਦਾਂ ਨਾਲੋਂ ਵੱਧ ਅਸਰ ਕਰ ਜਾਂਦੀ ਹੈ। ਜੀ ਹਾਂ, ਬੜਾ ਹੀ ਖੂਬਸੂਰਤ ਜਿਹਾ ਗੀਤ ਹੁਣੇ ਆਪਾਂ ਸੁਣਿਆ, ਫਿਰੋਜ਼ ਖਾਨ ਦੀ ਆਵਾਜ਼ ਵਿੱਚ, ਫਿਲਮ ਅੱਜ ਦੇ ਰਾਂਝੇ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਫਿਲਮੀ ਜੰਕਸ਼ਨ, ਪੰਜਾਬੀ ਫਿਲਮੀ ਗੀਤਾਂ ਦਾ ਆਨੰਦ ਮਾਣ ਰਹੇ ਹੋ। ਜ਼ਿੰਦਗੀ 'ਚ ਨਾ ਕੁਝ ਗੱਲਾਂ ਅਜਿਹੀਆਂ ਹੁੰਦੀਆਂ ਨੇ ਜੋ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਲੁਕਾਈਆਂ ਨਹੀਂ ਜਾ ਸਕਦੀਆਂ, ਚਾਹੇ ਉਹ ਚੋਰੀ ਹੋਵੇ, ਯਾਰੀ ਜਾਂ ਨਸ਼ਾ। ਸੱਚ ਇੱਕ ਨਾ ਇੱਕ ਦਿਨ ਸਾਹਮਣੇ ਆ ਹੀ ਜਾਂਦਾ। ਸੋ ਇੱਦਾਂ ਦੇ ਹੀ ਵਿਚਾਰ ਨੂੰ ਪੇਸ਼ ਕਰਦਾ ਇੱਕ ਖੂਬਸੂਰਤ ਜਿਹਾ ਗੀਤ ਤੁਹਾਡੇ ਰੇਡੀਓ ਸੈੱਟ 'ਤੇ ਆ ਰਿਹਾ। ਆਵਾਜ਼ ਗੁਰਦਾਸ ਮਾਨ ਦੀ ਹੈ ਜੀ, ਫਿਲਮ ਚੱਕ ਜਵਾਨਾ।

0: जी हाँ, माड़े काम करते हैं ना तो छुपते नहीं, एकदा नहीं एक जग उजागर हो ही जाते नहीं। जी हाँ, गुरदास मान ते साथियों नू हुणे आपां सुणिया फिल्म चक जवाना विचों। संगीत जावेद कुमार दा सी ते गीत दे बोल गुरदास मान ने लिखे। ਪੰਜਾਬੀ ਫਿਲਮੀ ਗੀਤਾਂ ਦਾ ਤੁਸੀਂ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਫਿਲਮੀ ਜੰਕਸ਼ਨ ਤਹਿਤ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ। ਜੇ ਹੁਣ ਸਮੇਂ ਦੀ ਗੱਲ ਕਰੀਏ ਨਾ ਤਾਂ ਕਹਿੰਦੇ ਨੇ ਕਿ ਸਮਾਂ ਯਾਨੀ ਕਿ ਵੇਲਾ ਦੁਨੀਆ ਦਾ ਸਭ ਤੋਂ ਵੱਡਾ ਅਧਿਆਪਕ ਹੈ। ਇਹ ਹਰ ਮਨੁੱਖ ਨੂੰ ਕੁਝ ਨਾ ਕੁਝ ਸਿਖਾ ਕੇ ਹੀ ਅੱਗੇ ਵੱਧਦਾ ਹੈ। ਸਮਾਂ ਚੰਗਾ ਹੋਵੇ ਜਾਂ ਮਾੜਾ, ਹਰ ਪਲ ਲੰਘ ਜਾਂਦਾ ਹੈ, ਪਰ ਆਪਣੇ ਪਿੱਛੇ ਤਜਰਬਿਆਂ ਦੀ ਇੱਕ ਅਨਮੋਲ ਦੌਲਤ ਹੈ ਜਿਹੜੀ ਉਹ ਛੱਡ ਜਾਂਦਾ ਹੈ। ਤਾਂ ਹੀ ਤਾਂ ਕਹਿੰਦੇ ਨੇ ਕਿ ਸਮੇਂ ਦੀ ਕਦਰ ਕਰਨ ਵਾਲਾ ਮਨੁੱਖ ਜ਼ਿੰਦਗੀ ਵਿੱਚ ਹਮੇਸ਼ਾ ਹੀ ਕਾਮਯਾਬ ਹੁੰਦਾ ਹੈ। ਅਤੇ ਆਓ ਇੱਕ ਇਹੋ ਜਿਹਾ ਗੀਤ ਤੁਹਾਨੂੰ ਸੁਣਵਾ ਰਹੇ ਹਾਂ, ਫਿਲਮ ਟਾਕਰਾ ਵਿੱਚੋਂ, ਆਵਾਜ਼ ਮੁਹੰਮਦ ਰਫੀ ਦੀ ਹੈ।
1: ਮੰਦੇ ਕਮੀ ਮੰਦਾ ਹੋਵੇ

ਇਹ ਆਵਾਜ਼ ਸੀ ਮੁਹੰਮਦ ਰਫੀ ਦੀ। ਫਿਲਮ ਟਾਕਰਾ ਦਾ ਗੀਤ ਹੁਣੇ ਆਪਾਂ ਸੁਣਿਆ। ਸੰਗੀਤ ਤਿਆਰ ਕੀਤਾ ਸੀ ਰਾਜ ਸੋਨਿਕ ਨੇ ਅਤੇ ਗੀਤ ਦੇ ਬੋਲ ਨਕਸ਼ ਲਾਇਲਪੁਰੀ ਦੇ ਸੀ। ਸੰਗੀਤ ਦਿਲਾਂ ਨੂੰ ਜੋੜਦਾ ਹੈ ਅਤੇ ਯਾਦਾਂ ਨੂੰ ਹਮੇਸ਼ਾ ਤਾਜ਼ਾ ਰੱਖਦਾ ਹੈ। ਸੋ ਇਸੇ ਮਿੱਠੇ ਅਹਿਸਾਸ ਨਾਲ ਅੱਜ ਦੇ ਫਿਲਮੀ ਜੰਕਸ਼ਨ ਪ੍ਰੋਗਰਾਮ ਤੋਂ ਹੁਣ ਵਿਦਾ ਲੈਂਦੇ ਹਾਂ। ਉਮੀਦ ਕਰਦੇ ਹਾਂ ਕਿ ਅੱਜ ਦਾ ਇਹ ਸੰਗੀਤਮਈ ਸਫ਼ਰ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ। ਅਤੇ ਹੁਣ ਅੰਮ੍ਰਿਤਪਾਲ ਕੌਰ ਨੂੰ ਦਿਓ ਇਜਾਜ਼ਤ ਅੱਜ ਦਾ ਪ੍ਰੋਗਰਾਮ ਫਿਲਮੀ ਜੰਕਸ਼ਨ ਇੱਥੇ ਹੀ ਖਤਮ ਕਰਨ ਦੀ। ਹੁਣੇ ਤੁਸੀਂ ਸੁਣਿਆ ਪ੍ਰੋਗਰਾਮ ਫਿਲਮੀ ਜੰਕਸ਼ਨ। ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ 100.2 ਮੈਗਾਹਰਟਸ 'ਤੇ। ਹੁਣ ਤੋਂ ਥੋੜ੍ਹੀ ਦੇਰ ਬਾਅਦ ਵਿਵਿਧ ਭਾਰਤੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮਾਂ ਲਈ ਚੱਲਾਂਗੇ ਸਾਡੇ ਮੁੰਬਈ ਕੇਂਦਰ। ਪਰ ਉਸ ਤੋਂ ਪਹਿਲਾਂ ਅਸੀਂ ਤੁਹਾਨੂੰ ਯਾਦ ਦਿਲਾ ਦਈਏ ਕਿ ਅੱਜ ਦੁਪਹਿਰੇ 2:30 ਵਜੇ ਸਾਡਾ ਹਫ਼ਤਾਵਾਰ ਪ੍ਰੋਗਰਾਮ ਆਏਗਾ ਸੁਨੇਹੇ। ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਵਟਸਐਪ ਮੈਸੇਜ ਕਰਕੇ ਆਕਾਸ਼ਵਾਣੀ ਪਟਿਆਲਾ ਦੇ ਪ੍ਰੋਗਰਾਮਾਂ ਸੰਬੰਧੀ ਆਪਣੀ ਰਾਏ ਸਾਨੂੰ ਦੱਸ ਸਕਦੇ ਹੋ, ਕੁਝ ਬਦਲਾਅ ਦੱਸ ਸਕਦੇ ਹੋ, ਜਾਂ ਪ੍ਰੋਗਰਾਮ ਤੁਹਾਨੂੰ ਆਕਾਸ਼ਵਾਣੀ ਪਟਿਆਲਾ ਦੇ ਕਿਹੋ ਜਿਹੇ ਲੱਗਦੇ ਨੇ। ਵਟਸਐਪ ਮੈਸੇਜ ਕਰਨਾ 94650-0026-68 ਨੰਬਰ 'ਤੇ। ਦੁਪਹਿਰੇ 2:30 ਵਜੇ ਆਏਗਾ ਪ੍ਰੋਗਰਾਮ ਸੁਨੇਹੇ। ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਟਿਊਨ ਇਨ ਕੀਤਾ ਹੋਇਆ। ਵਿਵਿਧ ਭਾਰਤੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮ ਸੁਣੋਗੇ ਤੁਸੀਂ ਹੁਣ 9 ਵਜੇ ਤੋਂ ਲੈ ਕੇ 10 ਵਜੇ ਤੱਕ। ਕੁਝ ਪਲ ਕਰੋ ਉਡੀਕ।

ਹੁਣ ਤੱਕ ਤੁਸੀਂ ਵਿਵਿਧ ਭਾਰਤੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮ ਸੁਣ ਰਹੇ ਸੀ ਸਾਡੇ ਮੁੰਬਈ ਕੇਂਦਰ ਤੋਂ FM band 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਇਸ ਵੇਲੇ ਸਵੇਰ ਦੇ 10 ਵਜੇ ਨੇ। ਹੁਣ ਸਾਂਝੀਆਂ ਕਰਦੇ ਹਾਂ ਕੁਝ ਮੁੱਖ ਸੁਰਖੀਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤੋਂ ਇੰਡੋਨੇਸ਼ੀਆ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ 6 ਦਿਨਾਂ ਦੌਰੇ ਤੇ ਜਾਣਗੇ। ਭਾਰਤ ਆਪਣੀ ਬ੍ਰਿਕਸ ਪ੍ਰਧਾਨਗੀ ਹੇਠ ਬ੍ਰਿਕਸ ਮਹਿਲਾ ਕਾਰਜ ਸਮੂਹ ਦੀ 2 ਦਿਨਾਂ ਮੀਟਿੰਗ ਦੀ ਮੇਜ਼ਬਾਨੀ ਕਰੇਗਾ। ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਨੇ ਅੱਜ ਅਯੋਧਿਆ ਵਿੱਚ ਆਪਣੇ ਮੈਂਬਰਾਂ ਦੀ ਇੱਕ ਮੀਟਿੰਗ ਬੁਲਾਈ ਹੈ। ਦੇਸ਼ ਅੱਜ ਭਾਰਤੀ ਜਨਸੰਘ ਦੇ ਸੰਸਥਾਪਕ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਨੂੰ ਉਨ੍ਹਾਂ ਦੇ ਜਨਮ ਦਿਨ ਤੇ ਸ਼ਰਧਾਂਜਲੀ ਭੇਟ ਕਰ ਰਿਹਾ ਹੈ। ਰਸਾਇਣ ਅਤੇ ਖਾਦ ਮੰਤਰਾਲੇ ਨੇ ਐਲਾਨ ਕੀਤਾ ਹੈ ਕਿ ਭਾਰਤ ਨੂੰ ਖਾਦ ਅਤੇ ਕੱਚਾ ਮਾਲ ਲੈ ਕੇ ਜਾਣ ਵਾਲੇ 15 ਜਹਾਜ਼ ਸੁਰੱਖਿਅਤ ਢੰਗ ਨਾਲ ਹੋਰਮੂਜ਼ ਦੀ ਜਲਡਮਰੂ ਪਾਰ ਕਰ ਗਏ ਹਨ। ਸਾਲਾਨਾ ਅਮਰਨਾਥ ਯਾਤਰਾ ਦੇ ਪਹਿਲੇ 3 ਦਿਨਾਂ ਦੌਰਾਨ 56,000 ਤੋਂ ਵੱਧ ਸ਼ਰਧਾਲੂਆਂ ਨੇ ਪਵਿੱਤਰ ਗੁਫਾ ਤੀਰਥ ਸਥਾਨ ਦਾ ਦੌਰਾ ਕੀਤਾ। ਪੰਜਾਬ ਦੇ ਅਨੁਸੂਚਿਤ ਜਾਤੀਆਂ ਨਾਲ ਸੰਬੰਧਿਤ ਵਿਦਿਆਰਥੀਆਂ ਲਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਸਾਲ 2026-27 ਦਾ ਪੋਰਟਲ ਅਧਿਕਾਰਤ ਤੌਰ ਤੇ ਖੋਲ੍ਹ ਦਿੱਤਾ ਗਿਆ ਹੈ। ਪੰਜ ਵਾਰ ਦੇ ਚੈਂਪੀਅਨ ਬ੍ਰਾਜ਼ੀਲ ਦੇ ਫੀਫਾ ਵਿਸ਼ਵ ਕੱਪ ਵਿੱਚ ਨਾਰਵੇ ਤੋਂ 1-2 ਨਾਲ ਹਾਰਨ ਤੋਂ ਬਾਅਦ ਬ੍ਰਾਜ਼ੀਲੀਅਨ ਫੁੱਟਬਾਲ ਦੇ ਮਹਾਨ ਖਿਡਾਰੀ ਨੇਮਾਰ ਜੂਨੀਅਰ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਤੇ ਕ੍ਰਿਕਟ ਵਿੱਚ ਆਸਟ੍ਰੇਲੀਆ ਨੇ ਇੰਗਲੈਂਡ ਨੂੰ ਹਰਾ ਕੇ ICC ਮਹਿਲਾ T20 ਵਿਸ਼ਵ ਕੱਪ ਜਿੱਤਿਆ। ਇਹ ਸੀ ਹੁਣ ਤੱਕ ਦੀਆਂ ਕੁਝ ਮੁੱਖ ਸੁਰਖੀਆਂ। ਪੇਸ਼ ਹੈ NCERT ਦੁਆਰਾ ਸਪੋਂਸਰਡ ਪ੍ਰੋਗਰਾਮ ਉਮੰਗ। ਅੱਜ ਇਸ ਦੀ ਲੜੀ ਨੰਬਰ 1321 ਪ੍ਰਸਾਰਿਤ ਕੀਤੀ ਜਾਵੇਗੀ।

0: ਗੀਤ ਤੁਸੀਂ ਸੁਣ ਰਹੇ ਸੀ ਬੀ ਪਰਾਗ ਦਾ ਗਾਇਆ, ਲੇਕਿਨ ਸਰੋਤਿਓ ਤੁਸੀਂ ਕਿਤੇ ਨਹੀਂ ਜਾਣਾ, ਗੀਤ ਸੁਣਦੇ ਸੁਣਦੇ ਆਪਣੀ ਫਰਮਾਇਸ਼ ਜੇਕਰ ਤੁਸੀਂ ਵੀ ਸੁਣਨਾ ਚਾਹੁੰਦੇ ਹੋ ਆਕਾਸ਼ਵਾਣੀ ਪਟਿਆਲਾ ਦੇ ਜ਼ਰੀਏ, ਤਾਂ ਤੁਸੀਂ ਸਾਨੂੰ ਕਾਲ ਕਰਨੀ ਹੈ ਸਾਡੇ ਨੰਬਰ 2284-494 ਅਤੇ 2282-394 'ਤੇ, ਅਤੇ ਕਾਲ ਕਰਕੇ ਆਪਣੀ ਫਰਮਾਇਸ਼ ਨੂੰ ਪੂਰਾ ਕਰਨ ਲਈ ਪਹੁੰਚ ਗਏ ਨੇ ਸਾਡੇ ਪਹਿਲੇ ਕਾਲਰ। ਹੈਲੋ
1: ਭੈਣੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ?
1: ਮੈਂ ਮਲਕੀਤ ਸਿੰਘ ਘੜਿਆਣਾ ਜੀ, ਆ ਰਹੀ ਹੈ ਨਵੀਂ ਵਸਤੀ ਬਠਿੰਡੇ ਤੋਂ ਬੋਲਦਾ, ਮੇਰਾ ਪਿੰਡ ਆ ਜੀ ਘੜਿਆਣਾ ਜੀ।
0: ਅੱਛਾ ਜੀ, ਕੀ ਹਾਲ ਚਾਲ ਨੇ ਮਲਕੀਤ ਸਿੰਘ ਜੀ?
1: ਠੀਕ ਹੈ ਭੈਣ ਜੀ, ਮੈਂ ਇਹ ਦੱਸਣਾ ਚਾਹੁੰਦਾ ਸੁਣਨ ਵਾਲਾ ਵੀ ਮੇਰਾ 29 ਤਰੀਕ ਨੂੰ ਲੱਗਿਆ ਸੀ ਜੀ ਫੋਨ।
0: ਠੀਕ ਹੈ ਜੀ,
1: ਹਾਂਜੀ ਲਿਖ ਕੇ ਰੱਖਦੇ ਭੈਣ ਜੀ, ਅਸੀਂ ਨੋਟ ਕਰਕੇ ਰੱਖਦੇ ਹਾਂ ਅਸੀਂ,
0: ਬਿਲਕੁਲ
1: ਮਤਲਬ
0: ਬਿਲਕੁਲ।
1: 7-8 ਦਿਨਾਂ ਤੋਂ ਪਹਿਲਾਂ ਨਹੀਂ ਲਾਉਂਦੇ ਜਿਵੇਂ ਤੁਸੀਂ ਕਹਿੰਦੇ ਰੂਲ ਬਣਾਏ ਆ।
0: ਠੀਕ ਹੈ ਜੀ, ਫਰਮਾਇਸ਼ ਦੱਸ ਦਿਓ।
1: ਮੈਂ ਸ਼ੈਰੀਮਾਨ ਦਾ ਸੁਣਨਾ ਆਟੇ ਦੀ ਚਿੜੀ, ਉਹ ਸੁਣਾ ਦੇ ਜੀ।
2: ਬਾਹਰ ਰਹਿੰਦੇ ਇੱਕ ਆਮ ਇਨਸਾਨ ਦੇ ਨਾਲ, ਉਹਦੇ ਬਚਪਨ ਨਾਲ, ਉਹਦੀ ਮਾਂ ਨਾਲ, ਭੈਣ ਨਾਲ, ਨਾਨੀ ਨਾਲ, ਅਤੇ ਉਹਦੀਆਂ ਬਚਪਨ ਦੀਆਂ ਖੇਡਾਂ ਜਿਵੇਂ ਆਟੇ ਦੀ ਚਿੜੀ, ਅਤੇ ਹੁਣ ਜਦੋਂ ਬਾਹਰ ਆ ਗਿਆ ਇਕੱਲਾ ਆਟਾ ਗੁੰਨਦਾ ਅਤੇ ਯਾਦ ਕਰਦਾ ਉਸ ਆਟੇ ਦੀ ਚਿੜੀ ਨੂੰ ਜਿਹੜੀ ਕਦੇ ਉਹਦੀ ਮਾਂ

ਖੇਤਾਂ ਵਿੱਚ ਰੁੱਖ ਲਾਉਣ ਤੋਂ ਪਹਿਲਾਂ ਜੇਕਰ ਅਸੀਂ ਵਿਉਂਤਬੰਦੀ ਕਰਨੀ ਸ਼ੁਰੂ ਕਰ ਲਈਏ ਤਾਂ ਸੋਨੇ ਅਤੇ ਸੁਹਾਗੇ ਵਾਲੀ ਗੱਲ ਹੋ ਸਕਦੀ ਹੈ। ਕੁਝ ਬਹੁਤ ਛੋਟੇ ਛੋਟੇ ਨੁਕਤੇ ਨੇ ਜਿਨ੍ਹਾਂ ਨੂੰ ਜੇਕਰ ਅਸੀਂ ਗੰਭੀਰਤਾ ਨਾਲ ਵਿਚਾਰੀਏ ਅਤੇ ਅਮਲ ਕਰੀਏ ਤਾਂ ਨਤੀਜੇ ਬਹੁਤ ਬਿਹਤਰ ਹੋ ਸਕਦੇ ਨੇ। ਜਿਵੇਂ ਕਿ ਸਾਨੂੰ ਆਪਣੀ ਜ਼ਮੀਨ ਅਤੇ ਪਾਣੀ ਬਾਰੇ ਜਾਣਕਾਰੀ ਹੋਵੇ, ਪਰੰਤੂ ਜੇਕਰ ਰੁੱਖ ਪੌਦੇ ਲਾਉਣ ਤੋਂ ਪਹਿਲਾਂ ਮਿੱਟੀ ਪਾਣੀ ਪਰਖ ਕਰਵਾ ਲਏ ਜਾਣ ਤਾਂ ਬਿਹਤਰ ਹੁੰਦਾ। ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਖੇਤਰੀ ਖੋਜ ਕੇਂਦਰਾਂ, ਕ੍ਰਿਸ਼ੀ ਵਿਗਿਆਨ ਕੇਂਦਰ ਜਾਂ ਹੋਰਨਾਂ ਅਦਾਰਿਆਂ ਵਿੱਚ ਸਥਿਤ ਪ੍ਰਯੋਗਸ਼ਾਲਾ ਵਿੱਚ ਨਮੂਨੇ ਦੇ ਕੇ ਅਸੀਂ ਆਪਣੀ ਜ਼ਮੀਨ ਅਤੇ ਪਾਣੀ ਬਾਰੇ ਜਾਣੂ ਹੋ ਸਕਦੇ ਹਾਂ। ਪੌਦਿਆਂ ਦੇ ਵਾਧੇ ਲਈ ਪਾਣੀ ਦਾ ਸੁਚੱਜਾ ਪ੍ਰਬੰਧ ਹੋਣਾ ਬਹੁਤ ਜ਼ਰੂਰੀ ਹੁੰਦਾ। ਕੁਝ ਲੋਕ ਸੋਚਦੇ ਨੇ ਖੇਤਾਂ ਵਿੱਚ ਪਾਣੀ ਦੀ ਕੀ ਘਾਟ ਹੈ, ਪਰੰਤੂ ਸੁਚੱਜਾ ਪ੍ਰਬੰਧ ਬੇਹੱਦ ਜ਼ਰੂਰੀ ਹੁੰਦਾ। ਜ਼ਿਆਦਾ ਪਾਣੀ ਅਤੇ ਘੱਟ ਪਾਣੀ ਦੋਨੇ ਹੀ ਪੌਦਿਆਂ ਲਈ ਸਹਾਈ ਨਹੀਂ ਹੁੰਦੇ। ਜੇਕਰ ਪੌਦਿਆਂ ਦੀ ਗਿਣਤੀ ਜ਼ਿਆਦਾ ਹੋਵੇ ਤਾਂ ਇਹ ਕੰਮ ਹੋਰ ਵੀ ਜ਼ਰੂਰੀ ਹੋ ਜਾਂਦਾ। ਉੱਚੀਆਂ ਨੀਵੀਆਂ ਜ਼ਮੀਨਾਂ ਲਈ ਡ੍ਰਿਪ

0: ਜਾਂ ਸਪ੍ਰਿੰਕਲਰ ਵਿਧੀ ਵੀ ਸਹਾਈ ਹੋ ਜਾਂਦੀ ਹੈ। ਪੰਜਾਬ ਦੇ ਦੱਖਣ ਪੱਛਮੀ ਜ਼ਿਲ੍ਹਿਆਂ ਵਿੱਚ ਰੇਤੀਲੀਆਂ ਜ਼ਮੀਨਾਂ ਅਤੇ ਪਾਣੀ ਦੇ ਮਾੜੇ ਹੋਣ ਸਦਕਾ ਸਿੰਚਾਈ ਪ੍ਰਬੰਧ, ਖਾਸ ਕਰਕੇ ਗਰਮੀ ਦੀ ਰੁੱਤ ਦੌਰਾਨ, ਹੋਰ ਵੀ ਸੰਜੀਦਾ ਮਸਲਾ ਹੋ ਜਾਂਦਾ ਹੈ।
1: ਹੈਲੋ ਫਰਮਾਇਸ਼।
2: ਹੈਲੋ, ਮੈਂ ਰਣਜੀਤ ਬਾਵੇ ਦਾ ਗਾਣਾ ਜੀ ਡਾਲਰ
1: ਜ਼ਰੂਰ ਸੁਣਵਾਵਾਂਗੇ ਜੀ। ਪਹਿਲਾਂ ਸਾਡੇ ਸਰੋਤਿਆਂ ਨੂੰ ਆਪਣੇ ਬਾਰੇ ਦੱਸ ਦਿਓ, ਕੌਣ ਗੱਲ ਕਰ ਰਹੇ ਹੋ ਤੇ ਕਿੱਥੋਂ?
2: ਮੈਡਮ, ਮੈਂ ਮੁਸਤਾਕ ਖਾਨ ਜੀ, ਪਿੰਡ ਬਾਗੜੀਆਂ, ਜ਼ਿਲ੍ਹਾ ਮਰੇਲਕੋਟਲਾ ਤੋਂ ਬੋਲ ਰਿਹਾ ਜੀ।
1: ਜੀ, ਫਰਮਾਇਸ਼ ਤੁਸੀਂ ਕੀਤੀ ਹੈ ਰਣਜੀਤ ਬਾਵਾ ਦੇ ਗੀਤ ਦੀ?
2: ਜੀ
1: ਠੀਕ ਹੈ ਜੀ।

0: ਗੀਤ ਤੁਸੀਂ ਸੁਣ ਰਹੇ ਸੀ ਰਣਜੀਤ ਬਾਵਾ ਦਾ ਗਾਇਆ। ਹੈਲੋ ਫਰਮਾਇਸ਼।
1: ਹੈਲੋ ਭੈਣ ਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
1: ਮੈਂ ਨਿਰਭੈ ਸਿੰਘ ਮੌੜ ਬੋਲਦਾ ਹੈਗਾ ਤੋਂ ਜੀ।
0: ਜੀ ਨਿਰਭੈ ਜੀ, ਠੀਕ ਠਾਕ ਹੋ?
1: ਹਾਲ ਤਾਂ ਠੀਕ ਆ ਜੀ। ਕੱਲ ਮਾਰ ਪਿੰਡ ਦੇ ਗਰਮੀ ਨੇ ਬਹੁਤ ਜੀ।
0: ਅੱਛਾ ਜੀ।
1: ਰਾਤ ਮੱਛਰ ਲੜੀ ਗਿਆ ਸਾਰੀ ਰਾਤ, ਮੈਨੂੰ ਕਹਿੰਦੇ ਪੀਟੀ ਕਰਦਾ ਤੂੰ ਖੋਟੇ ਤੇ।
0: ਓਹੋ,
1: ਪੀਟੀ ਕਾਹਨੂੰ ਕਰਦਾ? ਮੈਂ ਉਧਰ ਇਨਵਰਟਰ ਡਾਊਨ ਹੋ ਗਿਆ, ਲਾਈਟ ਆਈ ਨਹੀਂ ਜੀ।
0: ਅੱਛਾ ਜੀ, ਇਹ ਤਾਂ ਬਹੁਤ ਮਾੜੀ ਗੱਲ ਹੋ ਗਈ।
1: ਖਾ
0: ਗੀਤ
1: ਲਿਆ
0: ਦੱਸ
1: ਕੁੱਟ
0: ਦਿਓ,
1: ਕੇ ਜੀ
0: ਗੀਤ ਕਿਹੜਾ ਸੁਣੋਗੇ?
1: ਆ ਹੀ ਸੁਣੂਗਾ ਜੀ, ਮੱਛਰ ਦਾ ਹੀ ਲੈ ਦੇਵੇ।
0: ਠੀਕ ਹੈ ਜੀ।

0: ਸੁਰਿੰਦਰ ਕੌਰ ਅਤੇ ਸਾਥੀਆਂ ਪਾਸੋਂ ਗਾਏ ਇਸੇ ਗੀਤ ਦੇ ਨਾਲ ਅੱਜ ਦਾ ਪ੍ਰੋਗਰਾਮ ਹੈਲੋ ਫਰਮਾਇਸ਼ ਹੁਣ ਇੱਥੇ ਹੀ ਖਤਮ ਹੁੰਦਾ ਹੈ। ਸੁਮਿਤਾ ਚਾਹੇਗੀ ਇਜਾਜ਼ਤ। FM ਬੈਂਡ 100.2 MHz 'ਤੇ ਨਿਊਜ਼ ਆਉਣੇ ਆ ARF 'ਤੇ, ਤੁਸੀਂ ਟਿਊਨ ਕੀਤਾ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਸਮਾਂ ਮਿਲਾ ਲਓ ਜੀ, ਇਸ ਵਕਤ ਸਵੇਰ ਦੇ 11 ਵੱਜ ਰਹੇ ਨੇ। ਸਾਂਝੀਆਂ ਕਰ ਰਹੇ ਹਾਂ ਤੁਹਾਡੇ ਨਾਲ ਬੁਲੇਟਿਨਸ ਦੀਆਂ ਅਹਿਮ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤੋਂ ਇੰਡੋਨੇਸ਼ੀਆ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ 6 ਦਿਨਾਂ ਦੌਰੇ ਤੇ ਹੋਣਗੇ। ਭਾਰਤ ਆਪਣੀ ਬ੍ਰਿਕਸ ਪ੍ਰਧਾਨਗੀ ਹੇਠ ਬ੍ਰਿਕਸ ਮਹਿਲਾ ਕਾਰਜ ਸਮੂਹ ਦੀ 2 ਦਿਨਾਂ ਮੀਟਿੰਗ ਦੀ ਮੇਜ਼ਬਾਨੀ ਕਰੇਗਾ। ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਨੇ ਅੱਜ ਅਯੋਧਿਆ ਦੇ ਵਿੱਚ ਆਪਣੇ ਮੈਂਬਰਾਂ ਦੀ ਇੱਕ ਮੀਟਿੰਗ ਬੁਲਾਈ ਹੈ। ਦੇਸ਼ ਅੱਜ ਭਾਰਤੀ ਜਨਸੰਘ ਦੇ ਸੰਸਥਾਪਕ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਨੂੰ ਉਹਨਾਂ ਦੇ ਜਨਮਦਿਨ ਤੇ ਸ਼ਰਧਾਂਜਲੀ ਭੇਟ ਕਰ ਰਿਹਾ ਹੈ। ਰਸਾਇਣ ਅਤੇ ਖਾਦ ਮੰਤਰਾਲੇ ਨੇ ਐਲਾਨ ਕੀਤਾ ਹੈ ਕਿ ਭਾਰਤ ਨੂੰ ਖਾਦ ਅਤੇ ਕੱਚਾ ਮਾਲ ਲੈ ਕੇ ਜਾਣ ਵਾਲੇ 15,000 ਸੁਰੱਖਿਅਤ ਢੰਗ ਨਾਲ ਹੋਰਮੂਜ਼ ਦੀ ਜਲ ਰਮਰੂ ਪਾਰ ਕਰ ਗਏ ਨੇ। ਸਲਾਨਾ ਸ਼੍ਰੀ ਅਮਰਨਾਥ ਜੀ ਯਾਤਰਾ ਦੇ ਪਹਿਲੇ 3 ਦਿਨਾਂ ਦੌਰਾਨ 56,000 ਤੋਂ ਵੱਧ ਸ਼ਰਧਾਲੂਆਂ ਨੇ ਪਵਿੱਤਰ ਗੁਫਾ ਤੀਰਥ ਸਥਾਨ ਦਾ ਦੌਰਾ ਕੀਤਾ ਹੈ। ਪੰਜਾਬ ਦੇ ਅਨੁਸੂਚਿਤ ਜਾਤੀਆਂ ਨਾਲ ਸੰਬੰਧਿਤ ਵਿਦਿਆਰਥੀਆਂ ਦੇ ਲਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਸਾਲ 2026-27 ਦਾ ਪੋਰਟਲ ਅਧਿਕਾਰਿਤ ਤੌਰ 'ਤੇ ਖੋਲ੍ਹ ਦਿੱਤਾ ਗਿਆ ਹੈ। ਅਤੇ ਖੇਡਾਂ ਵਿੱਚ 5 ਵਾਰ ਦੇ ਚੈਂਪੀਅਨ ਬ੍ਰਾਜ਼ੀਲ ਦੇ ਫੀਫਾ ਵਿਸ਼ਵ ਕੱਪ ਵਿੱਚ ਨਾਰਵੇ ਤੋਂ 1-2 ਨਾਲ ਹਾਰਨ ਤੋਂ ਬਾਅਦ ਬ੍ਰਾਜ਼ੀਲੀਅਨ ਫੁੱਟਬਾਲ ਦੇ ਮਹਾਨ ਖਿਡਾਰੀ ਨੇਮਾਰ ਜੂਨੀਅਰ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਕ੍ਰਿਕਟ ਵਿੱਚ ਆਸਟ੍ਰੇਲੀਆ ਨੇ ਇੰਗਲੈਂਡ ਨੂੰ ਹਰਾ ਕੇ ICC ਮਹਿਲਾ T20 ਵਿਸ਼ਵ ਕੱਪ ਜਿੱਤਿਆ ਹੈ। ਇਹ ਸਨ ਬੁਲੇਟਿਨਸ ਦੀਆਂ ਅਹਿਮ ਖਬਰਾਂ, ਤੁਸੀਂ ਸੁਣ ਰਹੇ ਸੀ ਆਕਾਸ਼ਵਾਣੀ ਪਟਿਆਲਾ ਤੋਂ।
1: ਭਾਬੀ ਮੇਰੀ ਸਾਰੀ ਪੈਕਿੰਗ ਹੋ ਗਈ, ਕੌਣ ਕੌਣ ਜਾ ਰਿਹਾ ਤੁਹਾਡੇ ਚੋਂ ਮੈਨੂੰ ਛੱਡਣ ਲਈ?
2: ਹਾਂ ਬਾਈ ਗੁੱਡੀ, ਕਿਧਰੇ ਜਾਣ ਦੀਆਂ ਤਿਆਰੀਆਂ ਹੋ ਰਹੀਆਂ ਨੇ, ਲੱਗਦਾ ਸਾਰਾ ਟੱਬਰ ਤਿਆਰ ਖੜਾ ਹੈ।
1: ਹਾਂ ਭੈਣ ਜੀ, ਗੁੱਡੀ ਦੀ ਨੌਕਰੀ ਲੱਗੀ ਹੈ ਦਿੱਲੀ, ਉਹ ਵੀ ਮਲਟੀਨੈਸ਼ਨਲ ਕੰਪਨੀ 'ਚ, ਇਹਨੂੰ ਟ੍ਰੇਨ ਤੱਕ ਛੱਡਣ ਚੱਲੇ ਸੀ।
2: ਚੱਲ ਬਹੁਤ ਬਹੁਤ ਮੁਬਾਰਕਾਂ ਹੋਣ ਭੈਣੇ। ਅੱਛਾ, ਕੰਪਨੀ ਬਾਰੇ ਸਾਰੀਆਂ ਡਿਟੇਲਸ ਤਾਂ ਤੁਸੀਂ ਪਤਾ ਕਰ ਲਈਆਂ ਨਾ?
1: ਕੀ ਮਤਲਬ?
2: ਮਤਲਬ ਵੀ ਕੰਪਨੀ ਗਵਰਨਮੈਂਟ ਵੱਲੋਂ ਰਜਿਸਟਰਡ ਹੈ ਨਾ, ਕਿਤੇ ਕੋਈ ਫਰਜ਼ੀ ਕੰਪਨੀ ਨਾ ਹੋਵੇ। ਅੱਜ ਕੱਲ ਆਨਲਾਈਨ ਜੌਬਸ ਦੇ ਨਾਂ ਤੇ ਬਹੁਤ ਸਾਰੀਆਂ ਠੱਗੀਆਂ ਹੋ ਰਹੀਆਂ ਨੇ, ਇਹਨਾਂ ਠੱਗੀਆਂ ਤੋਂ ਸੁਚੇਤ ਰਹੋ ਤੇ ਆਪਣੇ ਪਰਿਵਾਰ ਦਾ ਵੀ ਧਿਆਨ ਤੁਸੀਂ ਆਪ ਰੱਖਣਾ ਹੈ। ਨੌਕਰੀਆਂ ਦੇ ਨਾਂ ਤੇ, ਫਰਜ਼ੀ ਏਜੰਟਾਂ ਦੇ ਨਾਂ ਤੇ ਬਹੁਤ ਸਾਰੀਆਂ ਠੱਗੀਆਂ ਚੱਲ ਰਹੀਆਂ, ਇਹਨਾਂ ਠੱਗੀਆਂ ਤੋਂ ਬਚੋ, ਖੁਦ ਵੀ ਸੁਰੱਖਿਅਤ ਰਹੋ ਤੇ ਆਪਣੇ ਆਲੇ ਦੁਆਲੇ ਨੂੰ ਵੀ ਸੁਰੱਖਿਅਤ ਰੱਖੋ।
3: ਤੁਸੀਂ ਟਿਊਨ ਕੀਤਾ ਹੋਇਆ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ 100.2 MHz 'ਤੇ। ਹੁਣ ਵੇਲਾ ਹੋ ਚੱਲਿਆ ਪ੍ਰੋਗਰਾਮ ਹਿੰਦੀ ਜ਼ਾਇਕਾ ਦਾ, ਅਤੇ ਇਸ ਵਕਤ ਮੈਂ ਹਾਂ ਜੀ ਤੁਹਾਡੇ ਨਾਲ ਅੰਮ੍ਰਿਤਪਾਲ ਕੌਰ, ਅੱਜ ਦਾ ਪ੍ਰੋਗਰਾਮ ਹਿੰਦੀ ਜ਼ਾਇਕਾ ਲੈ ਕੇ। ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਆਪਣੀ ਫਰਮਾਇਸ਼ ਦੇ ਹਿੰਦੀ ਫਿਲਮੀ ਗੀਤ ਸੁਣਦੇ ਹੋ, ਸਾਨੂੰ ਵਟਸਐਪ ਮੈਸੇਜ ਕਰਕੇ 94650-0268 ਇਹ ਹੈ ਜੀ ਸਾਡਾ ਵਟਸਐਪ ਨੰਬਰ। ਇਸ 'ਤੇ ਆਪਣਾ ਨਾਂ ਲਿਖਣਾ, ਜਗ੍ਹਾ ਦਾ ਨਾਂ ਅਤੇ ਗੀਤ ਜਿਹੜਾ ਤੁਸੀਂ ਸੁਣਨਾ ਚਾਹੁੰਦੇ ਹੋ ਉਹ ਸਾਨੂੰ ਮੈਸੇਜ ਕਰਕੇ ਭੇਜ ਦਿਓ। ਤੁਹਾਡੇ ਮੈਸੇਜ ਪੜ੍ਹਨ ਦਾ ਸਿਲਸਿਲਾ ਥੋੜ੍ਹੀ ਦੇਰ ਬਾਅਦ ਸ਼ੁਰੂ ਕਰਦੇ ਹਾਂ, ਉਸ ਤੋਂ ਪਹਿਲਾਂ ਅਲਕਾ ਯਾਗਨਿਕ, ਸੁਖਵਿੰਦਰ ਅਤੇ ਸ਼ੰਕਰ ਮਹਾਦੇਵਨ ਹੋਰਾਂ ਨੂੰ ਸੁਣਦੇ ਹਾਂ।

ਇਤਿਹਾਸ ਇਸ ਫਿਲਮ ਦਾ ਹੁਣੇ ਆਪਾਂ ਗੀਤ ਸੁਣਿਆ ਅਲਕਾ ਯਾਗਨਿਕ, ਸੁਖਵਿੰਦਰ ਅਤੇ ਸ਼ੰਕਰ ਮਹਾਦੇਵਨ ਦੀਆਂ ਆਵਾਜ਼ਾਂ ਦੇ ਵਿੱਚ। ਹਿੰਦੀ ਜ਼ਾਇਕਾ ਪ੍ਰੋਗਰਾਮ ਤੁਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਸੁਣ ਰਹੇ ਹੋ ਜੀ। ਤੁਹਾਡੇ ਮੈਸੇਜ ਜਿਹੜੇ ਪਹੁੰਚ ਚੁੱਕੇ ਨੇ ਸਾਡੇ ਕੋਲ, ਉਹਨਾਂ ਨੂੰ ਪੜ੍ਹਨ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ।

ਅਲਹੋਤਰਾ ਹੁਰੀ ਸਾਨੂੰ ਮੈਸੇਜ ਅਨਾਰਕਲੀ ਬਾਜ਼ਾਰ ਜਗਰਾਉਂ ਤੋਂ ਕਰ ਰਹੇ ਨੇ। ਮੁਹੰਮਦ ਵਕਾਰ ਫਰੀਦੀ, ਇਕਬਾਲ ਫਰੀਦੀ, ਸਿਤਾਰਾ ਬੇਗਮ, ਨਸਰੀਨ, ਪਰਵੀਨ, ਰੋਜ਼ੀ, ਬਿੱਟੂ, ਸਜਦਾ ਰਾਣੀ ਅਤੇ ਹੀਨਾ ਕੌਸਰ ਹੁਰੀ ਦਾ ਇਹਨਾਂ ਦਾ ਮੈਸੇਜ ਬਿਜਨੌਰ ਤੋਂ ਪਹੁੰਚਿਆ ਜੀ ਸਾਡੇ ਕੋਲ। ਓਮ ਰਾਏ, ਊਸ਼ਾ ਰਾਏ, ਅਮਿਤ ਅਤੇ ਹੈਪੀ ਰਾਏ ਹੁਰੀ ਬਾਬਾ ਪੱਟੀ ਬਲੀਆ ਤੋਂ ਸੁਨੇਹ ਭੇਜ ਰਹੇ ਨੇ। ਇਹਨਾਂ ਦੇ ਨਾਲ ਹੀ ਪ੍ਰਤੀਕ ਰਾਏ, ਰੌਸ਼ਨੀ ਅਤੇ ਪ੍ਰਾਂਚਲ ਹੁਰੀ ਪਿੰਡ ਗਾਜੀਪੁਰ ਤੋਂ, ਸੁਖਵੀਰ ਸਿੰਘ, ਕੋਮਲਪ੍ਰੀਤ, ਰੌਸ਼ਨਪ੍ਰੀਤ ਸਿੰਘ ਪਿੰਡ ਛਾਜਲੀ ਜ਼ਿਲ੍ਹਾ ਸੰਗਰੂਰ ਤੋਂ। ਅਗਲਾ ਗੀਤ ਸੁਣਨਾ ਚਾਹਿਆ ਜੀ ਉੱਤਮ ਨਗਰ ਦਿੱਲੀ ਤੋਂ, ਕਮਲਾ ਰਾਣੀ, ਬੋਧਰਾਜ, ਭਾਨੂ ਅਤੇ ਗੀਤੀ ਕਾਹੂਰਾ ਨੇ। ਅਰੋੜਾ ਮੁਹੱਲਾ ਪਟਿਆਲਾ ਤੋਂ ਮੈਸੇਜ ਸਾਨੂੰ ਭੇਜ ਰਹੇ ਨੇ ਪਵਨ, ਚੰਚਲ ਅਰੋੜਾ, ਮਾਨਸ਼ਾ ਅਤੇ ਸਮਿਤੀ ਅਰੋੜਾ ਹੋਰੀ। ਨੱਤ ਰੋਡ ਤਲਵੰਡੀ ਸਾਬੋ ਤੋਂ ਬੂਟਾ ਸਿੰਘ ਮਾਨ, ਅਮਰਜੀਤ ਕੌਰ, ਗੁਰਪ੍ਰੀਤ ਸਿੰਘ, ਮਹਿੰਦਰ ਪੱਟੀ ਮੰਡੀ ਕਲਾਂ ਤੋਂ। ਜਗਰਾਓਂ ਤੋਂ ਸੁਨੇਹਾ ਭੇਜਿਆ ਜੀ ਬੂਟੀ ਰਾਮ ਪ੍ਰੇਮੀ ਹੋਰਾਂ ਨੇ। ਇਹਨਾਂ ਦੇ ਨਾਲ ਵਿਕਾਸ ਕੁਮਾਰ, ਸੰਜਨਾ, ਅੰਕਿਤ, ਸਿਮਰਨ ਅਤੇ ਲੋਹਾਨੀਵਾਲ ਪਰਿਵਾਰ। ਸੁਰਿੰਦਰ ਸਿੰਘ ਸਲੇਮਪੁਰ ਜੱਟਾਂ ਤੋਂ, ਲਾਡੀ ਧਾਲੀਵਾਲ ਹੋਰੀ ਪਿੰਡ ਤੀਜਾ ਮੌੜੀ, ਅੰਬਾਲਾ ਤੋਂ ਬੰਸੀ ਲਾਲ ਸੰਧੂ ਹੋਰੀ। ਅਗਲਾ ਸੁਨੇਹਾ ਚੱਕ ਲਾਲਿਕਾ ਬਾਵਲ ਨਗਰ ਤੋਂ, ਚੌਧਰੀ ਜ਼ੁਲਫੀਕਾਰ ਅਲੀ ਹੋਰਾਂ ਦਾ। ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਹਤਪੁਰ, ਸੁਖਮਨਜੀਤ ਸਿੰਘ, ਸਹਿਜਪ੍ਰੀਤ ਕੌਰ ਕਿਸੇ ਵੀ ਗੀਤ ਦੀ ਫਰਮਾਇਸ਼ ਕਰਦੇ ਨੇ, ਅਗਲਾ ਗੀਤ ਸੁਣਨਾ ਚਾਹੁੰਦੇ ਨੇ। ਵਿਨੇ ਮੋਹਨ, ਮੀਨਾਕਸ਼ੀ, ਪਲੋਮਾ ਅਤੇ ਡਾਕਟਰ ਇਸ਼ਾਨੀ ਹੋਰੀ ਹਰਿਆਣਾ ਤੋਂ। ਹੀਰਾਮਣੀ ਵਰਮਾ, ਪਾਰਸਮਣੀ, ਪੁਸ਼ਪੇਂਦਰ, ਨੌਖੇਲਾਲ ਵਰਮਾ ਹੋਰੀ ਛੱਤੀਸਗੜ੍ਹ ਤੋਂ ਸਾਨੂੰ ਮੈਸੇਜ ਭੇਜ ਰਹੇ ਨੇ ਜੀ। ਪਿੰਡ ਚੌਲਾ ਦਾ ਬਾਗਪਤ ਤੋਂ ਸੰਜੇ ਢੀਂਗੀਆ, ਨਮਨ ਅਤੇ ਅਪਾਰ ਢੀਂਗੀਆ ਹੋਰੀ, ਰਾਜੇਂਦਰ ਸਿੰਘ, ਰਾਜੂ, ਬੇਅੰਤ ਸਿੰਘ ਟੇਲਰ, ਗੁਰਪ੍ਰੀਤ ਸਿੰਘ ਨਾਭਾ ਤੋਂ ਇਹਨਾਂ ਦਾ ਸੁਨੇਹਾ ਸਾਡੇ ਤੱਕ ਪਹੁੰਚਿਆ ਜੀ। ਇਹਨਾਂ ਸਭ ਦੀ ਰਲੀ ਮਿਲੀ ਫਰਮਾਇਸ਼ 'ਤੇ ਪ੍ਰੋਗਰਾਮ ਦੇ ਵਿੱਚ ਮੁਹੰਮਦ ਰਫੀ ਅਤੇ ਲਤਾ ਮੰਗੇਸ਼ਕਰ ਹੋਰਾਂ ਨੂੰ ਸੁਣਦੇ ਹਾਂ। ਇਹ ਗੀਤ ਲਿਆ ਜੀ ਫਿਲਮ ਸੱਚਾ ਝੂਠਾ ਵਿੱਚੋਂ।

0: ਹਿੰਦੀ ਜ਼ਾਇਕਾ ਪ੍ਰੋਗਰਾਮ ਤੁਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਸੁਣ ਰਹੇ ਹੋ। ਅਗਲੀ ਫਰਮਾਇਸ਼ ਸ਼ਾਮਿਲ ਕਰਦੇ ਹਾਂ ਜੀ ਫਕੀਰ ਸਿੰਘ ਸੋਮਾ ਸ਼ੈਂਟੀ ਪਿੰਡ ਬਾਗੜੀਆਂ ਜ਼ਿਲ੍ਹਾ ਮਲੇਰਕੋਟਲਾ ਤੋਂ ਪਹੁੰਚੀ ਹੈ ਜੀ ਸਾਡੇ ਕੋਲ। ਪ੍ਰੋਗਰਾਮ ਵਿੱਚ ਅਗਲਾ ਗੀਤ ਸੁਣਨਾ ਚਾਹੁੰਦੇ ਨੇ ਕਲਾਨੌਰ ਤੋਂ ਨਰਿੰਦਰ ਅਤੇ ਕਿਰਨ ਸ਼ਰਮਾ, ਇਹਨਾਂ ਦੇ ਨਾਲ ਨਿਤਿਨ ਅਤੇ ਮਯੰਕ ਸ਼ਰਮਾ ਹੋਰੀ। ਸੁਖਵਿੰਦਰ ਸਿੰਘ, ਰੁਪਿੰਦਰ ਸਿੰਘ, ਭੋਲਾ ਸਿੰਘ, ਅਮਰਜੀਤ ਸਿੰਘ, ਦਰਸ਼ਨ ਸਿੰਘ, ਸੁਰਿੰਦਰ ਸੰਧੂ, ਨੀਰਜ ਅਤੇ ਜਸ਼ਨ ਹੋਰੀ ਪਿੰਡ ਬਨਵਾੜੀ ਰਾਜਪੁਰਾ ਟਾਊਨ ਤੋਂ ਫਰਮਾਇਸ਼ ਸਾਨੂੰ ਕਰ ਰਹੇ ਨੇ ਜੀ ਪਿੰਡ ਹੀਰਾਵਾਲੀ ਫਾਜ਼ਿਲਕਾ ਤੋਂ ਸੁਭਾਸ਼ ਗੁਦਾਰਾ, ਬਿਮਲਾ, ਇੰਦੂ, ਪਾਰਵਤੀ, ਹਿਮਾਂਸ਼ੂ ਗੁਦਾਰਾ ਹੋਰੀ। ਰਿਆਸਤ ਹੁਸੈਨ ਸਦੀਕੀ, ਇਹਨਾਂ ਦੇ ਨਾਲ ਨਾਜਮਾ, ਰਿਆਜ਼, ਰਿਫਾਕਤ, ਮੁਹੰਮਦ ਰਿਹਾਨ, ਸਮਰੀਨ ਪਰਵੀਨ ਅਤੇ ਮਾਹਿਰਾ ਨੂਰ ਹੋਰੀ ਉੱਤਰਾਖੰਡ ਤੋਂ ਸੁਨੇਹਾ ਇਹਨਾਂ ਦੇ ਸਾਡੇ ਕੋਲ ਪਹੁੰਚਿਆ ਜੀ। ਸੁਰੇਸ਼ ਰਾਠੌੜ, ਮੰਜੁਲਾ, ਵਿਸ਼ਾਲ, ਨਿਸ਼ਾ ਹੋਰੀ ਗੁਜਰਾਤ ਤੋਂ ਸਾਨੂੰ ਇਹ ਮੈਸੇਜ ਕਰ ਰਹੇ ਨੇ। ਪ੍ਰੋਗਰਾਮ ਹਿੰਦੀ ਜ਼ਾਇਕਾ ਵਿੱਚ ਅਗਲਾ ਗੀਤ ਸੁਣਨਾ ਚਾਹੁੰਦੇ ਨੇ ਵੜਿੰਗ ਖੇੜਾ ਪੰਜਾਬ ਤੋਂ ਮਿੰਟੂ ਟੋਮਸ, ਪਿੰਕੀ ਲਵਲੀ ਅਤੇ ਆਰਤੀ ਅਰੋੜਾ ਹੋਰੀ। ਚੰਡੀਗੜ੍ਹ ਸਿਟੀ ਤੋਂ ਸ਼ੈਫਾਲੀ, ਸ਼ੈਫੀ, ਡੈਵਿਸ, ਬਿਮਲਾ ਅਤੇ ਸਤੀਸ਼ ਅਨੇਜਾ ਹੋਰੀ। ਮਨਾਲੀ ਹਿਮਾਚਲ ਤੋਂ ਹਰਸ਼, ਵਿਨੇ, ਵਿਨੀਤ ਅਤੇ ਰੋਜਸ ਹੋਰੀ। ਸੁਰੇਸ਼ ਗਗਨੇਜਾ, ਪੂਨਮ, ਵਿਸ਼ਾਲ, ਦਿਸ਼ਾਨੀ, ਨਿਮਿਤ ਅਹੂਜਾ ਹੋਰੀ ਸਾਨੂੰ ਮੈਸੇਜ ਕਰ ਰਹੇ ਨੇ ਜਲਾਲਾਬਾਦ ਵੈਸਟ ਤੋਂ। ਕੋਈ ਵੀ ਗੀਤ ਸੁਣਨਾ ਚਾਹੁੰਦੇ ਨੇ ਡਾਕਟਰ ਡਬਲਿਊ ਅੰਸਾਰੀ, ਸੋਨਮ ਅਦੀਬਾ, ਦਾਨਿਸ਼ ਅੰਸਾਰੀ ਬਿਹਾਰ ਤੋਂ, ਬਕਸਰ ਤੋਂ ਨੰਦ ਆਰਿਆ, ਅਭਿਨੰਦ ਅਤੇ ਪਰਮਾਨੰਦ ਹੋਰੀ, ਸਮੀਰਪੁਰ ਬਕਸਰ ਤੋਂ ਰਾਜ ਐਸ ਡੀ ਅੰਸਾਰੀ ਅਤੇ ਆਸਿਮਾ ਖਾਤੂਨ ਹੋਰੀ, ਬਿਹਾਰ ਤੋਂ ਸ਼ਰਫੂਦੀਨ ਅੰਸਾਰੀ, ਫਾਤਿਮਾ ਖਾਤੂਨ ਅਤੇ ਸੁਰੀਤ ਰਮੇਸ਼ ਸਾਹੂਰੀ। ਅਮਰਜੀਤ ਸਿੰਘ ਔਲਖ ਹੋਰਾਂ ਦਾ ਮੈਸੇਜ ਰਾਗੋ ਮਾਜਰਾ ਪਟਿਆਲਾ ਤੋਂ ਸਾਡੇ ਤੱਕ ਪਹੁੰਚਿਆ ਜੀ। ਹਰਜਿੰਦਰ ਸਿੰਘ ਦਾ ਜਸਵੀਰ, ਜੱਸੀ, ਸੀਤਾ ਅਤੇ ਗੀਤਾ ਪਿੰਡ ਨਥਾਣਾ ਬਠਿੰਡਾ ਤੋਂ ਸਾਨੂੰ ਮੈਸੇਜ ਕਰ ਰਹੇ ਨੇ। ਅਗਲਾ ਸੁਨੇਹਾ ਪਿੰਡ ਸੰਦੋਹਾ ਨੇੜੇ ਮੌੜ ਮੰਡੀ ਤੋਂ ਜਗਰਾਜ ਸਿੰਘ, ਕਣਕ ਵਾਲੀਆ, ਗੰਗਾ ਰਾਮ, ਮੋਹਨ ਲਾਲ, ਰਾਜੇਸ਼ਵਰ, ਸੋਨੂ, ਅਰਵਿੰਦ ਹੋਰੀ ਅਤੇ ਇਹਨਾਂ ਦੇ ਹੋਰ ਬਹੁਤ ਸਾਰੇ ਸਾਥੀ। ਜਗਸੀਰ ਸਿੰਘ, ਮੰਦਰ ਸਿੰਘ, ਲਛਮਣ ਸਿੰਘ ਮੌੜ, ਗੁਰਮੇਲ ਸਿੰਘ, ਦਰਸ਼ਨ ਸਿੰਘ, ਭੂਰਾ ਸਿੰਘ, ਮੱਖਣ ਸਿੰਘ ਪਿੰਡ ਬੱਲੋ ਜ਼ਿਲ੍ਹਾ ਬਠਿੰਡਾ ਤੋਂ ਕਿਸੇ ਵੀ ਗੀਤ ਦੀ ਫਰਮਾਇਸ਼ ਕਰ ਰਹੇ ਨੇ ਜੀ। ਇਸ ਵੇਲੇ ਹਿੰਦੀ ਜ਼ਾਇਕਾ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ। ਇਸ ਪ੍ਰੋਗਰਾਮ ਵਿੱਚ ਪਿੰਡ ਜਲਵੇੜਾ ਤੋਂ ਭੁਪਿੰਦਰ ਸਿੰਘ ਸਿੱਧੂ ਹੋਰਾਂ ਦਾ ਮੈਸੇਜ ਸਾਡੇ ਤੱਕ ਪਹੁੰਚ ਚੁੱਕਿਆ। ਅਮਰੀਕ ਸਿੰਘ ਹੋਰਾਂ ਦਾ ਮੈਸੇਜ ਪਿੰਡ ਜਲਾਨ, ਜ਼ਿਲ੍ਹਾ ਸੰਗਰੂਰ ਤੋਂ, ਇਹਨਾਂ ਦੇ ਨਾਲ ਮਨਪ੍ਰੀਤ ਸਿੰਘ, ਬਲਜਿੰਦਰ ਅਤੇ ਪਰਮਜੀਤ ਭੁਰਵਾ ਹੋਰੀ। ਮੈਸਗੇਟ ਨਾਭਾ ਤੋਂ ਸੋਮਦੱਤ, ਜੋਤੀ ਰਾਣੀ, ਕੈਰਵ, ਗੁਰਮੰਨਤ ਹੋਰੀ। ਚਕਲਾ ਬਾਜ਼ਾਰ ਸਮਾਣਾ ਸ਼ਹਿਰ ਤੋਂ ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਰਾਣੀ ਜਿੰਦਲ, ਪੱਪੂ ਸਮਾਇਲ ਖੁਸ਼ਦਿਲ, ਹਸਮੁਖ ਲਾਲ, ਸੰਜੀਵ, ਸੁਨੀਤਾ, ਬੰਟੀ, ਆਰਜ਼ੂ, ਮਹਿਕ ਅਤੇ ਇਹਨਾਂ ਦਾ ਪੂਰਾ ਖੁਸ਼ਦਿਲ ਪਰਿਵਾਰ। ਸੁਮਿਤ ਕੁਮਾਰ, ਜਸ਼ਨ, ਜੰਨਤ, ਰਾਣੀ, ਰਜਨੀ, ਖੁਸ਼ੀ, ਜ਼ਿਲ੍ਹਾ ਪਟਿਆਲਾ, ਪਿੰਡ ਜਨਸੂਆ ਤੋਂ। ਅਗਲਾ ਗੀਤ ਮਲਕੀਤ ਸਿੰਘ ਗੁਣਿਆਣਾ ਮੰਡੀ ਤੋਂ ਸਾਨੂੰ ਫਰਮਾਇਸ਼ ਕਰ ਰਹੇ ਨੇ ਜੀ, ਸੁਣਨਾ ਚਾਹੁੰਦੇ ਨੇ। ਪਿੰਡ ਅਤੇ ਡਾਕਖਾਨਾ ਲੋਹਗੜ ਠਾਕਰਾਂ ਵਾਲਾ ਤੋਂ ਸਵਰਨ ਸਿੰਘ ਗਿੱਲ, ਦਲਜੀਤ ਸਿੰਘ, ਗੁਰਨੂਰ, ਰਾਮ ਕੁਮਾਰ ਨਾਰੰਗ, ਬਲਦੇਵ ਸਿੰਘ ਭਗਵਾਨਗੜ੍ਹ ਭੁੱਖਿਆਂ ਤੋਂ। ਆਨੰਦਨਗਰ ਬੀ ਪਟਿਆਲਾ ਤੋਂ ਰਮੇਸ਼ ਭੁੱਕਲ, ਰਾਜੂ, ਰਾਣੀ ਭੁੱਕਲ, ਅਨਹਦ, ਜਗਦੀਪ, ਗੁਰਪ੍ਰੀਤ ਕੌਰ, ਗਗਨਦੀਪ ਸਿੰਘ ਅਤੇ ਇਹਨਾਂ ਦਾ ਪੂਰਾ ਭੁੱਕਲ ਪਰਿਵਾਰ। ਇਹਨਾਂ ਸਭ ਦੀ ਰਲੀ ਮਿਲੀ ਫਰਮਾਇਸ਼ 'ਤੇ ਪ੍ਰੋਗਰਾਮ ਹਿੰਦੀ ਜ਼ਾਇਕਾ ਦੇ ਵਿੱਚ ਅਗਲਾ ਗੀਤ ਤੁਹਾਨੂੰ ਸੁਣਵਾ ਰਹੇ ਹਾਂ ਜੀ, ਜੋ ਲਿਆ ਚਿਰਾਗ ਫਿਲਮ ਵਿੱਚੋਂ, ਆਵਾਜ਼ ਲਤਾ ਮੰਗੇਸ਼ਕਰ ਦੀ।
1: ਮਦਨ ਮੋਹਨ ਕੇ ਬਾਰੇ ਮੇਰਾ ਖਿਆਲ ਹੈ ਕਿ ਉਨਸੇ ਅੱਛੇ ਬਦਲ ਬਣਾਨੇ ਵਾਲਾ ਨਹੀਂ ਹੁਆ।

ਇਹ ਖੂਬਸੂਰਤ ਜੀ ਆਵਾਜ਼ ਲਤਾ ਮੰਗੇਸ਼ਕਰ ਦੀ ਫਿਲਮ ਚਿਰਾਗ ਵਿੱਚੋਂ ਇਹ ਗੀਤ ਸੁਣਿਆ ਆਪਾਂ। ਕੁਝ ਹੋਰ ਸੁਨੇਹੇ ਤੁਹਾਡੇ ਸ਼ਾਮਿਲ ਕਰ ਲੈਂਦੇ ਹਾਂ ਜੀ। ਧਰਮਪੁਰਾ ਬਾਜ਼ਾਰ ਤੋਂ ਲਾਡੀ ਗਿੱਲ, ਰਾਜਵਿੰਦਰ ਕੌਰ ਰਾਣੀ ਅਤੇ ਜੀਪੀ ਮਾਸਟਰ ਹੋਰਾਂ ਦਾ ਸੁਨੇਹਾ ਸਾਡੇ ਤੱਕ ਪਹੁੰਚਿਆ। ਅਗਲਾ ਗੀਤ ਸੁਣਨਾ ਚਾਹੁੰਦੇ ਨੇ ਜੀ ਰਮਨ ਵਰਮਾ, ਅਮਨ ਦਿਵਿਆਂਸ਼, ਡਾਕਟਰ ਮਦਨ ਲਾਲ ਹੋਰੀ ਫਾਜ਼ਿਲਕਾ ਤੋਂ। ਬਬੀਤਾ ਰਾਣੀ ਅਤੇ ਕੋਮਲ ਹੋਰਾਂ ਦਾ ਮੈਸੇਜ ਸਾਡੇ ਕੋਲ ਪਹੁੰਚੇ ਜੀ। ਇਹਨਾਂ ਨੇ ਜਗ੍ਹਾ ਦਾ ਨਾਂ ਨਹੀਂ ਲਿਖਿਆ। ਮਲੇਰਕੋਟਲਾ ਤੋਂ ਰਾਕੇਸ਼ ਕੁਮਾਰ, ਆਸ਼ੂ ਤੁਸ਼ਾਰ, ਪੁਸ਼ਪਾ ਰਾਣੀ ਹੋਰੀ ਕਨੇਰਾ ਮੁਹੱਲਾ ਪਟਿਆਲਾ ਤੋਂ, ਮੁਕੇਸ਼ ਬੱਤਾ, ਨੀਲਮ, ਨਿਤਿਨ, ਪਲਕ, ਗੀਤੂ, ਨਿਹਾਰਿਕਾ, ਹਾਰਦਿਕ ਅਤੇ ਵੰਸ਼ ਬੱਤਾ ਹੋਰੀ। ਕ੍ਰਿਸ਼ਨ ਮਹਿਰਾ, ਕੋਮਲ, ਕਿਰਨ, ਕਪਿਲ, ਕੁਨਾਲ ਹੋਰੀ ਸਾਨੂੰ ਮੈਸੇਜ ਕਰ ਰਹੇ ਨੇ ਜੀ। ਪ੍ਰੋਗਰਾਮ ਵਿੱਚ ਅਗਲਾ ਸੁਨੇਹਾ ਤਾਜ ਮੁਹੰਮਦ ਅੰਸਾਰੀ, ਗੁਲਾਬ ਸਾਬਰ ਰਾਹੀ, ਮਹਿਰਾਜ ਜਹਾਂ ਹੋਰਾਂ ਦਾ ਹਰਿਦੁਆਰ ਤੋਂ, ਡਕਾਲਾ ਤੋਂ ਬਿੰਦਰ ਸਿੰਘ, ਚਮਕੌਰ ਸਿੰਘ ਕਿਸੇ ਵੀ ਗੀਤ ਦੀ ਫਰਮਾਇਸ਼ ਕਰਦੇ ਨੇ ਜੀ। ਜੌਨ ਡਿਕੈਸਟਰੋ, ਰੋਜ਼ੀ, ਪਰਲ, ਵਿਲਿਸ ਹੋਰੀ ਸਹਾਰਨਪੁਰ ਤੋਂ, ਇਹਨਾਂ ਦਾ ਮੈਸੇਜ ਸਾਡੇ ਤੱਕ ਪਹੁੰਚ ਚੁੱਕਿਆ ਹੈ। ਨਰਿੰਦਰ ਨਰਵਾੜੇ, ਜੋਤੀ, ਆਕਾਂਕਸ਼ਾ ਅਤੇ ਆਕਾਸ਼ ਹੋਰੀ ਮਹਾਰਾਸ਼ਟਰ ਤੋਂ ਮੈਸੇਜ ਸਾਨੂੰ ਕਰ ਰਹੇ ਨੇ। ਮੌੜ ਮੰਡੀ ਤੋਂ ਸੁਨੇਹਾ ਆਇਆ ਜੀ ਸ਼ਿਵਜੀ, ਰਾਮ ਪ੍ਰਜਾਪਤ, ਮਿੱਠੂ ਸਿੰਘ ਕੈਂਥ, ਬੁਰਜ ਮਾਨਸਾ ਤੋਂ ਬੰਸੀ ਰਾਮ ਪ੍ਰਜਾਪਤ ਹੋਰੀ। ਗਗਨ ਪ੍ਰਜਾਪਤੀ, ਅੰਸ਼ੂ, ਦੇਵਵ੍ਰਤ, ਕਾਲਾ, ਚਰਨਜੀਤ, ਪੂਜਾ ਅਤੇ ਇਹਨਾਂ ਦਾ ਪੂਰਾ ਪਰਿਵਾਰ ਨਾਭਾ ਪਿੰਡ ਰੋਟੇਪੁਲ। ਸੁਰੇਸ਼ ਜੈਸਵਾਲ, ਉਰਮਿਲਾ, ਦੀਪਕ ਸਵਾਤੀ ਹੋਰੀ ਗੀਤ ਦੀ ਫਰਮਾਇਸ਼ ਸੁਣਨਾ ਚਾਹੁੰਦੇ ਨੇ ਜੀ ਯੂਪੀ ਤੋਂ। ਇਹਨਾਂ ਦੇ ਨਾਲ ਜਮਸ਼ੇਦਪੁਰ ਤੋਂ ਬਿਪਿਨ ਜੈਸਵਾਲ, ਸਵਾਤੀ, ਦੇਵ ਕੁਮਾਰ ਅਤੇ ਆਰਿਆ ਕੁਮਾਰ ਹੋਰੀ। ਜੁਝਾਰਨਗਰ ਪਟਿਆਲਾ ਤੋਂ ਕ੍ਰਿਸ਼ਨਾ ਕੁਮਾਰ, ਰਾਜਰਾਣੀ, ਰਵੀਨਾ, ਸਤੀਸ਼, ਕਾਇਨਾ, ਆਸ਼ੂ, ਅੰਜੂ, ਵੰਸ਼ਿਕਾ, ਰਿਸ਼ਿਕਾ ਅਤੇ ਇਹਨਾਂ ਦਾ ਪੂਰਾ ਖੱਤਰੀ ਪਰਿਵਾਰ। ਕੋਲ ਸਿਟੀ ਬਰਕਾ ਕਾਨਾ ਤੋਂ ਅਫਜ਼ਲ ਤਾਜ, ਸ਼ਾਹੀਨ, ਸੋਨੂ, ਤਸਨੀਮ, ਨਿੱਪੀ ਸਾਨੀ ਅਤੇ ਮੁਹੰਮਦ ਅਫਜ਼ਲ ਮਲਿਕ ਹੋਰੀ। ਅਗਲਾ ਮੈਸੇਜ ਸ਼ਾਮਿਲ ਕਰ ਲੈਂਦੇ ਹਾਂ ਜੀ ਅਸ਼ੋਕ ਸ਼ਿਆਮ ਕੁੰਵਰ ਹੋਰਾਂ ਦਾ, ਪਰਮੀਲਾ, ਆਸਮਾ, ਦੀਪਕ, ਅਨੁਸ਼੍ਰੀ ਛੱਤੀਸਗੜ੍ਹ ਤੋਂ ਇਹਨਾਂ ਦਾ ਸੁਨੇਹਾ ਸਾਡੇ ਤੱਕ ਪਹੁੰਚਿਆ ਜੀ। ਕਰਨਵੀਰ ਹਾਊਸ ਪੂਚੋ ਕੈਂਚੀਆਂ ਬਠਿੰਡਾ ਤੋਂ, ਪ੍ਰੇਮ ਸਿੰਘ ਜੌੜਾ, ਮਨਜੀਤ ਕੌਰ, ਕਰਨਵੀਰ, ਦਪਿੰਦਰ, ਵਿਰਿੰਦਰ, ਕੁਲਦੀਪ, ਸਿਮੂ, ਏਕਮ, ਦਮਨ ਅਤੇ ਅਭਿਜੋਤ ਹੋਰੀ। ਰਜ਼ਾਕ ਮੁਹੰਮਦ, ਸਮੀਮ ਬੇਗਮ, ਇਮਰਾਨ ਅਤੇ ਇਰਫਾਨ ਖਾਨ ਹੋਰਾਂ ਦਾ ਮੈਸੇਜ ਰਾਜਸਥਾਨ ਤੋਂ। ਬਲਵਿੰਦਰ ਸਰਾਂ, ਗੁਣਤਾਸ, ਰਸਨਦੀਪ, ਮਨਿੰਦਰ ਸਰਾਂ, ਪਿੰਡ ਮੌਰਜਡ ਸਿੱਖਾਂ, ਹਨੂੰਮਾਨਗੜ੍ਹ ਤੋਂ ਇਹਨਾਂ ਦਾ ਸੁਨੇਹਾ ਸਾਡੇ ਤੱਕ ਪਹੁੰਚਿਆ ਜੀ। ਫਰਮਾਇਸ਼ ਸ਼ਾਮਿਲ ਕਰ ਰਹੇ ਹਾਂ ਰਜਿੰਦਰ ਨਾਰੰਗ, ਅੰਜੂ, ਮੋਹਿਤ, ਲੱਕੀ, ਤਾਨੀਆ ਹੋਰਾਂ ਦੀ ਮੰਡੀ ਡੱਬਵਾਲੀ ਤੋਂ। ਮੁਹੰਮਦ ਫਰਮਾਨ, ਸਲਮਾਨ, ਇਰਫਾਨ, ਇਸਰਾਨ, ਨਰਗਿਸ ਖਾਤੂਨ ਹੋਰਾਂ ਦਾ ਉੱਤਰ ਪ੍ਰਦੇਸ਼ ਤੋਂ ਸਾਡੇ ਕੋਲ ਸੁਨੇਹਾ ਆਇਆ ਜੀ। ਸਰਹੰਦੀ ਬਾਜ਼ਾਰ ਪਟਿਆਲਾ ਤੋਂ ਪ੍ਰੇਮ ਕੁਮਾਰ ਅਹਿਜਾ, ਕਾਂਤਾ ਰਾਣੀ, ਚਰਨ, ਡੈਨੀ, ਨੀਤੂ, ਜੋਤ ਅਤੇ ਸਜਨੀ ਹੋਰਾਂ ਦਾ। ਜੀ ਟੀ ਬੀ ਮਾਰਕੀਟ ਅਹਿਮਦਗੜ੍ਹ ਮੰਡੀ ਤੋਂ ਮੁਹੰਮਦ ਅਨਵਰ ਅੰਸਾਰੀ, ਰਵੀਨਾ, ਆਫੀਆ, ਸਨਾ, ਸਮਾ, ਹੀਨਾ, ਸਕੀਲਾ, ਜੈਸਮੀਨ, ਰਜ਼ੀਆ ਅਤੇ ਇਹਨਾਂ ਦੇ ਹੋਰ ਬਹੁਤ ਸਾਰੇ ਸਾਥੀ। ਅੱਜ ਦੇ ਹਿੰਦੀ ਜ਼ਾਇਕਾ ਪ੍ਰੋਗਰਾਮ ਦੇ ਆਖਿਰ ਵਿੱਚ ਬਾਬੁਲ ਸੁਬਰਮਨੀਅਮ ਅਤੇ ਅਨੁਰਾਧਾ ਹੋਰਾਂ ਨੂੰ ਸੁਣਦੇ ਹਾਂ। ਇਹ ਹੈ ਜੀ ਅੱਜ ਦੇ ਪ੍ਰੋਗਰਾਮ ਹਿੰਦੀ ਜ਼ਾਇਕਾ ਦੀ ਆਖਰੀ ਪੇਸ਼ਕਸ਼। ਤੁਸੀਂ ਸੁਣੋ ਇਹ ਗੀਤ ਅਤੇ ਅੰਮ੍ਰਿਤਪਾਲ ਕੌਰ ਨੂੰ ਦਿਓ ਇਜਾਜ਼ਤ ਹਿੰਦੀ ਜ਼ਾਇਕਾ ਪ੍ਰੋਗਰਾਮ ਖਤਮ ਕਰਨ ਦੀ। ਧੰਨਵਾਦ ਤੁਹਾਡਾ ਸਾਰਿਆਂ ਦਾ ਜਿਹੜੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ, ਸਾਨੂੰ ਸੁਨੇਹੇ ਭੇਜੇ ਅਤੇ ਜਿਨ੍ਹਾਂ ਨੇ ਗੀਤ ਸੁਣੇ।

0: ਹੁਣੇ ਤੁਸੀਂ ਸੁਣਿਆ ਪ੍ਰੋਗਰਾਮ ਹਿੰਦੀ ਜ਼ਾਇਕਾ FM ਬੈਂਡ 100.2 ਮੈਗਾਹਰਟਸ ਦੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। 11:30 ਹੋਏ ਨੇ ਇਸ ਵੇਲੇ ਸਵੇਰ ਦੇ। ਹੁਣ ਤੋਂ ਥੋੜ੍ਹੀ ਦੇਰ ਬਾਅਦ ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਫੁਲਕਾਰੀ।
1: ਅਸੀਂ ਬਹੁਤ ਵਾਰ ਆਨਲਾਈਨ ਜਾਂ ਬੈਂਕਿੰਗ ਧੋਖਾਧੜੀ ਦਾ ਸ਼ਿਕਾਰ ਹੋ ਜਾਂਦੇ ਹਾਂ ਜਦੋਂ ਅਸੀਂ ਬੈਂਕ ਦੀਆਂ ਗਾਈਡਲਾਈਨਸ ਨੂੰ ਧਿਆਨ ਨਾਲ ਨਹੀਂ ਪੜ੍ਹਦੇ, ਆਪਣਾ ਕ੍ਰੈਡਿਟ ਜਾਂ ਡੈਬਿਟ ਕਾਰਡ ਕਿਸੇ ਨੂੰ ਵੀ ਦੇ ਦਿੰਦੇ ਹਾਂ, ਅਨਸੇਫ ਕੰਪਿਊਟਰ ਤੋਂ ਇੰਟਰਨੈਟ ਬੈਂਕਿੰਗ ਕਰਦੇ ਹਾਂ, ਆਪਣੇ ਸਮਾਰਟਫੋਨ ਤੇ ਕੰਪਿਊਟਰ ਨੂੰ ਪ੍ਰੋਟੈਕਟ ਨਹੀਂ ਕਰਦੇ, ਕਈ ਵਾਰ ਅਕਾਊਂਟ ਬਲਾਕ, ਕਾਰਡ ਬਲਾਕ ਜਾਂ ਪੈਸੇ ਡੁੱਬਣ ਵਰਗੀਆਂ ਧਮਕੀਆਂ ਦੇ ਡਰ ਤੋਂ ਅਸੀਂ ਆਪਣੀ ਜ਼ਰੂਰੀ ਜਾਣਕਾਰੀ ਠੱਗਾਂ ਨਾਲ ਸਾਂਝੀ ਕਰ ਬੈਠਦੇ ਹਾਂ ਅਤੇ ਆਨਲਾਈਨ ਠੱਗੀ ਦਾ ਸ਼ਿਕਾਰ ਹੋ ਜਾਂਦੇ ਹਾਂ। ਇਸ ਲਈ ਸਾਵਧਾਨ ਰਹੋ, ਸੁਰੱਖਿਅਤ ਰਹੋ। ਕਿਸੇ ਪ੍ਰਕਾਰ ਦੀ ਸਾਈਬਰ ਧੋਖਾਧੜੀ ਦੀ ਸੂਚਨਾ ਰਾਸ਼ਟਰੀ ਹੈਲਪਲਾਈਨ ਨੰਬਰ 1-55-26-0 ਤੇ ਦਿਓ।
0: ਹੁਣ ਪੇਸ਼ ਹੈ ਜੀ ਪ੍ਰੋਗਰਾਮ ਫੁਲਕਾਰੀ ਤੇ ਲੈ ਕੇ ਅਸੀਂ ਹਾਜ਼ਰ ਹੋ ਚੁੱਕੇ ਹਾਂ ਦੋਵੇਂ ਜਾਣੇ। ਮੈਂ ਹਾਂ ਤੁਹਾਡੇ ਨਾਲ ਅੰਮ੍ਰਿਤਪਾਲ ਕੌਰ ਤੇ ਮੇਰੇ ਨਾਲ ਨੇ
2: ਸੁਮਿਤਾ
0: ਜੀ। ਉਮੀਦ ਕਰਦੇ ਹਾਂ ਸੁਮਿਤਾ ਸਾਡੇ ਸਰੋਤੇ ਠੀਕ ਠਾਕ ਹੋਣਗੇ ਤੇ ਰੋਜ਼ਾਨਾ ਦੀ ਤਰ੍ਹਾਂ ਆਪਣੇ ਕੰਮਾਂ ਕਾਰਾਂ ਦੇ ਵਿੱਚ ਰੁੱਝੇ ਹੋਣਗੇ।
2: ਬਿਲਕੁਲ ਜੀ
0: ਜੀ। ਪਹਿਲਾਂ ਤੁਸੀਂ ਦੱਸੋ ਠੀਕ ਠਾਕ ਹੋ ਤੁਸੀਂ?
2: ਹਾਂਜੀ ਹਾਂ, ਮੈਂ ਬਿਲਕੁਲ ਠੀਕ ਠਾਕ ਹਾਂ ਤੇ ਬਾਹਰ ਮੌਸਮ ਠੀਕ ਨਾਲੋਂ ਥੋੜਾ ਜਿਹਾ ਜ਼ਿਆਦਾ ਵਧੀਆ
0: ਜੀ। ਮੈਂ ਉਹੀ ਪੁੱਛਣਾ ਸੀ ਕਿ ਘਰ ਤੋਂ ਤੁਹਾਡਾ ਇੱਥੇ ਤੱਕ ਦਾ ਸਫ਼ਰ ਹੈ ਜਿਹੜਾ ਕਿਵੇਂ ਰਿਹਾ, ਉਹ ਵੀ ਦੱਸ ਦਿਓ ਤੇ ਥੋੜਾ ਜਿਹਾ ਮੌਸਮ ਦੀ ਜਾਣਕਾਰੀ ਉਹ ਵੀ ਸਾਨੂੰ ਦੇ ਦਿਓ
2: ਜੀ। ਜਦੋਂ ਘਰ ਤੋਂ ਚੱਲੇ ਸੀ ਤਾਂ ਠੰਡਾ ਮੌਸਮ ਸੀ, ਥੋੜੇ ਅੱਧੇ ਰਸਤੇ ਪਹੁੰਚੇ ਬੜੀ ਤੇਜ਼ ਬਾਰਿਸ਼ ਸੀ
0: ਜੀ,
2: ਤੇ ਫਿਰ ਆਉਂਦੇ ਆਉਂਦੇ ਜਦੋਂ ਅਰਬਨ ਸਟੇਟ ਨਵੇਂ ਬੱਸ ਸਟੈਂਡ ਕੋਲ ਪਹੁੰਚੇ ਤਾਂ ਉੱਥੇ ਹਲਕੀ ਹਲਕੀ ਬੂੰਦਾਬਾਂਦੀ ਸੀ।
0: ਉਹੀ ਹੈ ਨਾ, ਕਈ ਵਾਰ ਪਤਾ ਨਹੀਂ ਲੱਗਦਾ ਹੈਗਾ ਕਿ ਆਪਾਂ ਜਦੋਂ ਘਰੋਂ ਤੁਰਦੇ ਹਾਂ
2: ਜੀ,
0: ਆਪਾਂ ਨੂੰ ਇਹ ਲੱਗਦਾ ਹੈ ਕਿ ਧੁੱਪ ਖਿੜੀ ਹੋਈ ਹੈ,
2: ਹਾਂ
0: ਹੈ ਨਾ, ਇੱਦਾਂ ਹੀ ਚਲੇ ਜਾਂਦੇ ਹਾਂ, ਪਰ ਅੱਗੇ ਜਾ ਕੇ ਬੁਰਾ ਹਾਲ ਹੋ ਜਾਂਦਾ, ਭਿੱਜ ਜਾਂਦੇ ਹਾਂ, ਫਿਰ ਆਪਣੇ ਕੰਮਾਂ ਕਾਰਾਂ 'ਤੇ ਜਾਣਾ ਆਪਾਂ ਨੂੰ ਥੋੜ੍ਹਾ ਜਿਹਾ ਔਖਾ ਹੋ ਜਾਂਦਾ
2: ਜੀ।
0: ਸੋ ਇਹ ਦਿਨਾਂ ਦੇ ਵਿੱਚ ਆਪਾਂ ਗੁਜ਼ਾਰਿਸ਼ ਕਰਨੀ ਚਾਹਾਂਗੇ ਕਿ ਆਪਣੇ ਨਾਲ ਰੇਨਕੋਟ ਹੈ ਜ਼ਰੂਰ ਰੱਖੋ
2: ਜੀ,
0: ਜੇ ਰੇਨਕੋਟ ਨਹੀਂ ਤਾਂ ਛੱਤਰੀ ਰੱਖ ਸਕਦੇ ਹੋ,
2: ਰੱਖ ਸਕਦੇ ਹੈ ਨਾ
0: ਜੀ। ਜੇ ਇਹ ਵੀ ਨਹੀਂ ਕਰ ਸਕਦੇ ਤਾਂ ਇੱਕ ਮੈਨੂੰ ਲੱਗਦਾ ਸੂਟ ਦਾ ਜੋੜਾ ਉਹ ਜ਼ਰੂਰ ਤੁਸੀਂ ਆਪਣੇ ਨਾਲ ਰੱਖ ਲਓ ਹੈ ਨਾ
2: ਜੀ।
0: ਅਤੇ ਮੈਨੂੰ ਨਾ ਕਿਸੇ ਨੇ ਬੜੀ ਵਧੀਆ ਗੱਲ ਦੱਸੀ ਸੀ, ਕਹਿੰਦੇ ਇਹ ਮੌਸਮ ਦੇ ਵਿੱਚ ਨਾ ਮੈਂ ਆਪਣੇ ਨਾਲ ਆਪਣੇ ਪਰਸ ਦੇ ਵਿੱਚ ਇੱਕ ਲੇਡੀ ਸੀ, ਉਹ ਕਹਿੰਦੀ ਮੈਂ ਸੂਟ ਜ਼ਰੂਰ ਰੱਖਦੀ ਹਾਂ
2: ਅਤੇ ਮੈਂ ਨਾ ਆਪਣੀ ਸਕੂਟੀ ਦੀ ਡਿੱਕੀ 'ਚ ਨਾ ਇੱਕ ਚੱਪਲ ਦਾ ਜੋੜਾ ਜ਼ਰੂਰ ਰੱਖਦੀ ਹਾਂ, ਜਦੋਂ ਕਿਤੇ ਮੈਨੂੰ ਲੱਗੇ ਬਹੁਤ ਜ਼ਿਆਦਾ ਬਾਰਿਸ਼ ਹੈ, ਪਾਣੀ ਖੜਾ, ਮੈਂ ਉੱਥੇ ਆਪਣੇ ਵਧੀਆ ਵਾਲੀ ਪੰਜਾਬੀ ਜੁੱਤੀ ਕੱਢ ਕੇ ਡਿੱਕੀ 'ਚ ਰੱਖ ਦਿੰਦੀ ਹਾਂ ਅਤੇ ਫਿਰ ਦੂਜੀ ਕੈਂਚੀ ਵਾਲੀ ਚੱਪਲ ਪਾ
0: ਲੈਂਦੇ ਹਾਂ ਨਾ, ਕਿਉਂਕਿ ਦੇਖੋ ਇਹ ਮਹਿੰਗੀਆਂ ਚੀਜ਼ਾਂ ਹੁੰਦੀਆਂ ਨੇ
2: ਜੀ।
0: ਜਾਂ ਵੈਸੇ ਵੀ ਜਿੱਦਾਂ ਹੁਣ ਸੂਟ ਹੈ, ਮੰਨ ਲਓ ਉਹ ਖਰਾਬ ਹੋ ਗਿਆ, ਆਪਾਂ ਕਿਤੇ ਜਗ੍ਹਾ 'ਤੇ ਜਾ ਰਹੇ ਹਾਂ ਹੈ ਨਾ, ਉੱਥੇ ਆਪਾਂ ਕੋਈ ਵਧੀਆ ਪਰਫਾਰਮੈਂਸ ਦੇਣੀ ਹੈ, ਮੰਨ ਲਓ ਕੋਈ ਆਪਣੀ ਮੀਟਿੰਗ ਹੈ ਹੈ ਨਾ, ਉੱਥੇ ਜਾਣਾ ਹੈ ਤਾਂ ਆਪਣੇ ਕੱਪੜੇ ਖਰਾਬ ਹੋ ਗਏ ਨੇ,
2: ਬਿਲਕੁਲ,
0: ਤਾਂ ਆਪਾਂ ਉੱਥੇ ਜਾ ਕੇ ਉਹਨਾਂ ਨੂੰ ਚੇਂਜ ਕਰ ਸਕਦੇ ਹਾਂ ਅਗਰ ਆਪਣੇ ਕੋਲ ਦੂਸਰਾ ਜੋੜਾ ਹੋਏਗਾ। ਜਾਂ ਜਿੱਦਾਂ ਤੁਸੀਂ ਚੱਪਲ ਦੀ ਵੀ ਗੱਲ ਕੀਤੀ ਹੈ ਨਾ, ਹੁਣ ਪੰਜਾਬੀ ਜੁੱਤੀਆਂ ਨੇ ਇੰਨੀਆਂ ਮਹਿੰਗੀਆਂ ਮਹਿੰਗੀਆਂ ਕੋਸਟਲੀ ਆਉਂਦੀਆਂ ਨੇ ਅਤੇ ਉਹ ਜਦੋਂ ਭਿੱਜ ਜਾਂਦੀ ਹੈ, ਪੰਜਾਬੀ ਜੁੱਤੀ ਚਾਹੇ ਮੇਲ ਦੀ ਹੋਵੇ ਚਾਹੇ ਫੀਮੇਲ ਦੀ ਹੈ ਨਾ, ਮਹਿੰਗੀ ਆਉਂਦੀ ਹੈ ਔਰ ਸਭ ਨੂੰ ਜੁੱਤੀਆਂ ਨਾਲ ਪਿਆਰ ਵੀ ਬਹੁਤ ਹੁੰਦਾ,
2: ਬਹੁਤ ਹੁੰਦਾ
0: ਹੈ ਨਾ, ਅਤੇ ਉਹ ਜਦੋਂ ਖਰਾਬ ਹੋ ਜਾਂਦੀ ਹੈ ਤਾਂ ਉਹਦੇ ਨਾਲ ਫਿਰ ਦੁੱਖ ਵੀ ਬਹੁਤ ਲੱਗਦਾ।
2: ਅੱਛਾ, ਇੱਕ ਹੋਰ ਗੱਲ, ਸਭ ਦੇ ਕੋਲ ਅੱਜ ਕੱਲ੍ਹ ਬਹੁਤ ਸਾਰੇ ਗੈਜਟਸ ਹੁੰਦੇ ਨੇ, ਸਭ ਤੋਂ ਪਹਿਲਾਂ ਮੋਬਾਈਲ ਫੋਨ, ਈਅਰਫੋਨ, ਹੈੱਡਫੋਨਸ ਅਤੇ ਆਪਣਾ ਕੀ ਕਹਿੰਦੇ ਹੁੰਦੇ ਆ ਸਮਾਰਟ ਵਾਚਿਸ, ਜਿਹੜੀ ਕਿ ਸਾਡੀ ਰਿਸਟ ਦੇ ਉੱਤੇ ਕਲਾਈ ਦੇ ਉੱਤੇ ਬੰਨੀਆਂ ਹੁੰਦੀਆਂ, ਸੋ ਇਹਨਾਂ ਤੋਂ ਜਾਂ ਤਾਂ ਆਪਾਂ ਗੁਰੇਜ਼ ਕਰੀਏ
0: ਜੀ
2: ਆਹ ਵਾਲੇ ਦਿਨਾਂ 'ਚ ਇਹਨਾਂ ਨੂੰ ਪਹਿਨਣ ਤੋਂ, ਜਾਂ ਫਿਰ ਜੇਕਰ ਅਸੀਂ ਪਹਿਨ ਰਹੇ ਹਾਂ ਤਾਂ ਥੋੜ੍ਹੀ ਸਾਵਧਾਨੀ ਵਰਤੀਏ, ਜਿੱਥੇ ਤੁਹਾਨੂੰ ਮੀਂਹ ਕਣੀ ਦਿਖਦੀ ਹੈ ਅਸੀਂ ਉਤਾਰ ਦਈਏ, ਕਿਉਂਕਿ ਗੈਜਟਸ ਸਾਰੇ ਬਹੁਤ ਮਹਿੰਗੇ ਆਉਂਦੇ ਅੰਮ੍ਰਿਤ 'ਚ।
0: ਜਾਂ ਤੁਹਾਨੂੰ ਪਤਾ ਹੋਵੇ ਨਾ ਕਿ ਹਾਂ ਸਾਡੇ ਕੋਲ ਇਹ ਸਾਂਭਣ ਲਈ ਜਗ੍ਹਾ ਹੈਗੀ ਹੈ, ਜਾਂ ਸਮਾਨ ਹੈਗਾ, ਮੰਨ ਲਓ ਗੱਡੀ ਹੈ, ਕੋਈ ਸਕੂਟਰ ਦੀ ਡਿੱਗੀ ਹੈ, ਤੁਸੀਂ ਉਹਦੇ ਵਿੱਚ ਰੱਖ ਸਕਦੇ ਹੋ ਹੈ ਨਾ। ਅਤੇ ਜੇ ਨਹੀਂ ਤੁਹਾਨੂੰ ਲੱਗਦਾ ਤੁਸੀਂ ਪੈਦਲ ਜਾ ਰਹੇ ਹੋ, ਨਹੀਂ ਤੁਹਾਡੇ ਕੋਲ ਸਮਾਨ ਚੱਕਣ ਲਈ ਕੁਛ ਕੋਈ ਬੈਗ ਹੈਗਾ ਤਾਂ ਤੁਸੀਂ ਉਹਨੂੰ ਘਰੇ ਹੀ ਰੱਖ ਦਿਓ, ਬਜਾਏਗੀ ਉਹਨੂੰ ਖਰਾਬ
2: ਜੀ। ਇਸ ਦੇ ਨਾਲ ਹੀ ਅਸੀਂ ਖਾਣ ਪੀਣ ਦਾ ਵੀ ਬਹੁਤ ਧਿਆਨ ਰੱਖਣਾ ਆ ਦਿਨਾਂ ਦੇ ਵਿੱਚ, ਖਾਸ ਕਰਕੇ ਬਰਸਾਤ ਦੇ ਦਿਨਾਂ ਦੇ ਵਿੱਚ। ਇੱਕ ਤਾਂ ਸਾਡੀਆਂ ਜਿਹੜੀਆਂ ਘਰੇਲੂ ਭੈਣਾਂ ਨੇ ਜਾਂ ਸਾਡੀਆਂ ਸਵਾਣੀਆਂ ਨੇ ਉਹ ਘੱਟ ਤੋਂ ਘੱਟ ਖਾਣਾ ਬਣਾਉਣ ਕੁਆਂਟਿਟੀ ਦੇ ਵਿੱਚ, ਕਿਉਂਕਿ ਖਰਾਬ ਹੋ ਜਾਂਦਾ ਹੈ ਨਾ ਜੇ ਫਰਿੱਜ ਵਿੱਚ ਨਾ ਰੱਖੀਏ ਤਾਂ ਸਮੈਲ ਆਉਂਦੀ ਹੈ।
0: ਬਣਾਉਣ ਵੀ ਕਈ ਵਾਰ ਆਪਣਾ ਬਾਜ਼ਾਰੋਂ ਵੀ ਜ਼ਿਆਦਾ ਕੁਆਂਟਿਟੀ 'ਚ ਸਮਾਨ ਲੈ ਆਉਂਦੇ ਹਾਂ
2: ਜੀ,
0: ਮੰਨ ਲਓ ਦਾਲਾਂ ਲਿਆ ਹੈ, ਚਾਵਲ ਲਿਆ ਹੈ, ਆਟਾ ਲਿਆ ਹੈ, ਆਪਾਂ ਨੂੰ ਲੱਗਦਾ ਹੁੰਦਾ ਕਿ ਸੰਭਾਲ ਕੇ ਰੱਖ ਲੈਂਦੇ ਹਾਂ,
2: ਪਰ
0: ਉਹ ਹੋ ਜਾਂਦਾ ਖਰਾਬ ਹੈ ਨਾ। ਇਹ ਦਿਨਾਂ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਦਾ ਆਪਾਂ ਨੂੰ ਧਿਆਨ ਰੱਖਣਾ,
2: ਸੀਲਨ ਤੇ ਸਿਲਾਬ ਦੇ ਕਰਕੇ ਖਰਾਬ ਹੋਣਾ ਲਾਜ਼ਮੀ ਹੈ, ਚਾਹੇ ਅਸੀਂ ਸੂਜੀ ਦੀ ਗੱਲ ਕਰ ਲਈਏ, ਚਾਵਲ ਦੀ ਗੱਲ ਕਰ ਲਈਏ, ਦਾਲ ਦੀ ਗੱਲ ਕਰ ਲਈਏ, ਆਟੇ ਤੱਕ ਦੇ ਵਿੱਚ ਵੀ ਜੋ ਹੈ ਸੀਲਨ ਦੇ ਕਾਰਨ ਜਿਹੜੀਆਂ ਸੁੰਡੀਆਂ ਪੈ ਜਾਂਦੀਆਂ
0: ਨਾ। ਸੋ ਇਹੋ ਜਿਹੀਆਂ ਅਸੀਂ ਗੱਲਾਂ ਬਾਤਾਂ ਅੱਜ ਇਸ ਪ੍ਰੋਗਰਾਮ ਵਿੱਚ ਕਰਾਂਗੇ,
2: ਬਿਲਕੁਲ, ਖਾਸ ਕਰਕੇ ਖਾਣ ਪੀਣ ਦੀਆਂ ਤੇ ਰਵਾਇਤੀ ਭੋਜਨ ਦੀਆਂ ਗੱਲਾਂ ਜ਼ਰੂਰ ਕਰਾਂਗੇ।
0: ਤੇ ਪਰ ਪਹਿਲਾਂ ਇੱਕ ਗੀਤ ਸੁਣ ਲੈਣਾ, ਅਮਰਿੰਦਰ ਗਿੱਲ ਤੇ ਸਾਥੀਆਂ ਦਾ ਗਾਇਆ
2: ਜੀ।

0: ਭੈਣੇ ਠੀਕ ਹੈ ਗੁੱਡੀ ਹੁਣ?
1: ਨਿਕਾਹ ਦੀ ਠੀਕ ਹੈ ਭੈਣੇ, ਸਕੂਲ ਤਾਂ ਕੀ ਬਦਲਿਆ, ਕੁੜੀ ਨੂੰ ਤਾਂ ਪਤਾ ਨੀ ਕਿਹੜੇ ਜੈ ਖਾਣੇ ਦੀ ਨਜ਼ਰ ਲੱਗ ਗਈ। ਨਾ ਤਾਂ ਦੇਖ ਲੈ ਜਵਾਕੜੀ ਅੰਦਰ ਤੋਂ ਬਾਹਰ ਨਿਕਲਦੀ ਹੈ, ਨਾ ਰੋਟੀ ਪਾਣੀ ਖਾਂਦੀ ਹੈ। ਅੱਜ ਲੈ ਕੇ ਜਾਨੀ ਆ ਬੇਰੀ ਵਾਲੇ ਸੰਤਾਂ ਦੇ, ਝਾੜਾ ਕਰਾ ਕੇ ਲਿਆਉਣੀ ਆ। ਲੋਕ ਕਿਹੜੇ ਭੈਣੇ ਜਰਦੇ ਨੇ ਕਿਸੇ ਨੂੰ, ਬੜੇ ਸਕੂਲ ਚ ਲਾਤੀ ਨਾ ਮੈਂ ਕੁੜੀ, ਜਰੀ ਨੀ ਗਈ।
0: ਨੀ ਕਿਸੇ ਦੀ ਨਜ਼ਰ ਨੀ ਲੱਗੀ, ਕੁੜੀ ਨੂੰ ਤੂੰ ਕਿਸੇ ਮਨੋਵਿਗਿਆਨਿਕ ਨੂੰ ਦਿਖਾ ਲੈ। ਸਕੂਲ ਬਦਲਣ ਕਰਕੇ ਉਹ ਆਲੇ ਦੁਆਲੇ ਦੇ ਮਾਹੌਲ ਤੋਂ ਪਰੇਸ਼ਾਨ ਹੋ ਕੇ ਤਣਾਅ ਚ ਚਲੀ ਗਈ।
1: ਨੀ ਤੂੰ ਤੁਰਦੀ ਲੱਗ, ਨਾ ਤੈਨੂੰ ਮੇਰੀ ਕੁੜੀ ਪਾਗਲ ਲੱਗਦੀ ਹੈ ਵੀ ਮੈਂ ਡਾਕਟਰਾਂ ਨੂੰ ਦਿਖਾਉਂਦੀ ਫਿਰਾਂ, ਜਾਂ ਸਾਨੂੰ ਨੀ ਲੋੜ?
0: ਤੈਨੂੰ ਮੇਰੀ ਲੋੜ ਨਾ ਹੋਵੇ ਭੈਣੇ, ਧੀ ਦੀ ਤਾਂ ਲੋੜ ਹੈ। ਜਿਵੇਂ ਸਾਡਾ ਸਰੀਰ ਬਿਮਾਰ ਹੁੰਦਾ ਹੈ, ਉਸੇ ਤਰ੍ਹਾਂ ਸਾਡਾ ਮਨ ਵੀ ਬਿਮਾਰ ਹੋ ਸਕਦਾ ਹੈ। ਗੱਲ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਆਪਣਾ ਤੇ ਆਪਣੇ ਪਰਿਵਾਰ ਦੀ ਮਾਨਸਿਕ ਸਿਹਤ ਦਾ ਖਿਆਲ ਰੱਖੋ।
2: ਜੀ, ਸੋ ਆਪਣੀ ਸਿਹਤ ਦਾ ਖਿਆਲ ਰੱਖੋ, ਚਾਹੇ ਉਹ ਮਾਨਸਿਕ ਹੈ ਚਾਹੇ ਉਹ ਸਰੀਰਕ ਹੈ
3: ਜੀ,
2: ਇਹ ਦੋਨੋਂ ਆਪਸ ਦੇ ਵਿੱਚ ਜੁੜੀਆਂ ਹੋਈਆਂ ਨੇ, ਖਾਸ ਕਰਕੇ ਜਦੋਂ ਆਪਣਾ ਜਿਹੜਾ ਖਾਣ ਪੀਣਾ ਹੈ ਜੋ ਸਹੀ ਨਹੀਂ,
3: ਕਿਉਂਕਿ ਕਿਹਾ ਜਾਂਦਾ ਜੈਸਾ ਅੰਨ ਵੈਸਾ ਮਨ। ਜਿਹੇ ਜੇ ਅਸੀਂ ਖਾਵਾਂਗੇ, ਸਾਡੀ ਜਿਹੜੀ ਗੱਟ ਹੈਲਥ ਹੈ, ਜੋ ਜੋ ਸਾਡੇ ਖਾਣੇ ਤੋਂ ਰਿਸੀਵ ਕਰਦੀ ਹੈ, ਉਸ ਤਰ੍ਹਾਂ ਦਾ ਹੀ ਜਿਹੜਾ ਹੈ ਸਾਡਾ ਗੱਟ। ਅਸੀਂ ਕਹਿੰਦੇ ਨਾ ਸਾਨੂੰ ਗੱਟ ਫੀਲਿੰਗ ਹੋ ਰਹੀ ਹੈ
2: ਜੀ,
3: ਸੋ ਜਿਹੜਾ ਗੱਟ ਹੈ ਉਹ ਬਹੁਤ ਹੀ ਅਹਿਮ ਹਿੱਸਾ ਹੈ ਸਾਡੇ ਸਰੀਰ ਦਾ।
2: ਸੋ ਸੁਮਿਤਾ, ਹੁਣ ਅਕਸਰ ਇਹੀ ਕਿਹਾ ਜਾਂਦਾ ਹੈ ਕਿ ਪਹਿਲਾਂ ਅਸੀਂ ਇਹ ਖਾਂਦੇ ਹੁੰਦੇ ਸੀ ਤੰਦਰੁਸਤ ਰਹਿੰਦੇ ਸੀ, ਹੁਣ ਇਹ ਚੀਜ਼ਾਂ ਚੱਲ ਪਈਆਂ ਤਾਂ ਹੁਣ ਸਾਡੀ ਤੰਦਰੁਸਤੀ ਹੈ ਜਿਹੜੀ ਘੱਟ ਗਈ ਹੈ।
3: ਪਤਾ ਵੀ ਹੈ ਲੇਕਿਨ ਫਿਰ ਵੀ ਅਸੀਂ ਖਾ ਹੀ ਰਹੇ ਹਾਂ,
2: ਹਨਾ? ਦੇਖੋ, ਫਿਰ ਵੀ ਤਾਂ ਵੀ ਆਪਾਂ ਉਹ ਚੀਜ਼ਾਂ ਦਾ ਸੇਵਨ ਕਰਦੇ ਹਾਂ।
3: ਇਹ ਨਾ ਅਸਲ 'ਚ ਮਸਲਾ ਸਾਰਾ ਜੀਭ ਦਾ, ਮੈਨੂੰ ਲੱਗਦਾ ਜੀਭ ਨੂੰ ਬਸ ਸਵਾਦ ਦੀ ਭਾਲ ਰਹਿੰਦੀ ਹੈ, ਜਿੱਥੇ ਸਵਾਦ ਹੈ ਉੱਥੇ ਹੀ ਅਸੀਂ ਫਿਰ ਸ਼ੁਰੂ ਹੋ ਜਾਂਦੇ ਹਾਂ।
2: ਕਿਉਂਕਿ ਸੁਮਿਤਾ, ਐਂ ਲੱਗਦਾ ਹੁੰਦਾ ਹੈ ਕਿ ਪਹਿਲਾਂ ਨਾ ਆਪਣੇ ਕੋਲ ਆਪਸ਼ਨਸ ਘੱਟ ਹੁੰਦੀਆਂ ਸੀ, ਆਪਾਂ ਜ਼ਿਆਦਾ ਅਕਸਰ ਘਰਾਂ ਦੇ ਵਿੱਚ ਹੀ ਰਹਿੰਦੇ ਹੁੰਦੇ ਸੀ, ਬਾਹਰ ਨਾਲ ਆਪਣਾ ਸੰਪਰਕ ਬਹੁਤ ਘੱਟ ਹੁੰਦਾ ਸੀਗਾ, ਜਾਂ ਚੀਜ਼ਾਂ ਵੀ ਬਾਹਰ ਦੀਆਂ ਬਹੁਤ ਆਪਾਂ ਨੂੰ ਖਾਣ ਨੂੰ ਮਿਲਦੀਆਂ ਨਹੀਂ ਹੁੰਦੀਆਂ ਸੀ। ਘਰ ਦੇ ਵੀ ਕਹਿੰਦੇ ਸੀ ਵੀ ਚਲੋ ਘਰ ਦੀ ਹੀ ਚੀਜ਼ ਬਣਾਓ।
3: ਅਸੀਂ ਨਾ ਘਰੇ ਮੰਮਾ ਨੂੰ ਕਹਿਣਾ ਕਿ ਅੱਜ ਆਹ ਖਾਣ ਨੂੰ ਦਿਲ ਕਰ ਰਿਹਾ, ਤਾਂ ਮੰਮਾ ਨੇ ਕਹਿਣਾ ਮੈਂ ਘਰ ਬਣਾ ਲੈਣੀ ਆ, ਕੁਛ ਵੀ ਖਾਣ ਨੂੰ ਦਿਲ ਕਰ ਰਿਹਾ, ਟਿੱਕੀ ਸਮੋਸਾ ਕੁਝ ਵੀ, ਸਗੋਂ ਜਲੇਬੀ ਤੱਕ, ਤਾਂ ਮੰਮੀ ਨੇ ਕਹਿਣਾ ਕੋਈ ਨੀ ਪੁੱਤ ਮੈਂ ਘਰੇ ਬਣਾ
2: ਘਰੇ ਬਣਾ ਦਿੰਦੀ ਹਾਂ ਨਾ, ਔਰ ਉਹ ਸਵਾਦ ਵੀ ਲੱਗਦਾ
3: ਹੁੰਦਾ ਸੀ।
2: ਪਰ ਹੁਣ ਮੈਨੂੰ ਲੱਗਦਾ ਥੋੜੀਆਂ ਜਿਹੀਆਂ ਮਾਵਾਂ ਵੀ ਆਲਸ ਹੋ ਗਈਆਂ ਨੇ, ਹਨਾ? ਅੱਗੋਂ ਬੱਚੇ ਵੀ ਪਸੰਦ ਨਹੀਂ ਕਰਦੇ ਉਹ ਚੀਜ਼ਾਂ, ਕਿਉਂਕਿ ਸਾਡੀ ਮਾਵਾਂ ਜਾਂ ਉਹਨਾਂ ਦੀ ਅੱਗੇ ਮਾਵਾਂ ਉਹਨਾਂ ਨੂੰ ਜਿਹੋ ਜਿਹਾ ਬਣਾ ਕੇ ਦੇ ਦਿੰਦੀਆਂ ਸੀ, ਉਹ ਖੁਸ਼ ਹੋ ਕੇ ਖਾ ਲੈਂਦੇ ਸੀ।
3: ਮਸਲਾ ਨਾ ਉਦੋਂ ਇਹ ਹੁੰਦਾ ਸੀਗਾ ਕਿ ਚਾਹੇ ਮਾਵਾਂ ਦੀ ਗੱਲ ਕਰ ਲਈਏ, ਬੱਚਿਆਂ ਦੀ ਗੱਲ, ਕਿਸੇ ਵੀ ਸ਼ਖਸ ਦੀ ਗੱਲ ਕਰ ਲਈਏ, ਉਸ ਵਕਤ ਨਾ ਸਾਡੇ ਕੋਲ ਕਰਨ ਲਈ ਬਹੁਤਾ ਕੁਝ ਹੁੰਦਾ ਨਹੀਂ ਸੀ। ਟੀਵੀ, ਰੇਡੀਓ ਤੇ ਸਾਡਾ ਘਰ ਪਰਿਵਾਰ ਗੱਲਬਾਤ ਕਰਨ ਲਈ। ਅੱਜ ਕੱਲ੍ਹ ਸਾਡੇ ਕੋਲ ਮੋਬਾਈਲ ਫੋਨ, ਮੋਬਾਈਲ ਫੋਨ ਦੇ ਵਿੱਚ ਅਨੇਕਾਂ ਹੀ ਐਪਸ ਨੇ ਜਿਹਨੂੰ ਅਸੀਂ ਸਕਰੋਲ ਕਰਦੇ ਰਹਿੰਦੇ ਹਾਂ, ਤੇ ਸਮੇਂ ਦਾ ਪਤਾ ਹੀ ਨਹੀਂ ਲੱਗਦਾ ਕਿਵੇਂ ਉੱਡ ਜਾਂਦਾ
2: ਉੱਡ ਜਾਂਦਾ। ਔਰ ਉਸ ਤੋਂ ਬਾਅਦ ਨਾ ਇਹ ਹੈ ਕਿ ਆਪਾਂ ਨੂੰ ਘਰਾਂ ਦੇ ਵਿੱਚ ਵੀ ਬਹੁਤ ਸਾਰੇ ਕੰਮ, ਜਿੰਨਾ ਆਪਾਂ ਕਹਿੰਦੇ ਹਾਂ ਨਾ ਕਿ ਹਾਂ ਸਾਡੇ ਘਰਾਂ ਦੇ ਵਿੱਚ ਮਸ਼ੀਨਾਂ ਆ ਗਈਆਂ ਨੇ, ਸਾਡਾ ਕੰਮ ਸੁਖਾਲਾ ਹੋ ਗਿਆ
3: ਜੀ,
2: ਪਰ ਉਹ ਸੁਖਾਲਾ ਹੋਣ ਦੇ ਨਾਲ ਨਾਲ ਆਪਾਂ ਬਿਜ਼ੀ ਵੀ ਹੋਰ ਵੀ ਜ਼ਿਆਦਾ ਹੋ ਗਏ
3: ਜੀ।
2: ਆਪਾਂ ਬਹੁਤ ਸਾਰੇ ਕੰਮ ਕਰਨ ਲੱਗ ਗਏ ਹਾਂ, ਜਿੱਦਾਂ ਤੁਸੀਂ ਐਪਸ ਦੀ ਗੱਲ ਕੀਤੀ, ਉਹਦੇ 'ਤੇ ਸਮਾਂ ਬਿਤਾਉਣ ਲੱਗ ਗਏ ਹਾਂ, ਕੁਛ ਪੜ੍ਹਨ ਲਿਖਣ ਲੱਗ ਗਏ ਹਾਂ। ਆਪਾਂ ਜਦੋਂ ਦੇਖਦੇ ਹਾਂ ਕਿ ਜੋ ਦੂਸਰਾ ਵਿਅਕਤੀ ਇੰਨਾ ਕੰਮ ਕਰ ਰਿਹਾ ਤਾਂ ਮੈਂ ਕਿਉਂ ਕਿਸੇ ਤੋਂ ਪਿੱਛੇ ਰਹਾਂ, ਹਨਾ? ਦੇਖਾ ਦੇਖੀ ਆਪਾਂ ਆਪਣੇ ਨੂੰ ਬਿਜ਼ੀ ਰੱਖਣ ਲੱਗ ਗਏ। ਤੇ ਹੁਣ ਜਦੋਂ ਖਾਣੇ ਦੀ ਗੱਲ ਹੋ ਰਹੀ ਹੈ ਤਾਂ ਆਪਾਂ ਸੋਚਦੇ ਹਾਂ ਕਿ ਆਪਾਂ ਵੀ ਬਾਹਰੋਂ ਹੀ ਚੀਜ਼ ਲੈ ਆਈਏ, ਖਾਸ ਕਰਕੇ ਬੱਚੇ ਜਦੋਂ ਆਪਾਂ ਘਰੇ ਚੀਜ਼ ਬਣਾਉਂਦੇ ਹਾਂ ਨਾ, ਉਹ ਕਹਿੰਦੇ ਨੇ ਕਿ ਵੀ ਨਹੀਂ ਸਾਨੂੰ ਤਾਂ ਇਹ ਪਸੰਦ ਹੀ ਨਹੀਂ ਆਇਆ, ਹਨਾ? ਤੇ ਬਾਹਰ ਵਾਲੇ ਹੋਟਲ ਜਾਂ ਰੈਸਟੋਰੈਂਟ ਦੇ ਵਿੱਚ ਚੱਲੋ ਜਾਂ ਉੱਥੋਂ ਮੰਗਾ ਕੇ ਲੈ ਕੇ ਆਓ, ਹਨਾ? ਜਾਂ ਇਹ ਹੁੰਦਾ ਕਿ ਅੱਜ ਕੱਲ੍ਹ ਸੈਲੀਬ੍ਰੇਸ਼ਨਸ ਵੀ ਆਪਾਂ ਖੁਸ਼ੀਆਂ ਬਹੁਤ ਜ਼ਿਆਦਾ ਮਨਾਉਣ ਲੱਗ ਗਏ ਹਾਂ
3: ਜੀ,
2: ਹਨਾ? ਉਹਦੇ ਨਾਲ ਕਿਤੇ ਨਾ ਕਿਤੇ ਅਸਰ ਹੈ ਜਿਹੜਾ ਆਪਣੀ ਸਿਹਤ 'ਤੇ ਹੋ ਰਿਹਾ।
3: ਅੱਛਾ, ਪੁਰਾਣੇ ਸਮੇਂ 'ਚ ਹੁੰਦਾ ਸੀ ਜਦੋਂ ਸਾਨੂੰ ਭੁੱਖ ਲੱਗਦੀ ਸੀ, ਅਸੀਂ ਕਹਿੰਦੇ ਸੀ ਮੰਮੀ ਭੁੱਖ ਲੱਗੀ ਹੈ, ਤਾਂ ਮੰਮਾ ਨੇ ਜਾਂ ਤਾਂ ਇੱਕ ਬਲਕ ਦੇ ਵਿੱਚ ਨਾ ਇੱਕ ਸਮੇਂ ਦੇ ਵਿੱਚ ਜਦੋਂ ਮਹੀਨੇ ਦੀ ਸ਼ੁਰੂਆਤ 'ਚ ਹੀ ਮੱਠੀਆਂ ਬਣਾ ਕੇ ਰੱਖ ਦੇਣੀਆਂ, ਅਤੇ ਹੋਰ ਕੀ ਹੁੰਦਾ ਹੁੰਦਾ ਸੀ, ਪਕੌੜੇ ਪਾਪੜ ਤਲਦੇ ਨੇ, ਪਾਪੜ ਬੜੇ ਚੱਲਦੇ ਹੁੰਦੇ ਸੀ ਆਪਣੇ ਬਚਪਨ ਦੇ ਵਕਤ ਦੇ ਵਿੱਚ। ਹੋਰ ਕੀ ਹੁੰਦਾ ਸੀ, ਮਖਾਣੇ ਜਿਹੜੇ ਨੇ ਥੋੜ੍ਹੇ ਜਿਹੇ ਭੁੱਜਦੇ ਨੇ, ਜਿਹੜੇ ਚਨੇ ਹੁੰਦੇ ਨੇ ਉਹਨਾਂ ਨੂੰ ਭੁੰਨ ਕੇ ਰੱਖ ਦੇਣਾ, ਭੁੱਖ ਲੱਗ ਰਹੀ ਹੈ ਤਾਂ ਆਹ ਸਭ ਖਾ ਲਓ। ਅੱਜ ਕੱਲ੍ਹ ਹੁੰਦਾ ਮੰਮੀ ਭੁੱਖ ਲੱਗ ਰਹੀ ਹੈ, ਮੰਮੀ ਕਹਿੰਦੇ ਨੇ ਆਪਣੇ ਸਮੇਂ ਵਾਲੀ ਮੰਮੀ ਆ ਅਸੀਂ, ਤੁਸੀਂ ਅਸੀਂ ਕਹਿੰਦੇ ਹਾਂ ਕਿ ਬਾਜ਼ਾਰ ਤੋਂ ਲਿਆਓ ਕੁਛ ਖਾ ਲਓ, ਜਾਂ ਪੁੱਛਦੇ ਸੀ ਪੁੱਤ ਕੀ ਖਾਣਾ ਹੈ, ਆਪਾਂ ਪੁੱਛਦੇ ਕੀ ਖਾਣਾ, ਮੰਮੀ ਚਿਪਸ ਖਾਣੇ, ਚੋਕਲੇਟ ਖਾਣੀ, ਆਈਸਕ੍ਰੀਮ ਖਾਣੀ ਹੈ, ਤੇ ਉਹ ਸਭ ਕੁਛ ਤਾਂ ਫਿਰ ਬਾਜ਼ਾਰੋਂ ਹੀ ਮਿਲੇਗਾ ਹੁਣ।
2: ਹਾਂ, ਔਰ ਚੋਕਲੇਟਸ ਦੀਆਂ ਵੀ ਦੇਖੋ ਕਿੰਨੀਆਂ ਜ਼ਿਆਦਾ ਵਰਾਇਟੀਆਂ ਆ ਗਈਆਂ, ਕਿੰਨੀਆਂ ਜ਼ਿਆਦਾ ਚੀਜ਼ਾਂ ਆਪਣੇ ਕੋਲ ਮਿਲਣ ਲੱਗ ਗਈਆਂ ਨੇ। ਸੋ ਇਸ ਸੰਬੰਧੀ ਆਪਾਂ ਗੱਲ ਪ੍ਰੋਗਰਾਮ ਦੇ ਅਗਲੇ ਹਿੱਸੇ ਦੌਰਾਨ ਕਰਾਂਗੇ।
3: ਬਿਲਕੁਲ
2: ਠੀਕ ਹੈ, ਇੱਕ ਗੀਤ ਹੈ ਜਿਹੜਾ ਉਹ ਸੁਣਵਾ ਦਿੰਦੇ ਹਾਂ, ਹਰਭਜਨ ਮਾਨ ਅਤੇ ਸਾਥੀਆਂ ਦਾ ਗਾਇਆ।

0: ਜੀ, ਖਾਣ ਪੀਣ ਦੀਆਂ ਗੱਲਾਂ ਅੱਜ ਦੇ ਇਸ ਪ੍ਰੋਗਰਾਮ ਵਿੱਚ ਇਸ ਵਿਸ਼ੇ 'ਤੇ ਅਸੀਂ ਰੱਖੀਆਂ ਹੋਈਆਂ ਨੇ,
1: ਜੀ
0: ਅਤੇ ਗੱਲ ਉਹੀ ਹੈ ਕਿ ਪਹਿਲਾਂ ਆਪਾਂ ਨੂੰ ਜੋ ਵੀ ਮਿਲ ਜਾਂਦਾ ਹੁੰਦਾ ਸੀ ਆਪਾਂ ਉਹ ਖੁਸ਼ੀ ਖੁਸ਼ੀ ਖਾ ਲੈਂਦੇ ਹੁੰਦੇ ਸੀ। ਅੱਜ ਕੱਲ੍ਹ ਵਰਾਈਟੀਜ਼ ਵੀ ਇੰਨੀਆਂ ਜ਼ਿਆਦਾ ਨੇ ਸੁਮਿਤਾ, ਹੁਣ ਜਿੰਨਾ ਕੁ ਆਪਾਂ ਅਵੇਅਰ ਹੋ ਗਏ ਹਾਂ ਨਾ, ਮੈਨੂੰ ਲੱਗਦਾ ਬਿਮਾਰੀਆਂ 'ਚ ਵੀ ਉਨਾ ਜ਼ਿਆਦਾ ਹੀ ਘਿਰ ਗਏ ਹਾਂ।
1: ਜੀ ਬਿਲਕੁਲ,
0: ਕਈ ਚੀਜ਼ਾਂ ਆਪਾਂ ਦੇਖਦੇ ਹਾਂ ਕਿ ਦੂਸਰੇ ਦੇਸ਼ਾਂ ਦੇ ਵਿੱਚ ਬੈਨ ਨੇ, ਉਹ ਉੱਥੇ ਰੋਕਥਾਮ ਲਗਾਈ ਗਈ ਹੈ।
1: ਇੱਕ ਨਾ ਅਸੀਂ ਰੰਗ ਬਿਰੰਗੇ ਗੋਲੀਆਂ ਬੱਚਿਆਂ ਨੂੰ ਦੇ ਦਿੰਦੇ ਹਾਂ ਕਿ ਖਾ ਲਓ, ਉਹਦੇ ਅੰਦਰ ਚੋਕਲੇਟ ਹੁੰਦੀ ਹੈ, ਲੇਕਿਨ ਜਦੋਂ ਉਸਦੇ ਰੈਪਰ ਦੇ ਪਿੱਛੇ ਅਸੀਂ ਦੇਖਾਂਗੇ ਉਹਨਾਂ ਨੇ ਕਲਰ ਦੇ ਨਾ ਕੋਡ ਦਿੱਤੇ ਹੋਏ ਨੇ, ਤੇ ਉਹ ਜਿਹੜੇ ਕੋਡ ਨੇ ਜਦੋਂ ਅਸੀਂ ਉਹਨਾਂ ਨੂੰ ਡੀਕੋਡ ਕਰਾਂਗੇ ਨੈਟ ਦੇ ਜ਼ਰੀਏ, ਉਹਨੂੰ ਸਰਚ ਕਰਾਂਗੇ ਕੈਮੀਕਲ ਦਾ ਨੇਮ, ਤਾਂ ਉਹ ਕੁਝ ਵੱਡੀ ਵੱਡੀ ਕੰਟਰੀਜ਼ ਦੇ ਵਿੱਚ ਉਹ ਕੈਮੀਕਲ ਬਿਲਕੁਲ ਬੈਨ ਹੈ, ਔਰ ਅਸੀਂ ਬੱਚਿਆਂ ਨੂੰ ਸੇਵਨ ਕਰਨ ਲਈ ਦੇ ਰਹੇ ਹਾਂ,
0: ਹਾਂ
1: ਖਾਣ ਲਈ ਦੇ ਰਹੇ ਹਾਂ।
0: ਜੀ ਉਹੀ ਹੈ ਨਾ, ਆਪਾਂ ਸਿਰਫ ਉਹਦਾ ਰੰਗ ਰੂਪ ਦੇਖ ਲੈਂਦੇ ਹਾਂ, ਉਹ ਚੀਜ਼ ਦਾ ਟੇਸਟ ਦੇਖ ਲੈਂਦੇ ਹਾਂ, ਪਰ ਉਹ ਚੀਜ਼ ਕਿਸ ਚੀਜ਼ ਤੋਂ ਬਣੀ ਹੈ।
1: ਜੀ
0: ਹਾਲਾਂਕਿ ਮੰਨ ਲਓ ਆਪਾਂ ਕਹਿ ਦਈਏ ਕਿ ਇਹ ਚੀਜ਼ ਤਾਂ ਜੀ ਦੁੱਧ ਤੋਂ ਬਣੀ ਹੋਈ ਹੈ ਜਾਂ ਚੀਨੀ ਨੂੰ ਮਿਲਾ ਕੇ ਬਣੀ ਹੈ,
1: ਜੀ
0: ਉਹਦੇ ਵਿੱਚ ਮੰਨ ਲਓ ਜੇ ਆਪਾਂ ਇਕੱਲੀ ਦੁੱਧ ਔਰ ਚੀਨੀ ਖਾ ਲਈਏ, ਚਲੋ ਫਿਰ ਵੀ ਉਹ ਠੀਕ ਹੈ ਕਿਸੇ ਹੱਦ ਤੱਕ, ਪਰ ਉਹਦੇ ਵਿੱਚ ਨਾ ਮੰਨ ਲਓ ਦੁੱਧ ਹੈ ਉਹ ਬਹੁਤ ਹੀ ਘੱਟ ਮਾਤਰਾ ਦੇ ਵਿੱਚ ਪਾਇਆ ਜਾਂਦਾ, ਚੀਨੀ ਬਹੁਤ ਘੱਟ ਮਾਤਰਾ ਦੇ ਵਿੱਚ ਪਾਈ ਜਾਂਦੀ ਹੈ, ਹੈ ਨਾ, ਜਿਹੜੇ ਹੋਰ ਕੈਮੀਕਲਸ ਨੇ ਜਿਨ੍ਹਾਂ ਨਾਲ ਉਹਨੂੰ ਕਲਰਫੁੱਲ ਦਿੱਤਾ ਜਾਂਦਾ ਹੈ ਜਾਂ ਉਹ ਪ੍ਰੀਜ਼ਰਵੇਟਿਵ ਪਾਏ ਜਾਂਦੇ ਆ ਤਾਂ ਕਿ ਚੀਜ਼ ਖਰਾਬ ਨਾ ਹੋਵੇ ਕਿੰਨੀ ਦੇਰ ਤੱਕ, ਹੈ ਨਾ, ਉਹ ਚੀਜ਼ ਆਪਾਂ ਦੇਖਦੇ ਹੀ ਨਹੀਂ।
1: ਔਰ ਇਹ ਦੇਖੋ ਅਮ੍ਰਿਤ ਜੀ, ਜਿਹੜੇ ਅਸੀਂ ਤੇਲ ਬੜੇ ਮਾਣ ਨਾਲ ਨਾ ਖਰੀਦ ਕੇ ਆਪਣੇ ਵਾਲਾਂ 'ਚ ਲਗਾਉਂਦੇ, ਸਾਡੇ ਵਾਲ ਝੜਨ ਤੋਂ ਹਟ ਜਾਣਗੇ, ਲੰਬੇ ਹੋ ਜਾਣਗੇ, ਚਿੱਟੇ ਤੋਂ ਕਾਲੇ ਹੋ ਜਾਣਗੇ, ਜਿਵੇਂ ਕਿ ਜੈਸਮੀਨ ਦਾ ਤੇਲ, ਬਦਾਮ ਦਾ ਤੇਲ ਹੋ ਗਿਆ, ਜਾਂ ਫਿਰ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਤੇਲ, ਕੈਸਟਰ ਆਇਲ ਹੋ ਗਿਆ, ਤਾਂ ਇਹਦੀ ਵੀ ਇੱਕ ਰਿਸਰਚ ਸਾਹਮਣੇ ਆਈ ਹੈ ਕਿ ਜਿਹੜੀ ਵੱਡੀ ਵੱਡੀ ਕੰਪਨੀਜ਼ ਹੈ ਜਿਹੜਾ ਬਹੁਤ ਮਹਿੰਗੇ ਮਹਿੰਗੇ ਅਮਾਊਂਟ ਦੇ ਵਿੱਚ ਇਹ ਤੇਲ ਤੁਹਾਨੂੰ ਵੇਚ ਰਹੀਆਂ ਨੇ, ਉਹ ਕੀ ਕਰਦੇ ਨੇ, ਬੋਟਲ ਦੇ ਵਿੱਚ 80% ਜਿਹੜਾ ਹੁੰਦਾ ਹੈ ਤੇਲ, ਉਹ ਹੁੰਦਾ ਹੈ ਜੀ ਪਾਮ ਆਇਲ, ਮਿਨਰਲ ਆਇਲ, ਜਿਹੜਾ ਸਾਨੂੰ ਸਭ ਨੂੰ ਪਤਾ ਕਿੱਥੋਂ ਆਉਂਦਾ, ਤੇ ਉਸਦੇ ਵਿੱਚ ਉਹ ਫਿਰ ਪਾ ਦਿੰਦੇ ਆ ਥੋੜਾ ਜਿਹਾ ਨਾਰੀਅਲ ਦਾ ਤੇਲ 15%, ਜਿਹੜਾ 5% ਰਹਿ ਗਿਆ ਉਹ ਫਿਰ ਪਾ ਦਿੰਦੇ ਆ ਉੱਪਰੋਂ ਖੁਸ਼ਬੂ ਦੇ ਲਈ, ਜਿਸ ਤਰ੍ਹਾਂ ਜੇ ਜੈਸਮੀਨ ਦਾ ਤੇਲ ਬਣਾਉਣਾ ਤਾਂ ਖੁਸ਼ਬੂ ਦੇ ਲਈ ਜੈਸਮੀਨ ਦੇ ਤੇਲ ਦੀਆਂ ਕੁਝ ਬੂੰਦਾਂ, ਤੇ ਇੱਦਾਂ ਬਣ ਗਿਆ ਤੁਹਾਡਾ ਜੈਸਮੀਨ ਦਾ ਤੇਲ, ਇਸੇ ਤਰ੍ਹਾਂ ਤੁਹਾਡਾ ਬਦਾਮ ਦਾ ਤੇਲ ਬਣਦਾ ਕੁਝ ਬੂੰਦਾਂ ਦੇ ਨਾਲ,
0: ਬਦਾਮ ਹੋ ਗਿਆ ਜਾਂ ਨਾਰੀਅਲ ਦਾ ਜਿਹੜਾ ਤੇਲ ਹੈ ਉਹਦੇ 'ਚ ਫੋਟੋ ਪਿਕਚਰ ਵੱਡੀ ਸਾਰੀ ਲਗਾਈ ਹੋਈਗੀ,
1: ਬਸ ਜਿਹੜੀ ਫੋਟੋ ਤੁਹਾਨੂੰ ਵੱਡੀ ਸਾਰੀ ਦਿਖ ਰਹੀ ਹੈ ਉਹ ਕੁਝ ਮਾਤਰਾ 'ਚ ਹੀ ਹੁੰਦਾ ਹੈ,
0: ਕੁਝ ਹਨਾ, ਹਾਂ ਉਹੀ ਗੱਲ ਖਾਣ ਪੀਣ ਦੀ ਹੋਈ, ਉਹੀ ਤੇਲ ਦੀਆਂ ਹੋ ਗਈਆਂ, ਤਾਂ ਹੀ ਕਹਿੰਦੇ ਆ ਕਿ ਹਮੇਸ਼ਾ ਕੋਈ ਵੀ ਚੀਜ਼ ਲੈਣ ਲੱਗੇ। ਸੁਮਿਤਾ ਦੇਖੋ, ਮੰਨ ਲਓ ਹੁਣ ਅੱਜ ਕੱਲ੍ਹ ਆਪਾਂ ਦੇਖ ਗਏ ਹਾਂ ਕਿ ਕੋਲਡ ਡਰਿੰਕਸ ਹੈ, ਹਨਾ, ਠੰਡੇ ਪਦਾਰਥ ਨੇ
1: ਜੀ,
0: ਆਪਾਂ ਨੂੰ ਵੱਡੇ ਵੱਡੇ ਬੋਟਲਸ ਦੇ ਵਿੱਚ ਉਹ ਮਿਲ ਰਿਹਾ, ਉਹ ਦੇਖੋ ਕਿੱਥੋਂ ਚੱਲ ਕੇ ਕਿੱਥੇ ਤੱਕ ਪਹੁੰਚਦਾ।
1: ਇਸਦਾ ਵੀ ਐਕਸਪੈਰੀਮੈਂਟ ਸਾਹਮਣੇ ਆਉਂਦਾ ਹੈ ਕਿ ਜਦੋਂ ਇਸ ਕੋਈ ਵੀ ਕੋਲਡ ਡਰਿੰਕ ਨੂੰ ਅਸੀਂ ਜਲਾਉਂਦੇ ਹਾਂ ਜਾਂ ਉਬਾਲਦੇ ਹਾਂ, ਉਸ ਤੋਂ ਬਾਅਦ ਉਬਾਲਣ ਤੋਂ ਬਾਅਦ ਜਦੋਂ ਦਾ ਪਾਣੀ ਸੜ ਜਾਂਦਾ ਹੈ, ਨੀਚੇ ਤੁਸੀਂ ਚੈੱਕ ਕਰਿਓ ਕਿੰਨੀ ਮਾਤਰਾ ਦੇ ਵਿੱਚ ਤੁਹਾਨੂੰ ਚੀਨੀ ਹੀ ਮਿਲੇਗੀ
0: ਮਿਲੇਗੀ, ਹੈ ਨਾ। ਔਰ ਇਹ ਆਪਾਂ ਦੇਖਦੇ ਹਾਂ ਜਦੋਂ ਨਾ ਟਰਾਂਸਪੋਰਟ ਹੁੰਦੀ ਹੈ ਉਹਨਾਂ ਦੀ, ਹੈ ਨਾ, ਅੱਗੇ ਤੋਂ ਅੱਗੇ ਜਾਂਦੇ ਆ
1: ਜੀ,
0: ਮਿੱਟੀ ਦੇ ਵਿੱਚ ਜਾਂ ਉਹਦੇ ਵਿੱਚ ਧੁੱਪ ਦੇ ਵਿੱਚ, ਹੈ ਨਾ, ਕਿੰਨੀਆਂ ਚੀਜ਼ਾਂ ਉਹ ਸੜ ਰਹੀਆਂ ਹੁੰਦੀਆਂ ਨੇ
1: ਜੀ,
0: ਪਲਾਸਟਿਕ ਦੀ ਬੋਟਲ ਹੈ ਜਦੋਂ ਧੁੱਪ ਦੇ ਵਿੱਚ ਸੜ ਸੜ ਕੇ ਸਾਡੇ ਤੱਕ ਪਹੁੰਚਦੀਆਂ ਨੇ, ਅਸੀਂ ਉਹਨੂੰ ਆ ਕੇ ਫਰਿੱਜ ਦੇ ਵਿੱਚ ਲਗਾ ਲੈਂਦੇ ਹਾਂ ਤੇ ਉਹੀ ਚੀਜ਼ ਆਪਾਂ ਪੀ ਲੈਂਦੇ ਹਾਂ, ਹੈ ਨਾ। ਤਾਂ ਮਾਹਿਰ ਇਹ ਕਹਿੰਦੇ ਨੇ ਕਿ ਧੁੱਪ ਦੇ ਵਿੱਚ ਜਿਹੜੀ ਪਲਾਸਟਿਕ ਦੀ ਬੋਟਲ ਹੈ, ਜਦੋਂ ਉਹਦੇ ਕੈਮੀਕਲ ਉਸ ਚੀਜ਼ ਦੇ ਵਿੱਚ ਰਲ ਜਾਂਦੇ
1: ਹਨ, ਹਾਂਜੀ,
0: ਹੈ ਨਾ, ਤਾਂ ਫਿਰ ਉਹ ਆਪਾਂ ਪੀ ਲੈਂਦੇ ਹਾਂ, ਉਹੀ ਪਲਾਸਟਿਕ ਫਿਰ ਆਪਣੇ ਅੰਦਰ ਜਾਂਦਾ। ਇਹ ਚੀਜ਼ਾਂ ਨਾ ਆਪਾਂ ਨੂੰ ਹੁਣ ਆਪਾਂ ਨੂੰ ਲੱਗਦਾ ਵੀ ਮੈਂ ਤਾਂ ਅੱਜ ਹੀ ਪੀਤੀ ਹੈ ਜਾਂ ਹਫ਼ਤੇ 10 ਦਿਨ ਤੋਂ ਹੀ ਪੀ ਰਹੀ ਹਾਂ ਜਾਂ ਜਦੋਂ ਗਰਮੀ ਹੋਈ ਹੈ ਉਸੀ ਪੀ ਰਹੇ ਹਾਂ, ਵੀ ਸਾਡੇ ਸਰੀਰ ਤਾਂ ਬਿਲਕੁਲ ਠੀਕ ਹੈ, ਸਾਨੂੰ ਤਾਂ ਕੁਛ ਨਹੀਂ ਹੋਇਆ। ਇਹ ਚੀਜ਼ ਦਾ ਅਸਰ ਆਪਾਂ ਨੂੰ ਬਾਅਦ ਦੇ ਵਿੱਚ ਦੇਖਣ ਨੂੰ ਮਿਲਦਾ,
1: ਬਿਲਕੁਲ
0: ਹੌਲੀ ਹੌਲੀ ਕੋਈ ਨਾ ਕੋਈ ਇੱਕ ਬਿਮਾਰੀ ਆਪਾਂ ਨੂੰ ਇਹੋ ਜਿਹੀ ਲੱਗ ਜਾਂਦੀ ਹੈ ਜੋ ਆਪਣੇ ਸਰੀਰ ਨੂੰ ਅੰਦਰ ਹੀ ਅੰਦਰ ਖਤਮ ਕਰਦੀ ਜਾਂਦੀ ਹੈ
1: ਜੀ। ਅਸੀਂ ਬੜੀ ਸ਼ਾਨ ਨਾਲ ਵੱਡੇ ਵੱਡੇ ਮਾਲਸ 'ਚ ਆਪਣੇ ਬੱਚਿਆਂ ਨੂੰ ਲੈ ਕੇ ਜਾਂਦੇ, ਉਹਨਾਂ ਨੂੰ ਘੁਮਾਉਣ ਦੇ ਲਈ, ਤੇ ਫਿਰ ਬੱਚੇ ਦੇਖਦੇ ਨੇ ਬੜੇ ਬੜੇ ਬੈਨਰ ਹੇਠ ਜਿਹੜੇ ਬਰਗਰ ਮਿਲ ਰਹੇ ਨੇ, ਫਰਾਈਜ਼ ਮਿਲ ਰਹੇ ਨੇ, ਲੇਕਿਨ ਉਹ ਜਿਹੜੇ ਬਰਗਰ ਫਰਾਈਜ਼ ਨੇ ਉਹ ਵੀ ਬਹੁਤ ਹੀ ਕੰਟੈਮੀਨੇਟਡ ਹੁੰਦੇ ਨੇ, ਜਾਂ ਤਾਂ ਉਹਨਾਂ 'ਚ ਉੱਲੀ ਲੱਗੀ ਹੁੰਦੀ ਹੈ ਜਾਂ ਉਹਨਾਂ ਦੀ ਸੌਸਿਸ ਜਿਹੜੀ ਅਸੀਂ ਯੂਜ਼ ਕਰ ਉਹਨਾਂ ਦੇ ਵਿੱਚ ਬੈਕਟੀਰੀਆ ਹੁੰਦਾ, ਯਾਨੀ ਸਭ ਖਰਾਬ ਹੁੰਦਾ, ਲੇਕਿਨ ਅਸੀਂ ਬੜਾ ਸਵਾਦ ਲੈ ਕੇ ਖਾ ਰਹੇ ਹਾਂ
0: ਜੀ। ਬੱਚੇ ਕੀ ਆਪਾਂ ਵੀ ਸਵਾਦ ਨਾਲ ਬੜਾ ਖਾਂਦੇ ਆ, ਹਨਾ, ਜਾਂ ਆਪਾਂ ਵੀ ਕੰਮ ਕਰਦੇ ਆ,
1: ਸਾਨੂੰ ਦੇਖ ਕੇ ਹੀ ਸ਼ਾਇਦ ਬੱਚੇ ਸਿੱਖ ਰਹੇ ਆ ਨਾ ਕਿ ਅਸੀਂ ਕੀ ਖਾਣਾ ਹੈ ਤੇ ਕੀ ਨਹੀਂ ਖਾਣਾ।
0: ਹਾਂ ਜੀ,
1: ਅਸੀਂ ਬਾਹਰ ਜਾ ਕੇ ਇਹ ਚੀਜ਼ਾਂ ਖਾ ਸਕਦੇ ਆ, ਘਰ ਆ ਕੇ ਤਾਂ ਫਿਰ ਉਹੀ ਰੋਟੀ ਖਾਣੀ ਹੈ, ਅਸੀਂ ਬੱਚਿਆਂ ਨੂੰ ਹੀ ਤਾਂ ਸਿਖਾ ਰਹੇ ਹਾਂ, ਕਿਉਂਕਿ ਅਸੀਂ ਉਹ ਸਭ ਖਾ ਰਹੇ ਹਾਂ। ਜਦ ਤੱਕ ਅਸੀਂ ਆਪਣੇ ਖਾਣੇ ਦੀ ਆਦਤਾਂ ਨੂੰ ਨਹੀਂ ਸੁਧਾਰਾਂਗੇ, ਮੈਨੂੰ ਲੱਗਦਾ ਫਿਰ ਬੱਚੇ ਕਿੱਥੋਂ ਸੁਧਰ ਸਕਦੇ ਨੇ,
0: ਹੈ ਨਾ। ਮੈਨੂੰ ਨਾ ਇੱਕ ਲੇਡੀ ਮਿਲੀ ਪਿੱਛੇ ਜੀ, ਉਹ ਕਹਿੰਦੇ ਕਿ ਮੈਂ ਨਾ ਆਪਣੇ ਬੱਚੇ ਨੂੰ, 5 ਸਾਲ ਦਾ ਉਹਨਾਂ ਦਾ ਬੱਚਾ ਹੈ, ਕਿ 5 ਸਾਲ ਤੱਕ ਨਾ ਆਪਣੇ ਬੱਚੇ ਨੂੰ ਬਾਹਰਲਾ ਕੁਛ ਵੀ ਨਹੀਂ ਖਵਾਇਆ
1: ਜੀ,
0: ਤੇ ਉਸ ਤੋਂ ਬਾਅਦ ਕਹਿੰਦੇ ਉਹਦਾ ਦਾਖਲਾ ਮੈਂ ਵੱਡੇ ਸਕੂਲ ਦੇ ਵਿੱਚ ਕਰਵਾਇਆ, ਉੱਥੇ ਸੀ ਕੈਂਟੀਨ
1: ਜੀ,
0: ਜਾਂ ਹੋਰ ਬੱਚੇ ਉਸ ਸਮਾਨ ਲੈ ਕੇ ਆਉਂਦੇ ਸੀ ਤਰ੍ਹਾਂ ਤਰ੍ਹਾਂ ਦਾ, ਹੈ ਨਾ, ਤੇ ਫਿਰ ਕਹਿੰਦੇ ਬੱਚਾ ਮੈਨੂੰ ਆ ਕੇ ਜ਼ਿੱਦ ਕਰਦਾ ਹੁੰਦਾ ਸੀ ਸੋ ਕਹਿੰਦੇ ਕਿ ਉਦੋਂ ਤੱਕ ਤਾਂ ਮੈਂ ਆਪਣੇ ਬੱਚੇ ਨੂੰ ਸੰਭਾਲ ਲਿਆ, ਪਰ ਹੁਣ ਅੱਗੇ ਮੈਂ ਹੁਣ ਕੀ ਕਰਾਂ, ਹੁਣ ਮੈਨੂੰ ਇਹ ਫਿਕਰ ਪਈ ਵੀ ਹੈ, ਹੈ ਨਾ। ਮਤਲਬ ਜਦੋਂ ਆਪਾਂ ਕਈ ਵਾਰ ਬਾਹਰਲੀਆਂ ਚੀਜ਼ਾਂ ਵੀ ਦੇਖ ਲੈਂਦੇ ਹਾਂ ਤਾਂ ਉਦੋਂ ਵੀ ਫਿਰ ਆਪਾਂ ਥੋੜ੍ਹਾ ਜਿਹਾ ਮਜਬੂਰ ਹੋ ਜਾਂਦੇ ਹਾਂ ਬੱਚੇ ਨੂੰ ਚੀਜ਼ ਦੇਣ ਲੱਗੇ।
1: ਹੁਣ ਜਿਵੇਂ ਘਰ 'ਚ ਮਹਿਮਾਨ ਆਏ ਹੁੰਦੇ ਨੇ, ਗਰਮੀ ਦਾ ਮੌਸਮ ਹੈ ਨਾ, ਤਾਂ ਫਿਰ ਉਹਨਾਂ ਨੂੰ ਕੋਲਡ ਡਰਿੰਕਸ ਦਿੰਦੇ ਹਾਂ ਅਤੇ ਬੱਚੇ ਜ਼ਿੱਦ ਕਰਦੇ ਨੇ। ਇੱਕ ਦਿਨ ਮੇਰਾ ਬੇਟਾ ਜ਼ਿੱਦ ਕਰ ਰਿਹਾ ਕਿ ਮੈਂ ਪੀਣੀ ਹੈ, ਹੁਣ ਮੈਂ ਸੋਚਾਂ ਜੇ ਇਹਨੇ ਪੀ ਲਈ, ਇਹਨੇ ਟੇਸਟ ਕਰ ਲਈ, ਤਾਂ ਫਿਰ ਇਹਨੇ ਤਾਂ ਹਰ ਰੋਜ਼ ਹਮੇਸ਼ਾ ਜ਼ਿੱਦ ਕਰਨੀ ਹੈ। ਅਤੇ ਮੈਂ ਕੀ ਕੀਤਾ ਅਮਰੀਤ ਜੀ, ਮੈਂ ਪਾਣੀ 'ਚ ਉਬਾਲੀ ਚਾਹ ਪੱਤੀ।
0: ਅੱਛਾ,
1: ਚਾਹ ਪੱਤੀ ਉਬਾਲ ਕੇ ਸੇਮ ਜਿਵੇਂ ਮੈਂ ਉਹਨਾਂ ਨੂੰ ਸਰਵ ਕੀਤਾ, ਗਲਾਸ ਵਿੱਚ ਪਾ ਦਿੱਤਾ ਚਾਹ ਪੱਤੀ ਦਾ ਪਾਣੀ, ਦੋ ਆਈਸ ਕਿਊਬ। ਮੈਂ ਕਿਹਾ ਲੈ ਬੇਟਾ ਤੂੰ ਪੀ ਲਾ, ਕੋਈ ਨਹੀਂ ਤੂੰ ਵੀ ਪੀ ਲਾ। ਜਦੋਂ ਉਹਨੇ ਪੀਤੀ ਉਹਨੂੰ ਲੱਗੀ ਕੌੜੀ, ਉਹਨੇ ਹੱਥੀ ਛੱਡ ਦਿੱਤਾ।
0: ਉਹੀ ਹੈ ਨਾ, ਤੇ ਉਹ ਆਪਣੇ ਹੱਥ ਹੁੰਦਾ
1: ਜੀ
0: ਕਿ ਆਪਾਂ ਕਿੱਦਾਂ ਬੱਚੇ ਨੂੰ ਹੈਂਡਲ ਕਰਨਾ ਹੈ ਨਾ, ਕਿੱਦਾਂ ਉਹਦੀ ਚੀਜ਼ ਉਹਨੂੰ ਸਾਹਮਣੇ ਦੇਣੀ ਹੈ
1: ਜੀ,
0: ਤਾਂ ਕਿ ਉਹ ਉਸ ਚੀਜ਼ ਨੂੰ ਪਿਆਰ ਕਰੇ ਜਾਂ ਨਫ਼ਰਤ ਕਰੇ। ਹੁਣ ਦੇਖੋ ਬੱਚਾ, ਉਹਨੂੰ ਤਾਂ ਕਲਰ ਆਉਣੇ ਤਾਂ ਦੇਖਣਾ ਕਿ ਹਾਂ ਸੇਮ ਕਲਰ ਹੈ, ਉਹਨੂੰ ਟੇਸਟ ਦਾ ਨਹੀਂ ਕੁਛ ਪਤਾ। ਜਦੋਂ ਆਪਾਂ ਉਹਦੇ ਨਾਲ ਥੋੜੀ ਜੀ ਇਹੋ ਜਿਹੀ ਚਲਾਕੀ ਕਰ ਦਿਆਂਗੇ ਨਾ, ਤਾਂ ਮੈਨੂੰ ਲੱਗਦਾ ਬੱਚਾ ਸਹੀ ਰਹਿ ਸਕਦਾ,
1: ਜਿੱਥੇ ਤੱਕ ਬਚਾ ਸਕਦੇ ਬੱਚਿਆਂ ਨੂੰ, ਜਿੱਥੇ ਤੱਕ ਮਾਪੇ ਬਚਾ ਲੈਣ, ਫਿਰ ਵੱਡੇ ਹੋ ਕੇ ਤਾਂ ਉਹਨਾਂ ਨੇ ਆਪਣੀ ਮਰਜ਼ੀਆਂ ਹੀ ਕਰਨੀਆਂ।
0: ਹਾਂ, ਤੇ ਇੱਕ ਹੋਰ ਗੀਤ ਆਪਣੇ ਸਰੋਤਿਆਂ ਨੂੰ ਸੁਣਵਾ ਦਿੰਦੇ ਹਾਂ।

0: ਕੀ ਗੱਲ ਰਾਣੋ, ਠੀਕ ਜੀ ਨਹੀਂ ਲੱਗਦੀ।
1: ਨਹੀਂ ਨਹੀਂ, ਉਹ ਤਾਂ ਮੈਂ ਠੀਕ ਹਾਂ। ਛਾਤੀ ਦੇ ਇੱਕ ਪਾਸੇ ਨਾ ਗਿਲਟੀ ਜੀ ਬਣੀ ਹੋਈ ਹੈ, ਉਹ ਤਕਲੀਫ ਵੀ ਕੋਈ ਨੀ।
0: ਅੱਛਾ, ਫਿਰ ਤੂੰ ਡਾਕਟਰ ਨੂੰ ਨੀ ਦਿਖਾਇਆ?
1: ਨਾ ਨਾ, ਬੀਬੀ ਕਹਿੰਦੀ ਸੀ ਵੀ ਜੇ ਦੁੱਧ ਚੁੰਘਦਾ ਨਿਆਣਾ ਸਿਰ ਮਾਰ ਦੇ, ਉਹਦੇ ਕਰਕੇ ਵੀ ਐਵੇਂ ਹੋ ਜਾਂਦਾ ਹੁੰਦਾ।
0: ਰਾਣੋ, ਸਾਰੀਆਂ ਗੱਲਾਂ ਨੂੰ ਛੱਡ, ਆਪੇ ਡਾਕਟਰ ਨਾ ਬਣ। ਡਾਕਟਰ ਕਹਿੰਦੇ ਨੇ ਕਿ ਛਾਤੀ 'ਚ ਕਿਸੇ ਵੀ ਤਰ੍ਹਾਂ ਦੀ ਗੱਠ ਜਾਂ ਗਿਲਟੀ ਛਾਤੀ ਦੇ ਕੈਂਸਰ ਦਾ ਕਾਰਨ ਹੋ ਸਕਦੀ ਹੈ, ਇਸ ਲਈ ਤੁਰੰਤ ਡਾਕਟਰ ਤੋਂ ਜਾਂਚ ਕਰਵਾ।
1: ਅੱਛਾ ਭੈਣ, ਫਿਰ ਤਾਂ ਮੈਂ ਹੁਣੇ ਜਾਨੀ ਆ ਡਾਕਟਰ ਕੋਲ।
0: ਆਪਣੇ ਸ਼ਰੀਰ ਦੀ ਚੰਗੀ ਤਰ੍ਹਾਂ ਦੇਖਭਾਲ ਕਰੋ ਤੇ ਕਿਸੇ ਵੀ ਤਰ੍ਹਾਂ ਦਾ ਸ਼ੱਕ ਹੋਣ ਤੇ ਤੁਰੰਤ ਡਾਕਟਰੀ ਜਾਂਚ ਕਰਵਾਓ।
1: ਭੈਣੋ, ਆਪਣੀ ਸਿਹਤ ਦਾ ਰੱਖੋ ਖਿਆਲ, ਬਣੇ ਰਹੋ ਪ੍ਰੋਗਰਾਮ ਨਾਰੀ ਲੋਕ ਦੇ ਨਾਲ।

हाँ जी भैनों, प्रोग्रामदारी लोग लेके हाजिर है तुहाड़ी अपनी सखी सुमिता। की हाल चाल ने मेरिया भैनों दे? उम्मीद करती हाँ सारिया भैनों दे हाल चाल बहुत वधिया होणगे, सेहत पक्षों स्वस्थ, अपने कमां कारां च मस्त ते अपने टीचिआं नूं हासिल करन च बिल्कुल जी अस्त व्यस्त। भैनों अक्सर असीं वेखदे हाँ कि जदों कोई औरत कुछ बण जाती है तां सानूं असल च ना निजी तौर ते बड़ा ही माण महसूस हुंदा है। ਉਹ ਇਸ ਲਈ ਮਹਿਸੂਸ ਹੁੰਦਾ ਹੈ ਕਿਉਂਕਿ ਅਸੀਂ ਉਸਦੇ ਸੰਘਰਸ਼ ਨੂੰ ਸਮਝ ਰਹੇ ਹੁੰਦੇ ਹਾਂ, ਉਸਦੇ ਸੁਪਨਿਆਂ ਨੂੰ ਸਮਝ ਰਹੇ ਹੁੰਦੇ ਹਾਂ, ਉਸ ਨੂੰ ਮਹਿਸੂਸ ਕਰ ਰਹੇ ਹੁੰਦੇ ਹਾਂ। ਅਤੇ ਫਿਰ ਜਦੋਂ ਕੋਈ ਔਰਤ ਕੁਝ ਹਾਸਿਲ ਕਰ ਲੈਂਦੀ ਹੈ ਤਾਂ ਫਿਰ ਸਾਡੇ 'ਚ ਨਾ ਜਿਹੜੀ ਐਨਵੀ ਵਾਲੀ ਫੀਲਿੰਗ ਹੁੰਦੀ ਹੈ, ਯਾਨੀ ਕਿ ਜਲਨ ਵਾਲੀ ਭਾਵਨਾ, ਉਹ ਘੱਟ ਅਤੇ ਕੁਝ ਸਿੱਖਣ ਦੀ ਤਾਂਘ ਜ਼ਿਆਦਾ ਹੋ ਜਾਂਦੀ ਹੈ ਕਿ ਹਾਂ ਜੇਕਰ ਇਹ ਕੁਝ ਹਾਸਿਲ ਕਰ ਸਕਦੀ ਹੈ ਤਾਂ ਮੈਂ ਕਿਉਂ ਨਹੀਂ। ਅਤੇ ਜਦੋਂ ਇਸ ਤਰ੍ਹਾਂ ਦੀ ਕੁਝ ਸਿੱਖਣ ਦੀ ਤਾਂਘ ਸਾਡੇ ਅੰਦਰ ਜਜ਼ਬਾ ਜਗਾ ਦਿੰਦੀ ਹੈ ਤਾਂ ਫਿਰ ਸਾਹਮਣੇ ਵਾਲਾ ਜਿਹੜਾ ਬਣ ਜਾਂਦਾ ਹੈ ਤਾਂ ਉਸਨੂੰ ਵੀ ਇੱਕ ਹੌਸਲਾ ਮਿਲਦਾ ਹੈ ਕਿ ਜੇ ਮੈਂ ਕੁਝ ਬਣ ਗਈ ਹਾਂ, ਮੈਂ ਪੜ੍ਹ ਲਿਖ ਕੇ ਕੁਝ ਹਾਸਿਲ ਕਰ ਲਿਆ ਤਾਂ ਮੈਂ ਆਪਣੀ ਵਰਗੀ ਅਨੇਕਾਂ ਅਨੇਕ ਔਰਤਾਂ ਨੂੰ ਵੀ ਮੋਟੀਵੇਟ ਕਰ ਸਕਦੀ ਹਾਂ, ਉਹਨਾਂ ਦੀ ਮੈਂਟਰ ਬਣ ਸਕਦੀ ਹਾਂ, ਉਹਨਾਂ ਦਾ ਵੀ ਮਾਰਗਦਰਸ਼ਕ ਕਰ ਸਕਦੀ ਹਾਂ। ਕੁਝ ਇਸੇ ਤਰ੍ਹਾਂ ਦੀ ਹੀ ਸੋਚ ਰੱਖਣ ਵਾਲੀ ਮਹਿਲਾ ਦੀ ਅੱਜ ਅਸੀਂ ਗੱਲ ਕਰਾਂਗੇ। ਅੱਜ ਅਸੀਂ ਗੱਲ ਕਰਾਂਗੇ ਇੱਕ ਕਲੈਕਟਰ ਸਾਹਿਬਾ ਦੀ ਜੋ ਛੋਟਾ ਉਦੈਪੁਰ ਗੁਜਰਾਤ ਦੇ ਵਿੱਚ ਨੇ, ਗਾਰਗੀ ਜੈਨ ਦੀ। ਲਾਲ ਬੱਤੀ ਅਤੇ VVI ਸੰਸਕ੍ਰਿਤੀ ਨੂੰ ਇੱਕ ਪਾਸੇ ਰੱਖ ਕੇ ਕਲੈਕਟਰ ਜੋ ਹੈ ਹਰ ਹਫ਼ਤੇ ਆਦਿਵਾਸੀਆਂ ਦੇ ਇਲਾਕਿਆਂ ਦੇ ਸਕੂਲਾਂ ਦੇ ਵਿੱਚ ਜਾਂਦੀ ਹੈ, ਬੱਚਿਆਂ ਨੂੰ ਉੱਥੇ ਆਪਣੇ ਨਾਲ ਬਿਠਾਉਂਦੀ, ਉਹਨਾਂ ਦੀਆਂ ਗੱਲਾਂ ਸੁਣਦੀ, ਉਹਨਾਂ ਦੀ ਕਮਜ਼ੋਰੀ ਸੁਣਦੀ ਹੈ ਅਤੇ ਆਪਣੀ ਕਮਜ਼ੋਰੀਆਂ ਵੀ ਸਾਂਝੀ ਕਰਦੀ ਹੈ ਅਤੇ ਨਾਲ ਹੀ ਉਹਨਾਂ ਨੂੰ ਮਜ਼ਬੂਤ ਬਣਾਉਂਦੀ ਹੈ। ਗੁਜਰਾਤ ਦੇ ਛੋਟਾ ਉਦੈਪੁਰ ਜ਼ਿਲ੍ਹੇ ਦੀ ਕਲੈਕਟਰ ਗਾਰਗੀ ਜੈਨ ਕਲੈਕਟਰ ਇਨ ਕਲਾਸਰੂਮ ਪ੍ਰੋਜੈਕਟ ਚਲਾ ਰਹੀ ਹੈ ਆਪਣੇ ਬਲਬੂਤੇ ਦੇ ਉੱਤੇ, ਔਰ ਇਸ ਦੇ ਵਿੱਚ ਇਲਾਕੇ ਦੀ ਸਾਰੀ ਲੜਕੀਆਂ ਜਿਹੜੀ ਕਿ ਡਰੋਪ ਆਊਟ ਨੇ, ਤਕਰੀਬਨ 60% ਤੋਂ ਜ਼ਿਆਦਾ ਉਹਨਾਂ ਦਾ ਜੋ ਹੈ ਹੁਣ ਰਿਕਾਰਡ ਹੋ ਗਿਆ, ਕਿਉਂਕਿ ਨਹੀਂ ਤਾਂ ਪਹਿਲਾਂ ਬਹੁਤ ਜ਼ਿਆਦਾ ਹੁੰਦਾ ਸੀ ਕਿ ਬੱਚੀਆਂ 10ਵੀਂ 12ਵੀਂ ਕਰਕੇ ਆਪਣੀ ਪੜ੍ਹਾਈ ਛੱਡ ਦਿੰਦੀਆਂ ਸੀ। ਲੇਕਿਨ ਹੁਣ ਇਹ ਜੋ ਨੇ ਕਲੈਕਟਰ ਸਾਹਿਬਾ, ਇਹ ਉਹਨਾਂ ਦੀ ਕਲੈਕਟਰ ਦੀਦੀ ਬਣ ਗਈ ਹੈ ਅਤੇ 5 ਵੱਖ ਵੱਖ ਬੱਚੀਆਂ ਦੇ ਸਕੂਲਾਂ ਦੇ ਵਿੱਚ 750 ਤੋਂ ਜ਼ਿਆਦਾ ਬੇਟੀਆਂ ਦੀ ਮੈਂਟੋਰ ਬਣ ਚੁੱਕੀ ਹੈ, ਜਿੱਥੇ ਉਹ ਆਪਣੀ ਜਮਾਤ ਦੇ ਵਿੱਚ ਉਹਨਾਂ ਦੀ ਜੀਵਨ ਸ਼ੈਲੀ, ਕਾਨੂੰਨੀ ਅਧਿਕਾਰਾਂ ਅਤੇ ਸਮਾਜਿਕ ਕੁਰੀਤੀਆਂ ਦੇ ਖਿਲਾਫ ਲੜਨ ਦੀ ਪ੍ਰੇਰਣਾ ਵੀ ਦੇ ਰਹੀ ਹੈ। ਸੋ ਭੈਣੋ, ਇਸ ਤਰ੍ਹਾਂ ਦਾ ਜੇਕਰ ਮੈਂ

ਵੱਡਾ ਬਾਜਰੇ ਯਾਨੀ ਮਿਲਟ ਦਾ ਉਤਪਾਦਕ ਦੇਸ਼ ਮੰਨਿਆ ਜਾਂਦਾ ਹੈ। ਦੁਨੀਆ ਦੇ ਤਕਰੀਬਨ 38 ਤੋਂ 40 ਫੀਸਦ ਮੋਟੇ ਅਨਾਜ ਭਾਰਤ ਦੇ ਵਿੱਚ ਹੀ ਉਗਾਏ ਜਾਂਦੇ ਨੇ। ਵਿਸ਼ਵ ਬੈਂਕ ਨੇ ਭਾਰਤ ਦੇ ਆਧਾਰ, ਜਨ ਧਨ ਅਤੇ UPI ਮਾਡਲ ਨੂੰ ਪੇਂਡੂ ਵਿੱਤੀ ਸਮਾਵੇਸ਼ ਦਾ ਵਿਸ਼ਵ ਪੱਧਰੀ ਉਦਾਹਰਣ ਦੱਸਿਆ ਹੈ। ਭਾਰਤ ਦੀ ਸਾਰਵਜਨਿਕ ਵੰਡ ਪ੍ਰਣਾਲੀ ਯਾਨੀ PDS ਨੂੰ ਦੁਨੀਆ ਦੀਆਂ ਸਭ ਤੋਂ ਵੱਡੀਆਂ ਖਾਦ ਸੁਰੱਖਿਆ ਪ੍ਰਣਾਲੀਆਂ ਦੇ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਭਾਰਤ ਦੁਨੀਆ ਦਾ ਸਭ ਤੋਂ ਵੱਡਾ ਸਰਕਾਰੀ ਰਿਹਾਇਸ਼ੀ ਪ੍ਰੋਗਰਾਮ ਚਲਾ ਰਿਹਾ ਹੈ। 11 ਸਾਲਾਂ ਤੋਂ 3.70 ਕਰੋੜ ਪੇਂਡੂ ਪਰਿਵਾਰਾਂ ਨੂੰ ਪੱਕੇ ਮਕਾਨ ਵੀ ਮੁਹੱਈਆ ਕਰਵਾਏ ਗਏ ਨੇ। ਔਰ ਜਦੋਂ ਗੱਲ ਆਉਂਦੀ ਹੈ ਸਾਡੇ ਭਾਰਤ ਮੁਲਕ ਦੀਆਂ ਔਰਤਾਂ ਦੀ, ਤਾਂ ਫਿਰ ਬੜਾ ਲੈਣ ਦੇਣ ਜੋ ਹੈ ਸਾਡੀਆਂ ਭਾਰਤ ਮੁਲਕ ਦੀਆਂ ਔਰਤਾਂ ਹੁਣ ਉਹ ਵੀ ਡਿਜੀਟਲ ਬੈਂਕਿੰਗ ਦੇ ਜ਼ਰੀਏ ਕਰਨ ਲੱਗ ਪਈਆਂ ਨੇ। ਅਸੀਂ ਜਦੋਂ ਡਿਜੀਟਲ ਔਨਲਾਈਨ ਪੇਮੈਂਟਸ ਦੀ ਗੱਲ ਕਰਦੇ ਹਾਂ ਨਾ, ਤਾਂ ਅਸੀਂ ਜ਼ਰੂਰ ਇਹ ਕੋਸ਼ਿਸ਼ ਰੱਖੀਏ ਕਿ ਜਦੋਂ ਅਸੀਂ ਕੁਝ ਵੀ ਖਰੀਦ ਰਹੇ ਹਾਂ, ਚਾਹੇ 10 ਰੁਪਏ ਦਾ ਬਿਸਕਿਟ ਦਾ ਪੈਕਟ ਖਰੀਦ ਰਹੇ ਹਾਂ ਜਾਂ ਫਿਰ 10,000 ਦੀ ਕੋਈ ਸ਼ੋਪਿੰਗ ਕਰ ਰਹੇ ਹਾਂ, ਤਾਂ ਅਸੀਂ ਜ਼ਰੂਰ ਇਸ ਚੀਜ਼ ਨੂੰ ਧਿਆਨ 'ਚ ਰੱਖਣਾ ਹੈ। ਜਾਂ ਅਸੀਂ ਕ੍ਰੈਡਿਟ ਕਾਰਡ ਯੂਜ਼ ਕਰ ਰਹੇ ਹਾਂ, ATM ਕਾਰਡ ਯੂਜ਼ ਕਰ ਰਹੇ ਹਾਂ, ਜਾਂ ਆਪਣਾ UPI ਪੇਮੈਂਟ ਅਕਾਊਂਟ। ਸੋ ਅਸੀਂ ਇਹ ਕੋਸ਼ਿਸ਼ ਕਰੀਏ ਕਿ ਜਿੰਨੀ ਕੁ ਅਸੀਂ ਸ਼ੋਪਿੰਗ ਕਰ ਰਹੇ ਹਾਂ ਜਾਂ ਜਿੰਨੀ ਕੁ ਅਸੀਂ ਖਰੀਦਦਾਰੀ ਕਰ ਰਹੇ ਹਾਂ, ਉਸ ਤੋਂ ਥੋੜ੍ਹਾ ਜਿਹਾ 100-200 ਰੁਪਏ ਵੱਧ ਹੀ ਸਾਡੇ ਅਕਾਊਂਟ ਦੇ ਵਿੱਚ ਅਮਾਊਂਟ ਹੋਵੇ। ਇਹ ਨਾ ਹੋਵੇ ਕਿ ਸਾਡਾ ਜਿਹੜਾ UPI ਅਕਾਊਂਟ ਹੈ ਉਸ 'ਚ 1-2 ਲੱਖ ਰੁਪਇਆ ਹੋਵੇ, ਅਤੇ ਫਿਰ ਫਰੋਡ ਜਿਹੜੇ ਕਰ ਰਹੇ ਨੇ ਉਹਨਾਂ ਨੂੰ ਫਿਰ ਮੌਕਾ ਮਿਲ ਜਾਏ ਸਾਡੇ ਤੱਕ ਪਹੁੰਚਣ ਦਾ। ਮੇਰੇ ਅਕਾਊਂਟ ਜਿਹੜੇ ਨੇ ਨਾ, ਮੈਂ ਉਹ 2 ਬਣਾਏ ਹੋਏ ਨੇ, ਦੋਨੋਂ ਇੱਕ ਸੇਵਿੰਗ ਅਕਾਊਂਟ ਹੈ, ਦੋਨੋਂ ਸੇਵਿੰਗ ਅਕਾਊਂਟ ਹੀ ਭੈਣੋ, ਲੇਕਿਨ ਜਿਹੜਾ ਮੈਂ ਇੱਕ ਅਕਾਊਂਟ ਆਪਣੇ UPI ਦੇ ਨਾਲ ਹੀ ਅਸੀਂ ਕਹਿੰਦੇ ਹਾਂ ਨਾ ਔਨਲਾਈਨ ਪੇਮੈਂਟਸ ਦੇ ਲਈ ਯੂਜ਼ ਕਰਨ ਲਈ ਮੈਂ ਰੱਖਿਆ ਹੋਇਆ, ਉਸ 'ਚ ਮੈਂ ਹਮੇਸ਼ਾ ਉਨਾ ਕੀ ਅਮਾਊਂਟ ਰੱਖਦੀ ਹਾਂ ਜਿੰਨੀ ਕੁ ਮੈਨੂੰ ਜ਼ਰੂਰਤ ਹੁੰਦੀ ਹੈ, ਤਾਂ ਕਿ ਕੋਈ ਸਾਈਬਰ ਫਰੋਡ ਮੇਰੇ ਨਾਲ ਨਾ ਹੋ ਜਾਏ ਜਾਂ ਕੋਈ ਕਿਸੇ ਤਰ੍ਹਾਂ ਦੀ ਵੀ ਧੋਖਾਧੜੀ ਨਾ ਹੋ ਜਾਏ। ਅਸੀਂ ਸਕੈਨ ਕਰ ਲਈਏ ਅਤੇ ਫਿਰ ਪੇਮੈਂਟ ਅਸੀਂ 100 ਰੁਪਇਆ ਕਰਨੀ ਹੈ ਪੇ, ਤਾਂ ਹੋ ਜਾਏ 1,000 ਰੁਪਇਆ, ਤਾਂ ਫਿਰ ਬਹੁਤ ਜ਼ਿਆਦਾ ਦਿੱਕਤ ਹੋ ਜਾਂਦੀ ਹੈ। ਕੋਸ਼ਿਸ਼ ਕਰੀਏ ਕਿ 2 ਖਾਤੇ ਰੱਖੀਏ ਜਿਸ ਦੇ ਵਿੱਚ ਅਸੀਂ ਆਪਣੀ ਪੂਰੀ ਜਮ੍ਹਾਂ ਪੂੰਜੀ ਰੱਖ ਰਹੇ ਹਾਂ, ਉਸਨੂੰ ਕਦੇ ਵੀ ਅਸੀਂ ਆਪਣੇ UPI ਅਕਾਊਂਟ ਦੇ ਨਾਲ ਕਨੈਕਟ ਨਾ ਕਰੀਏ, ਉਸ ਦੇ ਨਾਲ ਅਸੀਂ ਔਨਲਾਈਨ ਪੇਮੈਂਟ ਕਦੇ ਵੀ ਨਾ ਕਰੀਏ। ਔਨਲਾਈਨ ਪੇਮੈਂਟ ਦੇ ਲਈ ਅਸੀਂ ਇੱਕ ਅਲੱਗ ਖਾਤਾ ਰੱਖੀਏ। ਇਹ ਤਾਂ ਹੋ ਗਈ ਜੀ ਔਨਲਾਈਨ ਪੇਮੈਂਟ ਦੀ ਗੱਲ, ਅਤੇ ਜਦੋਂ ਆਉਂਦੀ ਹੈ ਸੇਵਿੰਗ ਦੀ ਗੱਲ, ਤਾਂ ਸੇਵਿੰਗ ਵੀ ਅਸੀਂ ਹਰ ਮਹੀਨੇ ਕੁਝ ਨਾ ਕੁਝ ਅਮਾਊਂਟ ਜਿਹੜਾ ਹੈ ਔਨਲਾਈਨ ਪੇਮੈਂਟ ਦੇ ਜ਼ਰੀਏ ਹੀ ਆਪਣੇ ਸੇਵਿੰਗ ਖਾਤੇ 'ਚ ਜ਼ਰੂਰ ਪਾਉਂਦੇ ਰਹੀਏ, ਤਾਂ ਕਿ ਸਾਨੂੰ ਪਤਾ ਲੱਗਦਾ ਰਹੇ ਕਿ ਅਸੀਂ ਕਿੰਨਾ ਕੁ ਖਰਚ ਕੀਤਾ ਅਤੇ ਕਿੰਨਾ ਕੁ ਬਚਾਇਆ। ਹੁਣ ਇੱਕ ਨਾ ਅੱਜ ਕੱਲ੍ਹ ਚੱਲ ਰਿਹਾ ਐਡਲਟ ਮਨੀ, ਉਹਦਾ ਮਤਲਬ ਹੁੰਦਾ ਹੈ ਕਿ ਅਸੀਂ ਆਪਣੇ ਕਮਾਏ ਹੋਏ ਪੈਸਿਆਂ ਦੇ ਵਿੱਚੋਂ ਕੁਝ ਆਪਣੀ ਮਰਜ਼ੀ ਦਾ ਕੀ ਖਰੀਦ ਰਹੇ ਹਾਂ, ਜੋ ਕਿ ਸਾਨੂੰ ਆਪਣੇ ਘਰ ਦੇ ਵਿੱਚ ਸਜਾ ਕੇ ਸਾਡੇ ਬਚਪਨ ਦੀਆਂ ਯਾਦਾਂ ਜਾਂ ਤਾਂ ਤਾਜ਼ਾ ਹੋ ਜਾਣ ਜਾਂ ਸਾਨੂੰ ਤਸੱਲੀ ਮਿਲੇ। ਉਹ ਐਡਲਟ ਮਨੀ ਦਾ ਤੁਸੀਂ ਜ਼ਰੂਰ ਇਸਤੇਮਾਲ ਕਰੋ। ਮੇਰੇ ਕਹਿਣ ਦਾ ਮਤਲਬ ਹੈ ਆਪਣੇ ਪੈਸਿਆਂ ਨਾਲ ਕੁਝ ਇਹੋ ਜਿਹੀ ਚੀਜ਼ ਖਰੀਦੋ ਜਿਸ ਨੂੰ ਖਰੀਦ ਕੇ ਤੁਹਾਨੂੰ ਵੀ ਸਕੂਨ ਮਿਲੇ। ਬੱਚਿਆਂ ਦੀ ਸਟੇਸ਼ਨਰੀ, ਬੱਚਿਆਂ ਦੇ ਲਈ ਕੱਪੜੇ, ਬੱਚਿਆਂ ਦੇ ਬੈਗਸ, ਜਾਂ ਫਿਰ ਘਰਦਿਆਂ ਦੇ ਲਈ ਕੁਝ ਨਾ ਕੁਝ ਤਾਂ ਅਸੀਂ ਹਰ ਰੋਜ਼ ਹੀ ਖਰੀਦ ਰਹੇ ਹਾਂ। ਹਾਂ, ਮੈਨੂੰ ਪਤਾ ਹੈ ਸੂਟ ਵੀ ਖਰੀਦਦੇ ਹੋ ਤੁਸੀਂ ਗਰਮੀਆਂ ਦੇ ਵਿੱਚ ਖਾਸ ਕਰਕੇ, ਲੇਕਿਨ ਨਹੀਂ, ਕੁਝ ਇਹੋ ਜਿਹੇ ਜ਼ਰੂਰ ਖਰੀਦੋ ਜੋ ਤੁਹਾਡੀ ਬਚਪਨ ਦੀ ਕਿਸੇ ਯਾਦ ਨੂੰ ਤਾਜ਼ਾ ਕਰੇ, ਜਾਂ ਫਿਰ ਕੁਝ ਇਸ ਤਰ੍ਹਾਂ ਦਾ ਖਰੀਦੋ ਜੋ ਤੁਹਾਡੇ ਦਿਲ ਦੇ ਬਹੁਤ ਕਰੀਬ ਹੋਵੇ। ਤੁਸੀਂ ਜਦ ਛੋਟੇ ਸੀ ਉਹ ਖਰੀਦ ਨਹੀਂ ਸਕੇ ਸੀ ਕਿਉਂਕਿ ਤੁਸੀਂ ਕਮਾਉਂਦੇ ਨਹੀਂ ਸੀ ਜਾਂ ਤੁਹਾਡੇ ਕੋਲ ਸੇਵਿੰਗਸ ਨਹੀਂ ਸੀ। ਸੋ ਇਹ ਚੀਜ਼ਾਂ ਦਾ ਤੁਸੀਂ ਜ਼ਰੂਰ ਧਿਆਨ ਰੱਖੋ, ਲੇਕਿਨ ਹਾਂ, ਇਸ ਦੇ ਨਾਲ ਨਾਲ ਅਸੀਂ ਬੱਚਤ ਵੀ ਕਰਨੀ ਹੈ ਤਾਂ ਕਿ ਔਖੇ ਵੇਲੇ ਦੇ ਵਿੱਚ ਸਾਨੂੰ ਕਿਸੇ ਦੇ ਅੱਗੇ ਹੱਥ ਨਾ ਫੈਲਾਉਣੇ ਪੈਣ। ਆਰਥਿਕ ਤੌਰ ਦੇ ਉੱਤੇ ਅਸੀਂ ਹਮੇਸ਼ਾ ਸਸ਼ਕਤ ਅਤੇ ਮਜ਼ਬੂਤ ਰਹੀਏ।

0: ਜੇ ਕੋਈ ਰੁੱਸਦਾ ਤੇ ਰੁੱਸ ਜਾਵੇ ਸਾਰਾ ਜੱਗ ਖਸਮਾਂ ਨੂੰ ਖਾਵੇ। ਨਹੀਂ, ਇਸ ਤਰ੍ਹਾਂ ਅਸੀਂ ਨਹੀਂ ਕਰ ਸਕਦੇ। ਮੈਨੂੰ ਪਤਾ ਹੈ ਕਿ ਰਿਸ਼ਤੇ ਹੈ ਅਤੇ ਰਿਸ਼ਤਿਆਂ ਦੇ ਵਿੱਚ ਪਿਆਰ ਵੀ ਹੈ ਅਤੇ ਰੁੱਸਣਾ ਮਨਾਉਣਾ ਵੀ ਹੈ, ਲੇਕਿਨ ਅਸੀਂ ਕਿਸੇ ਨੂੰ ਇਹ ਨਹੀਂ ਕਹਾਂਗੇ ਵੀ ਤੂੰ ਜਾ ਖਸਮਾਂ ਨੂੰ ਖਾ। ਅਸੀਂ ਕੋਸ਼ਿਸ਼ ਤਾਂ ਕਰਦੇ ਹਾਂ ਨਾ ਕਿ ਮਨਾ ਲਈਏ, ਲੇਕਿਨ ਹਾਂ ਕੋਸ਼ਿਸ਼ ਉਨੀ ਕੀ ਕਰੀਏ ਜਿੰਨੀ ਕਿ ਤੁਹਾਡੀ ਸੈਲਫ ਰਿਸਪੈਕਟ ਆਤਮ ਤੁਹਾਡੀ ਅੰਤਰ ਆਤਮਾ ਨੂੰ ਝੰਜੋੜ ਕੇ ਨਾ ਰੱਖਦੇ, ਤੁਹਾਡੀ ਸੈਲਫ ਰਿਸਪੈਕਟ ਤੇ ਨਾ ਆ ਜਾਵੇ, ਬਸ ਉਨੀ ਕੁ ਕੋਸ਼ਿਸ਼ ਕਰੀਏ। ਕਹਿੰਦੇ ਨੇ ਕਿ ਕਦੀ ਮਾਸੂਮੀਅਤ ਇੰਨੀ ਕੁ ਸੀ ਕਿ ਹਰ ਚੀਜ਼ 'ਤੇ ਭਰੋਸਾ ਹੋ ਜਾਂਦਾ ਸੀ, ਹੁਣ ਤਜਰਬਾ ਇੰਨਾ ਕਿ ਸੱਚਾਈ 'ਤੇ ਵੀ ਯਕੀਨ ਨਹੀਂ ਹੁੰਦਾ। ਸੋ ਅਕਸਰ ਗੱਲ ਇੱਥੇ ਹੀ ਆਉਂਦੀ ਹੈ ਕਿ ਜਦੋਂ ਮੈਚਿਓਰਿਟੀ ਆ ਜਾਂਦੀ ਹੈ ਨਾ, ਜਾਂ ਫਿਰ ਜ਼ਿੰਦਗੀ ਦੀ ਸਮਝ ਆ ਜਾਂਦੀ ਹੈ, ਤਾਂ ਉਦੋਂ ਇਹ ਪਤਾ ਲੱਗਦਾ ਹੈ ਕਿ ਅਸਲ ਜੋ ਹਨ ਨਾ ਇਸ ਦੁਨੀਆ ਦੇ ਵਿੱਚ ਉਹ ਅਸੀਂ ਆਪ ਹੀ ਹਾਂ। ਅਸੀਂ ਖੁਦ ਨੂੰ ਕਿੰਨਾ ਕੁ ਬਣਾ ਸਕਦੇ ਹਾਂ ਜਾਂ ਕਿੰਨਾ ਕੁ ਵਿਗਾੜ ਸਕਦੇ ਹਾਂ, ਉਹ ਸਾਡੇ ਹੱਥ 'ਚ ਹੀ ਹੁੰਦਾ ਹੈ। ਹਾਂਜੀ ਭੈਣੋ, ਪ੍ਰੋਗਰਾਮ ਚੱਲ ਰਿਹਾ ਜੀ ਤੁਹਾਡਾ ਆਪਣਾ ਨਾਰੀ ਲੋਕ, ਤੁਸੀਂ ਹੋ ਆਪਣੀ ਸਖੀ ਸੁਮਿਤਾ ਦੇ ਨਾਲ। ਔਰ ਮੈਂ ਨਾ ਕਿਤੇ ਪੜ੍ਹਿਆ ਸੀ, ਕਹਿੰਦੇ ਕਿ ਇੱਕ ਪੌਦੇ ਕੋ ਵੀ ਜਬ ਇੱਕ ਜਗ੍ਹਾ ਸੇ ਉਖਾੜ ਕਰ ਦੂਸਰੀ ਜਗ੍ਹਾ ਲਗਾਇਆ ਜਾਤਾ ਹੈ ਨਾ, ਤੋ ਉਸਕੀ ਦੇਖਭਾਲ ਦੁਗਨੀ ਹੋ ਜਾਤੀ ਹੈ, ਨਹੀਂ ਤੋ ਵੋ ਸੂਖ ਜਾਏਗਾ। ਔਰ ਜੋ ਮਾਂ ਬਾਪ ਹੈ ਵੋ ਤੋ ਫਿਰ ਆਪਣੀ ਬੇਟੀ ਦੇਤੇ ਹੈ, ਔਰ ਜੋ ਔਰਤ ਹੈ ਵੋ ਤੋ ਫਿਰ ਕਿਸੀ ਕੀ ਇੱਕ ਬੇਟੀ ਹੈ। ਕਹਿੰਦਾ ਪਾਵੇ ਹੈ ਕਿ ਜਦੋਂ ਇੱਕ ਔਰਤ ਜਾਂ ਕੋਈ ਕੁੜੀ ਵਿਆਹ ਕੇ ਕਿਸੇ ਦੂਜੇ ਘਰ 'ਚ ਜਾਂਦੀ ਹੈ, ਤਾਂ ਉਸਨੂੰ ਵੀ ਐਡਜਸਟਮੈਂਟ 'ਚ ਬਹੁਤ ਸਮਾਂ ਕਹਿ ਸਕਦੇ ਆ ਲੱਗਦਾ ਹੈ, ਔਰ ਬਹੁਤ ਦਿੱਕਤਾਂ ਪਰੇਸ਼ਾਨੀਆਂ ਵੀ ਆਉਂਦੀਆਂ ਨੇ। ਫਿਰ ਉੱਥੇ ਜਿਹੜੇ ਸਾਡੇ ਸਹੁਰੇ ਘਰ ਦੇ ਹੁੰਦੇ ਨੇ ਉਹ ਇਹੀ ਐਕਸਪੈਕਟ ਕਰ ਰਹੇ ਹੁੰਦੇ ਨੇ ਕਿ ਬਈ ਇਹ ਛੇਤੀ ਛੇਤੀ ਬਸ ਐਡਜਸਟ ਕਰ ਜਾਏ, ਜਿਸ ਤਰ੍ਹਾਂ ਅਸੀਂ ਖਾਂਦੇ ਹਾਂ ਪੀਂਦੇ ਹਾਂ ਉੱਠਦੇ ਹਾਂ ਬਹਿੰਦੇ ਹਾਂ ਸੌਂਦੇ ਹਾਂ, ਉਸ ਤਰ੍ਹਾਂ ਹੀ ਇਸਦੀ ਜਿਹੜੀ ਹੈ ਉਹ ਰੋਜ਼ਮਰ੍ਹਾ ਦੀ ਰੂਟੀਨ ਹੋ ਜਾਏ। ਅਸੀਂ ਜੇ ਚਾਹ ਦੇ ਵਿੱਚ ਦੁੱਧ ਜ਼ਿਆਦਾ ਲੈ ਰਹੇ ਹਾਂ, ਪੱਤੀ ਘੱਟ ਲੈ ਰਹੇ ਹਾਂ, ਤਾਂ ਇਹ ਉਸੇ ਤਰ੍ਹਾਂ ਬਣਾਏ। ਔਰ ਐਕਸਪੈਕਟੇਸ਼ਨ ਚੰਗੀ ਗੱਲ ਹੈ, ਉਸੇ ਤੋਂ ਹੀ ਹੁੰਦੀਆਂ ਨੇ ਨਾ ਜਿਸ ਨੂੰ ਅਸੀਂ ਆਪਣਾ ਮੰਨਦੇ ਹਾਂ। ਸੋ ਸਾਡੇ ਸਹੁਰੇ ਘਰ ਦੇ ਸਾਨੂੰ ਆਪਣਾ ਤਾਂ ਮੰਨ ਲੈਂਦੇ ਆ, ਲੇਕਿਨ ਸਾਡੀਆਂ ਐਕਸਪੈਕਟੇਸ਼ਨਸ ਕੀ ਨੇ ਉਹ ਸ਼ਾਇਦ ਕੋਈ ਪੁੱਛਦਾ ਨਹੀਂ। ਸੋ ਇੱਥੇ ਕਹਿਣਾ ਚਾਹਾਂਗੀ ਕਿ ਅਸੀਂ ਵੀ ਥੋੜ੍ਹਾ ਜ਼ਿਆਦਾ ਐਕਸਪ੍ਰੈਸਿਵ ਹੋ ਜਾਈਏ, ਅਸੀਂ ਵੀ ਕਹੀਏ ਕਿ ਸਾਨੂੰ ਥੋੜ੍ਹਾ ਸਮਾਂ ਚਾਹੀਦਾ, ਥੋੜ੍ਹਾ ਜਿਹਾ ਵਕਤ ਦੇ ਦਿਉ, ਹਜੇ ਉਸ ਘਰ ਦੀ ਆਦਤ ਹਜੇ ਛੁੱਟ ਨਹੀਂ ਰਹੀ ਹੈ, ਅਤੇ ਇਸ ਘਰ ਨੂੰ ਆਪਣਾ ਤਾਂ ਅਸੀਂ ਬਣਾ ਲਿਆ, ਲੇਕਿਨ ਇਸ ਘਰ ਦੀ ਜਿਹੜੀ ਹੈ ਸਰੀਰ ਨੂੰ ਜਾਂ ਆਤਮਾ ਨੂੰ ਆਦਤ ਪੈਣ 'ਚ ਥੋੜ੍ਹਾ ਸਮਾਂ ਲੱਗੇਗਾ। ਸੋ ਆਪਸ 'ਚ ਅਸੀਂ ਇੰਨੀ ਗੱਲਬਾਤ ਕਰ ਲਈਏ ਕਿ ਸਾਹਮਣੇ ਵਾਲਾ ਵੀ ਸਾਡੀ ਆਦਤਾਂ ਨੂੰ ਸਮਝ ਸਕੇ ਅਤੇ ਅਸੀਂ ਉਸਦੀ ਰੂਟੀਨ ਨੂੰ ਸਮਝ ਸਕੀਏ। ਬਹੁਤੀ ਵਾਰ ਹੁੰਦਾ ਹੈ ਜਦੋਂ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਜਿਹੜੀਆਂ ਅੱਜ ਕੱਲ੍ਹ ਦੀਆਂ ਕੁੜੀਆਂ ਨੇ ਜਾਂ ਬੱਚੀਆਂ ਨੇ, ਉਹ ਜਦੋਂ ਵਿਆਹ ਕੇ ਜਾਂਦੀਆਂ ਨੇ ਤਾਂ ਉਹੀ ਕਹਿੰਦੀਆਂ ਨੇ ਕਿ ਲੈ ਉਹਨਾਂ ਦੀ ਤਾਂ ਉਹ ਤਾਂ ਉੱਠਦੀ ਇੰਨੀ ਜਲਦੀ ਹੈ, ਮੰਮੀ ਮੈਂ ਕਿੱਥੇ ਇੰਨੀ ਛੇਤੀ ਉੱਠਣ ਵਾਲੀ ਹਾਂ, ਮੈਂ ਨਹੀਂ ਐਡਜਸਟ ਕਰ ਸਕਦੀ, ਮੈਨੂੰ ਘਰ ਬੁਲਾ ਲਓ। ਸੋ ਇਹ ਨਿੱਕੀਆਂ ਛੋਟੀਆਂ ਗੱਲਾਂ ਨੂੰ ਜਿਹੜੀਆਂ ਅਸੀਂ ਇੱਕ ਸਾਈਡ 'ਤੇ ਕਰਕੇ ਨਜ਼ਰ ਅੰਦਾਜ਼ ਕਰਕੇ ਐਡਜਸਟਮੈਂਟ ਕਰ ਲਈਏ, ਕਿਉਂਕਿ ਐਡਜਸਟਮੈਂਟ ਦਾ ਮਤਲਬ ਇਹ ਨਹੀਂ ਹੁੰਦਾ ਕਿ ਅਸੀਂ ਆਪਣੇ ਆਪ ਨੂੰ ਬਦਲ ਦਈਏ। ਅਗਰ ਇਸਨੂੰ ਅਸੀਂ ਪੂਰਾ ਤੋੜ ਕੇ ਦੇਖੀਏ ਤਾਂ ਐਡ ਜਸਟ, ਯਾਨੀ ਕਿ ਜਸਟ ਐਡ ਕਰ ਲਓ ਕੁਝ ਨਵਾਂ। ਸੋ ਜਦੋਂ ਐਡਜਸਟਮੈਂਟ ਦੀ ਗੱਲ ਆਉਂਦੀ ਹੈ, ਆਪਣੇ ਆਪ ਨੂੰ ਨਾ ਬਦਲੀਏ, ਲੇਕਿਨ ਹਾਂ ਆਪਣੇ ਆਦਤਾਂ ਦੇ ਨਾਲ ਕੁਝ ਨਵਾਂ ਹੋਰ ਐਡ ਕਰ ਲਈਏ, ਔਰ ਯਕੀਨਨ ਉਹ ਸਾਨੂੰ ਤੁਹਾਨੂੰ ਇੰਪਰੂਵ ਹੀ ਕਰੇਗਾ, ਸਾਡੇ ਕਿਰਦਾਰ ਨੂੰ ਹੋਰ ਨਿਖਾਰੇਗਾ ਹੀ, ਵਿਗਾੜੇਗਾ ਨਹੀਂ।
1: ਆਪਣੀਆਂ ਰੀਝਾਂ ਪੂਰੀਆਂ ਕਰਨ ਦਾ ਹੱਕ ਤਾਂ ਸਾਰਿਆਂ ਦਾ ਬਰਾਬਰ ਦਾ ਹੋਣਾ ਚਾਹੀਦਾ ਨਾ, ਕੀ ਕੁੜੀ ਕੀ ਮੁੰਡਾ।

ਪਰ ਉਹ ਹਰ ਇੱਕ ਦਾ ਇੱਕ ਆਪਣਾ ਕਿਰਦਾਰ ਹੁੰਦਾ ਹੈ। ਅਸੀਂ ਕੋਸ਼ਿਸ਼ ਕਰੀਏ ਕਿ ਕਿਸੇ ਦੇ ਕਿਰਦਾਰ ਨੂੰ ਸਾਂਭਦੇ, ਸੰਭਾਉਂਦੇ, ਸੁਧਾਰਦੇ, ਸਿਖਾਉਂਦੇ, ਅਸੀਂ ਆਪਣਾ ਕਿਰਦਾਰ ਨਾ ਖੋ ਦਈਏ। ਗੱਲ ਚਾਹੇ ਸਾਡੇ ਲਾਈਫ ਪਾਰਟਨਰ ਦੀ ਹੋਵੇ, ਜਾਂ ਫਿਰ ਬੱਚਿਆਂ ਦੀ ਹੋਵੇ, ਜਾਂ ਸਾਡੇ ਘਰ ਦੇ ਬਜ਼ੁਰਗਾਂ ਦੀ। ਮੰਨਿਆ ਉਹਨਾਂ ਦੀ ਸਾਂਭ ਸੰਭਾਲ, ਉਹਨਾਂ ਦੀ ਦੇਖ ਰੇਖ ਕਰਨੀ ਸਾਡੀ ਪਹਿਲੀ ਅਤੇ ਅਹਿਮ ਜ਼ਿੰਮੇਵਾਰੀ ਬਣਦੀ ਹੈ ਵਿਆਹ ਤੋਂ ਬਾਅਦ। ਲੇਕਿਨ ਜਿਹੜੇ ਸਾਡੇ ਆਪਣੇ ਸੁਪਨੇ ਨੇ, ਸਾਡੀ ਸਿਹਤ ਹੈ, ਅਤੇ ਸਾਡਾ ਆਪਣਤ, ਜਾਂ ਕਹਿ ਲਈਏ ਆਪਣੇ ਆਪ ਨਾਲ ਜੋ ਸਾਡੀਆਂ ਜ਼ਿੰਮੇਵਾਰੀਆਂ ਨੇ, ਉਹ ਵੀ ਤਾਂ ਜ਼ਰੂਰੀ ਨੇ। ਸੋ ਕੋਸ਼ਿਸ਼ ਕਰੀਏ, ਖਾਬ ਚਾਹੇ ਬਚਪਨ 'ਚ ਵੇਖੇ ਸੀ, ਜਾਂ ਫਿਰ ਜਵਾਨੀ 'ਚ, ਜਾਂ ਫਿਰ ਹੁਣ ਵੀ ਵੇਖ ਰਹੇ ਹੋ, ਉਹਨਾਂ ਨੂੰ ਪੂਰਾ ਜ਼ਰੂਰ ਕਰੀਏ। ਜਦ ਤੱਕ ਸਾਹ ਚੱਲ ਰਹੇ ਨੇ, ਪੂਰਾ ਕਰਨ ਦੀ ਕੋਸ਼ਿਸ਼ ਤਾਂ ਜ਼ਰੂਰ ਕਰਦੇ ਰਹੀਏ, ਕੋਸ਼ਿਸ਼ ਨਾ ਛੱਡੀਏ। ਮੈਂ ਨਾ ਅਕਸਰ ਕਹਿੰਦੀ ਹੁੰਦੀ ਹਾਂ, ਜਦੋਂ ਆਪਣੀ ਸਹੇਲੀਆਂ ਨੂੰ ਮਿਲਦੀ ਹਾਂ, ਕਿ ਮੇਰੇ ਜਿਹੜੇ ਖਾਬ ਨੇ, ਜੇ ਉਹ ਹੈਗੇ ਨੇ ਤਾਂ ਮੈਂ ਜੀ ਰਹੀ ਹਾਂ, ਜੇਕਰ ਇਹ ਖਾਬ ਨਹੀਂ ਹੈ ਤਾਂ ਮੇਰੇ ਜੀਣ ਦਾ ਮਕਸਦ ਸ਼ਾਇਦ ਮੈਨੂੰ ਸਮਝ ਨਾ ਆਏ ਕਿ ਮੈਂ ਜ਼ਿੰਦਗੀ ਨੂੰ ਕਿਉਂ ਵਿਚਰ ਰਹੀ ਹਾਂ, ਇਸ ਜ਼ਿੰਦਗੀ ਨੂੰ ਕਿਉਂ ਜੀ ਰਹੀ ਹਾਂ। ਸੋ ਕੁਝ ਖਾਬ ਜਿਹੜੇ ਨੇ ਪੂਰੇ ਹੋਣੇ ਵੀ ਜ਼ਰੂਰੀ ਨੇ, ਅਤੇ ਕੁਝ ਖਾਬਾਂ ਦਾ ਅਧੂਰਾ ਰਹਿਣਾ ਵੀ ਬਹੁਤ ਜ਼ਰੂਰੀ ਹੋ ਜਾਂਦਾ। ਸੋਚ ਰਹੇ ਹੋਵੋਗੇ ਸੁਮਿਤਾ ਕਿਹੋ ਜਿਹੀਆਂ ਗੱਲਾਂ ਕਰ ਰਹੀ ਅੱਜ, ਲੇਕਿਨ ਹਾਂ, ਉਹ ਜਿਹੜੇ ਅਧੂਰੇ ਖਾਬ ਹੁੰਦੇ ਨੇ ਨਾ, ਉਹ ਬਾਕੀ ਖਾਬਾਂ ਨੂੰ ਪੂਰਾ ਕਰਨ ਦੀ ਟੀਸ ਹਮੇਸ਼ਾ ਜਗਾਈ ਰੱਖਦੇ ਨੇ ਸਾਡੇ ਜ਼ਹਿਨ ਦੇ ਵਿੱਚ। ਸੋ ਕੋਸ਼ਿਸ਼ ਕਰੀਏ ਅਧੂਰੇ ਖਾਬਾਂ ਦੀ ਟੀਸ ਨੂੰ ਜਗਾ ਕੇ ਰੱਖੀਏ, ਅਤੇ ਜਿਹੜੇ ਬਾਕੀ ਨਵੇਂ ਖਾਬ ਅਸੀਂ ਸੰਜੋ ਰਹੇ ਹਾਂ ਆਪਣੇ ਲਈ, ਆਪਣੀ ਪਛਾਣ ਨੂੰ ਬਣਾਏ ਰੱਖਣ ਲਈ, ਉਸਨੂੰ ਕਾਇਮ ਰੱਖਣ ਲਈ, ਉਹਨਾਂ ਨੂੰ ਵੀ ਪੂਰੀ ਕਰਨ ਦੀ ਪੂਰੀ ਕੋਸ਼ਿਸ਼ ਕਰੀਏ। ਅਕਸਰ ਅਸੀਂ ਵੇਖਦੇ ਹਾਂ ਕਿ ਸਾਡਾ ਹਮਸਫ਼ਰ ਸਾਡੇ ਖਾਬਾਂ ਦੀ ਨਾ ਕਦਰ ਨਹੀਂ ਕਰ ਰਿਹਾ। ਉਹ ਕਹਿੰਦੇ ਨੇ, ਤੂੰ ਤਾਂ ਘਰ ਬੈਠੀ ਵਿਹਲੀ ਬਸ ਇੱਧਰ ਉੱਧਰ ਦੇ ਖਾਬ ਸਜੋਈ ਜਾਂਦੀ ਹੈ, ਅਤੇ ਤੂੰ ਇਹ ਕਿੱਥੇ ਹੋ ਜਾਣਾ। ਕੋਈ ਗੱਲ ਨਹੀਂ, ਕੋਈ ਹਮਸਫ਼ਰ ਜੇ ਤੁਹਾਡਾ ਸਮਝ ਰਿਹਾ ਕਿਸੇ ਦਾ, ਤਾਂ ਉਹ ਵੀ ਚੰਗੀ ਗੱਲ ਹੈ, ਨਹੀਂ ਸਮਝ ਰਹੀ ਤਾਂ ਉਹ ਵੀ ਚੰਗੀ ਗੱਲ ਹੈ, ਕੋਈ ਮਾੜੀ ਗੱਲ ਨਹੀਂ। ਹਰ ਇੱਕ ਦੀ ਆਪਣੀ ਆਪਣੀ ਸਮਝ ਅਤੇ ਸੋਚ ਹੁੰਦੀ ਹੈ, ਔਰ ਉਸਦਾ ਇੱਕ ਲੈਵਲ ਹੁੰਦਾ। ਨਹੀਂ ਸਮਝ ਪਾ ਰਹੇ ਤਾਂ ਫਿਰ ਕੀ ਹੋਇਆ, ਤੁਹਾਨੂੰ ਤਾਂ ਸਮਝ ਆ ਨਾ ਕਿ ਤੁਹਾਡੇ ਖਾਬ ਤੁਹਾਡੇ ਲਈ ਕਿੰਨੇ ਕੀਮਤੀ ਨੇ। ਸੋ ਕੋਸ਼ਿਸ਼ ਕਰੀਏ ਬਾਕੀਆਂ ਦੀਆਂ ਉਮੀਦਾਂ ਨੂੰ ਪੂਰਾ ਕਰਦੇ ਕਰਦੇ, ਆਪਣੇ ਆਪ ਤੋਂ ਜੋ ਤੁਸੀਂ ਉਮੀਦ ਲਗਾਈ ਹੋਈ ਹੈ ਨਾ, ਸਿਰਫ ਉਸੇ ਉਮੀਦ 'ਤੇ ਕਾਇਮ ਰਹੋ, ਕਿਸੇ ਹੋਰ ਤੋਂ ਉਮੀਦ ਦੀ ਉਮੀਦ ਹੀ ਨਾ ਕਰੋ, ਅਤੇ ਕੋਸ਼ਿਸ਼ ਕਰਦੇ ਰਹੋ। ਔਰ ਜ਼ਰੂਰ, ਲਾਜ਼ਮੀ ਹੈ, ਪਰਮਾਤਮਾ ਸਾਡੀ ਮਿਹਨਤ ਵੇਖ ਰਿਹਾ ਹੈ, ਤਾਂ ਉਹ ਜ਼ਰੂਰ ਸਾਡੀ ਮਿਹਨਤ ਨੂੰ ਰੰਗ ਲਾਏਗਾ। ਅੱਛਾ, ਜਦੋਂ ਗੱਲ ਆਉਂਦੀ ਹੈ ਆਪਸ ਦੀ, ਯਾਨੀ ਹਸਬੈਂਡ ਵਾਈਫ ਦੀ, ਤਾਂ ਕਹਿੰਦੇ ਕੁਝ ਲੋਕ ਨਾ ਆਜ ਵੀ ਪ੍ਰੇਮ ਜਿਤਾਨੇ ਕਾ ਤਰੀਕਾ ਜਾਣਤੇ ਹੈ। ਸਾਡੀਆਂ ਭੈਣਾਂ ਦੀ ਖਾਸ ਕਰਕੇ ਇਹ ਨਾ, ਸਾਡੇ ਭਰਾਵਾਂ ਤੋਂ ਬੜੀ ਕੰਪਲੇਂਟ ਰਹਿੰਦੀ ਹੈ ਕਿ ਭਈ ਸਾਨੂੰ ਜ਼ਾਹਿਰ ਨਹੀਂ ਕਰਦੇ, ਅਸੀਂ ਵਧੀਆ ਇੰਨਾ ਮਿਹਨਤ ਕਰਕੇ ਖਾਣਾ ਬਣਾ ਰਹੇ, ਇੰਨੀ ਗਰਮੀ 'ਚ ਖੜ ਕੇ, ਤਾਂ ਸਾਨੂੰ ਕਹਿੰਦੇ ਨਹੀਂ ਅੱਜ ਰੋਟੀ ਸਬਜ਼ੀ ਬੜੀ ਸਵਾਦ ਬਣੀ ਹੈ, ਜਾਂ ਫਿਰ ਘਰ ਨੂੰ ਥੋੜ੍ਹਾ ਜਿਹਾ ਕੁਝ ਨਵਾਂ ਲਿਸ਼ਕਾ ਰਹੇ ਹਾਂ, ਕੁਝ ਨਵੀਂ ਚੀਜ਼ ਲਗਾ ਰਹੇ ਹਾਂ, ਨੋਟਿਸ ਹੀ ਨਹੀਂ ਕਰਦੇ, ਜਾਂ ਆਪਣੇ ਆਪ 'ਚ ਕੋਈ ਸੁਧਾਰ ਲਿਆ ਰਹੇ ਹਾਂ, ਉਹ ਵੀ ਨੋਟਿਸ ਨਹੀਂ ਕੀਤਾ ਜਾਂਦਾ। ਸੋ ਕਹਿੰਦੇ ਨੇ ਕਿ ਕੁਝ ਲੋਕ ਆਜ ਵੀ ਪ੍ਰੇਮ ਜਿਤਾਨੇ ਕਾ ਤਰੀਕਾ ਜਾਣਤੇ ਹੈ, ਉਹ ਝੁਮਕੇ, ਚੂੜੀ, ਕੰਗਨ, ਦੁਪੱਟਾ ਲਾਤੇ ਹੈ, ਕਿਤਾਬੇ ਤੋਹਫੇ ਮੇਂ ਦੇਤੇ ਹੈ, ਪਸੰਦੀਦਾ ਫੂਲ ਲਾਤੇ ਹੈ, ਚਾਏ ਕੀ ਟੱਪਰੀ ਪਰ ਲੈ ਜਾਤੇ ਹੈ, ਔਰ ਘੰਟੋ ਬਾਤੇ ਕਰਨਾ ਵੀ ਪਸੰਦ ਕਰਤੇ ਹੈ। ਸੋ ਕੁਝ ਲੋਕ ਆਜ ਵੀ ਪ੍ਰੇਮ ਜਿਤਾਨੇ ਕਾ ਹੁਨਰ ਜਾਣਤੇ ਹੈ। ਸੋ ਪ੍ਰੇਮ ਜਿਤਾਉਣ ਦਾ ਹੁਨਰ ਸਾਡੀਆਂ ਭੈਣਾਂ 'ਚ ਤਾਂ ਬਹੁਤ ਹੈ, ਔਰ ਉਹ ਇਸੇ ਤਰ੍ਹਾਂ ਪਰਮਾਤਮਾ ਕਰੇ ਕਾਇਮ ਰਹੇ, ਕਿਉਂਕਿ ਜੇਕਰ ਉਹ ਕਾਇਮ ਰਹੇਗਾ ਤਾਂ ਫਿਰ ਰਿਸ਼ਤਿਆਂ ਦੇ ਵਿੱਚ ਮਿਠਾਸ ਵੀ ਕਾਇਮ ਰਹੇਗੀ।

ਹਾਂਜੀ ਭੈਣੋ, ਹਰ ਖਬਰ ਦੇ ਲਈ ਜਾਣਕਾਰ ਬਣੋ ਅਤੇ ਸੁਚੇਤ ਰਹੋ। ਔਰ ਜਦੋਂ ਜਾਣਕਾਰੀ ਦੀ ਗੱਲ ਆਉਂਦੀ ਹੈ ਤਾਂ ਸਾਡੇ ਨਾਲ ਫੋਨਸ ਦੇ ਉੱਤੇ ਮੈਸੇਜਸ ਲਗਾਤਾਰ ਆਉਂਦੇ ਰਹਿੰਦੇ ਨੇ। ਬਹੁਤੀ ਵਾਰ ਹੁੰਦਾ ਹੈ ਕਿ ਸਾਡਾ ਇਨਬਾਕਸ ਜਿਹੜਾ ਆ ਉਹ ਫੁੱਲ ਵੀ ਹੋ ਜਾਂਦਾ ਹੈ। ਸੋ ਸਾਡੇ ਮੁਲਕ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਐਲਪੀਜੀ ਦੀ ਥੋੜ੍ਹੀ ਹੈ ਨਾ ਕਿੱਲਤ ਚੱਲ ਰਹੀ ਹੈ। ਸੋ ਸਾਈਬਰ ਠੱਗ ਜੋ ਹਨ ਉਹ ਇਸਦਾ ਬਹੁਤ ਜੰਮ ਕੇ ਫਾਇਦਾ ਚੱਕ ਰਹੇ ਨੇ। ਭਾਰਤ ਸਰਕਾਰ ਨੇ ਇਹਨਾਂ ਦੇ ਫਰੌਡ ਨੂੰ ਲੈ ਕੇ ਸਾਰਿਆਂ ਨੂੰ ਇੱਕ ਮੈਸੇਜ ਵੀ ਭੇਜਿਆ ਔਰ ਆਗਾਹ ਵੀ ਕਰ ਦਿੱਤਾ ਹੈ। ਸਕੈਮਰਸ ਪਹਿਲਾਂ ਤਾਂ ਨਾ ਇੱਕ ਫੇਕ ਮੈਸੇਜ ਭੇਜਦੇ ਨੇ ਸਾਨੂੰ, ਜਿਸ 'ਚ ਲਿਖਿਆ ਹੁੰਦਾ ਹੈ ਕਿ ਤੁਹਾਡੀ ਐਲਪੀਜੀ ਸਿਲੰਡਰ ਦੀ ਸਬਸਿਡੀ ਬੰਦ ਕਰ ਦਿੱਤੀ ਜਾਏਗੀ, KYC ਅਪਡੇਟ ਕਰਾਉਣ ਦੇ ਲਈ ਕਲਿੱਕ ਕਰੋ। ਉਹ ਫਰਜ਼ੀ ਲਿੰਕ ਦੇ ਜ਼ਰੀਏ ਤੁਹਾਡਾ OTP, ਬੈਂਕ ਡਿਟੇਲਸ, UPI ਅਪਰੂਵਲ ਹਾਸਿਲ ਕਰਨ ਦੇ ਲਈ ਬੈਂਕ ਅਕਾਊਂਟ ਖਾਲੀ ਕਰ ਸਕਦੇ ਨੇ। ਇਸ ਸਕੈਮ ਦੇ ਬਾਰੇ ਜਾਣਨਾ ਅਤੇ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦਾ ਹੈ ਭੈਣੋ। ਸੋ ਇਸ ਲਈ ਸਾਈਬਰ ਲਿਟਰੇਸੀ ਜੋ ਹੈ ਇਹ ਟਰਮ ਇਸਤੇਮਾਲ ਕੀਤੀ ਗਈ ਹੈ, ਜੋ ਕਿ ਐਲਪੀਜੀ ਸਬਸਿਡੀ ਸਕੈਮ ਬਾਰੇ ਤੁਹਾਨੂੰ ਦੱਸੇਗੀ। ਇਸ ਵਿੱਚ ਜੇਕਰ ਕੋਈ ਪੁੱਛੇ ਕਿ ਐਲਪੀਜੀ ਸਬਸਿਡੀ ਸਕੈਮ ਹੁੰਦਾ ਕੀ ਹੈ, ਤਾਂ ਇਹ ਇੱਕ ਸਾਈਬਰ ਠੱਗੀ ਹੈ ਜਿਸ ਦੇ ਵਿੱਚ ਸਕੈਮਰਸ ਜਿਹੜੇ ਨੇ ਉਹ ਗੈਸ ਸਬਸਿਡੀ, KYC ਅਪਡੇਟ ਜਾਂ ਫਿਰ ਗੈਸ ਕਨੈਕਸ਼ਨ ਬੰਦ ਹੋਣ ਦਾ ਡਰ ਦਿਖਾ ਕੇ ਲੋਕਾਂ ਨੂੰ ਅੱਜ ਕੱਲ੍ਹ ਫਸਾ ਰਹੇ ਨੇ। ਇਸ ਵਿੱਚ ਕੀ ਹੁੰਦਾ ਹੈ ਕਿ ਸਾਈਬਰ ਠੱਗ SMS ਕਰਦੇ ਨੇ ਜਾਂ ਫਿਰ WhatsApp ਤੇ ਮੈਸੇਜ, ਤੁਹਾਨੂੰ ਈਮੇਲ ਵੀ ਕਰ ਸਕਦੇ ਨੇ, ਫੋਨ ਕਾਲ ਦੇ ਜ਼ਰੀਏ ਵੀ ਤੁਹਾਡੇ ਨਾਲ ਸੰਪਰਕ ਕਰ ਸਕਦੇ ਨੇ। ਠੱਗ ਇਹ ਦਾਅਵਾ ਕਰਦੇ ਨੇ ਕਿ ਗਾਹਕ ਦੀ KYC ਅਧੂਰੀ ਹੈ, ਇਸ ਦੇ ਲਈ LPG ਸਬਸਿਡੀ ਬੰਦ ਹੋ ਸਕਦੀ ਹੈ ਤੇ ਗੈਸ ਕਨੈਕਸ਼ਨ ਤੱਕ ਵੀ ਤੁਹਾਡਾ ਕੱਟ ਸਕਦਾ ਹੈ। ਇਸੇ ਲਈ ਆਪਣੀਆਂ ਡਿਟੇਲਸ ਜੋ ਨੇ ਸਾਡੇ ਭੇਜੇ ਹੋਏ ਲਿੰਕ ਦੇ ਉੱਤੇ ਅਪਲੋਡ ਕਰ ਦਿਓ। ਤੁਹਾਨੂੰ ਇੱਕ OTP ਆਵੇਗਾ, ਤੁਸੀਂ ਉਹ ਵੀ ਸਾਨੂੰ ਦੱਸ ਦਿਓ। ਜਿਸ ਤਰ੍ਹਾਂ ਹੀ ਤੁਸੀਂ OTP ਦੇਵੋਗੇ, ਤੁਹਾਡੀ ਜਿਹੜੀ ਗੈਸ ਦੀ ਕਨੈਕਸ਼ਨ ਹੈ ਉਹ ਅਸੀਂ ਬੰਦ ਨਹੀਂ ਕਰਾਂਗੇ, ਉਸ OTP ਨੂੰ ਐਂਟਰ ਕਰਕੇ ਤੁਹਾਡਾ ਜਿਹੜਾ ਸਾਰਾ ਸਿਸਟਮ ਹੈ ਉਹ ਰੀਸਟਾਰਟ ਕਰ ਦੇਵਾਂਗੇ। ਲੇਕਿਨ ਇਹੋ ਜਿਹਾ ਕੁਝ ਨਹੀਂ ਹੁੰਦਾ, ਤੁਸੀਂ ਬਿਲਕੁਲ ਇਸ ਤਰ੍ਹਾਂ ਦੀ ਕਿਸੇ ਤਰ੍ਹਾਂ ਦੀ ਵੀ ਧੋਖੇਧੜੀ 'ਚ ਨਹੀਂ ਆਉਣਾ। ਤੁਹਾਨੂੰ ਜੇਕਰ ਕੋਈ ਕਾਲ ਵੀ ਆਉਂਦੀ, ਚਾਹੇ ਉਹ ਅਸਲ 'ਚ ਵੀ ਹੋਵੇ ਕਿ ਤੁਹਾਡਾ ਗੈਸ ਕਨੈਕਸ਼ਨ ਕੱਟ ਦਿੱਤਾ ਜਾਵੇਗਾ, ਆਪਣੀ KYC ਨੂੰ ਅਪਡੇਟ ਕਰੋ ਜਾਂ ਉਹਨੂੰ ਪੂਰਾ ਕਰੋ, ਤਾਂ ਤੁਸੀਂ ਇਹੀ ਕਹਿਣਾ ਹੈ ਕਿ ਅਸੀਂ ਜਿੱਥੋਂ ਕਨੈਕਸ਼ਨ ਲਿੱਤਾ ਹੈ ਅਸੀਂ ਉਸ ਦਫ਼ਤਰ 'ਚ ਜਾ ਕੇ LPG ਗੈਸ ਦਾ ਸਿਲੰਡਰ ਜਿੱਥੋਂ ਅਸੀਂ ਲੈ ਕੇ ਆਉਂਦੇ ਹਾਂ, ਅਸੀਂ ਉੱਥੇ ਜਾ ਕੇ ਆਪਣੇ ਹੱਥੀ ਦੇਵਾਂਗੇ। ਬਈ ਕੋਈ ਵੀ ਕਮੀ ਪੇਸ਼ੀ ਹੋ ਰਹੀ ਹੈ, ਅਸੀਂ ਫੋਨ ਦੇ ਜ਼ਰੀਏ ਕੁਝ ਵੀ ਤੁਹਾਨੂੰ ਆਪਣੀਆਂ ਡਿਟੇਲਸ ਨਹੀਂ ਸਾਂਝੀਆਂ ਕਰਾਂਗੇ। ਇਸੇ 'ਚ ਸਮਝਦਾਰੀ ਹੈ। ਹੋਰ ਵੀ ਬਹੁਤ ਸਾਰੇ ਸਕੈਮਸ ਹੁੰਦੇ ਨੇ ਜਿਨ੍ਹਾਂ 'ਚ ਅਸੀਂ ਲਾਲਚ 'ਚ ਆ ਜਾਂਦੇ ਹਾਂ। ਅੱਜ ਕੱਲ੍ਹ ਸਰਕਾਰ ਵੱਲੋਂ ਸਾਡੀਆਂ ਭੈਣਾਂ ਦੇ ਖਾਤਿਆਂ ਦੇ ਵਿੱਚ ਵੀ ਪੈਸੇ ਪਹੁੰਚ ਰਹੇ ਨੇ, ਲੇਕਿਨ ਜੇਕਰ ਪੈਸੇ ਨਹੀਂ ਆ ਰਹੇ ਤਾਂ ਉਡੀਕ ਵੀ ਕੀਤੀ ਜਾ ਸਕਦੀ ਹੈ। ਅਸੀਂ ਕਾਲ 'ਤੇ ਕਾਲ ਨਹੀਂ ਕਰਨੀ ਹੈ, ਨੈੱਟ ਤੋਂ ਕੋਈ ਫੋਨ ਨੰਬਰ ਲੱਭ ਲਿਆ ਅਤੇ ਪੁੱਛੀਏ ਜੀ ਸਾਡੇ ਪੈਸੇ ਕਿਉਂ ਨਹੀਂ ਆ ਰਹੇ। ਬਿਲਕੁਲ ਵੀ ਇਸ ਤਰ੍ਹਾਂ ਦਾ ਨਹੀਂ ਕਰਨਾ। ਜਿਨ੍ਹਾਂ ਕੋਲੋਂ ਅਸੀਂ ਇਹ ਸਿਸਟਮ ਜੋ ਹੈ ਅਪਲਾਈ ਕਰਵਾਇਆ ਜਾਂ ਆਪਣੇ ਡਾਕੂਮੈਂਟਸ ਅਪਲੋਡ ਕਰਵਾਏ ਨੇ ਸਰਕਾਰੀ ਕਰਮਚਾਰੀਆਂ ਤੋਂ, ਅਸੀਂ ਉਹਨਾਂ ਦੇ ਨਾਲ ਹੀ ਰਾਬਤਾ ਕਾਇਮ ਕਰੀਏ। ਕਿਸੇ ਤਰ੍ਹਾਂ ਦੀ ਵੀ ਤੁਹਾਨੂੰ ਕਾਲ ਆ ਰਹੀ ਹੈ ਕਿ ਤੁਹਾਡੇ ਪੈਸੇ ਪੈਣ 'ਚ ਦਿੱਕਤ ਆ ਰਹੀ ਹੈ, ਇੱਦਾਂ ਕਰੋ, ਸਾਨੂੰ ਆਪਣੀ ਬੈਂਕ ਡਿਟੇਲਸ ਭੇਜ ਦਿਓ, ਸਾਨੂੰ OTP ਦੱਸ ਦਿਓ, ਅਸੀਂ ਤੁਹਾਨੂੰ ਇੱਦਾਂ ਹੀ ਆਨਲਾਈਨ ਭੇਜ ਦਿੰਦੇ ਹਾਂ ਪੈਸੇ। ਬਿਲਕੁਲ ਇਸ ਤਰ੍ਹਾਂ ਦੀ ਤੁਸੀਂ ਜਿਹੜੀ ਹੈ ਬੇਵਕੂਫੀ ਨਹੀਂ ਕਰਨੀ, ਕਿਸੇ ਨਾਲ ਆਪਣੀ ਕੋਈ ਵੀ ਬੈਂਕ ਦੀਆਂ ਡਿਟੇਲਸ ਸ਼ੇਅਰ ਨਹੀਂ ਕਰੋਗੇ। ਔਰ ਲਾਲਚ ਬੁਰੀ ਬਲਾ, ਇਸ ਚੀਜ਼ ਦਾ ਅਸੀਂ ਹਮੇਸ਼ਾ ਧਿਆਨ ਰੱਖਣਾ ਹੈ ਜੀ।

ਵਕਤ ਨੂੰ ਆਵੇ। ਇਸੇ ਭੈਣੋ ਅੱਜ ਦਾ ਪ੍ਰੋਗਰਾਮ ਨਾਰੀ ਲੋਕ, ਉਮੀਦ ਕਰਦੇ ਹਾਂ ਸਾਡੀਆਂ ਸਾਰੀਆਂ ਭੈਣਾਂ ਨੂੰ ਅੱਜ ਦਾ ਇਹ ਪ੍ਰੋਗਰਾਮ ਬੇਹੱਦ ਪਸੰਦ ਆਇਆ ਹੋਣਾ, ਕਿਉਂਕਿ ਮੇਰੀ ਹਮੇਸ਼ਾ ਇਹ ਕੋਸ਼ਿਸ਼ ਰਹਿੰਦੀ ਹੈ ਕਿ ਆਪ ਜੀ ਨੂੰ ਪ੍ਰੇਰਿਤ ਕਰਕੇ ਜਾਈਏ ਹੋਰ ਚੰਗਾ ਕਰਨ ਲਈ, ਹੋਰ ਵਧੀਆ ਕਰਨ ਲਈ, ਕੁਝ ਨਵਾਂ ਹਾਸਿਲ ਕਰਨ ਲਈ ਜ਼ਿੰਦਗੀ 'ਚ।

ਸਮਾਂ ਮਿਲਾ ਲਓ ਜੀ, ਇਸ ਵਕਤ ਦੁਪਹਿਰ ਦਾ ਠੀਕ 1 ਵਜ ਰਿਹਾ। ਤੁਸੀਂ ਟਿਊਨ ਕੀਤਾ ਹੈ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ FM ਬੈਂਡ 100.2 MHz 'ਤੇ। ਸਾਡੇ ਪ੍ਰੋਗਰਾਮ ਤੁਸੀਂ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਆਉਣੇ ਆ ਜਾਂ ਰੈਪ 'ਤੇ ਵੀ ਸੁਣ ਰਹੇ ਹੋ।

ਤੇ ਸਰੋਤਿਓ ਹੁਣ ਤੁਹਾਡੇ ਨਾਲ ਸਾਂਝੇ ਕਰਾਂਗੇ ਸਾਡੀ ਅੱਜ ਦੀ ਬਾਕੀ ਰਹਿੰਦੀ ਸਭਾ ਦੇ ਪ੍ਰੋਗਰਾਮਾਂ ਦਾ ਵੇਰਵਾ ਤੇ ਉਹਨਾਂ ਦਾ ਪ੍ਰਸਾਰਣ ਵਕਤ। ਦੱਸ ਦਈਏ ਅੱਜ ਦੀ ਦੁਪਹਿਰ ਦੀ ਸਭਾ ਦੇ ਪ੍ਰੋਗਰਾਮਾਂ ਦਾ ਆਨੰਦ ਤੁਸੀਂ ਮਾਣੋਗੇ ਆਪਣੀ ਮੇਜ਼ਬਾਨ ਸੁਮਿਤਾ ਨਾਲ। ਇਸ ਸਭਾ ਦੌਰਾਨ ਮੇਰੇ ਨਾਲ ਮੌਜੂਦ ਰਹਿਣਗੇ ਮੇਰੇ ਸਹਿਯੋਗੀ ਸੰਚਾਲਕ ਸ਼੍ਰੀਮਾਨ ਸਾਹਿਲ, ਤਕਨੀਕੀ ਸਹਾਇਕ ਹੋਣਗੇ ਇੰਜੀਨੀਅਰ ਰਾਧੇ ਸ਼ਾਨ। ਪ੍ਰੋਗਰਾਮਾਂ ਦੇ ਵੇਰਵੇ ਤੋਂ ਬਾਅਦ ਤੁਸੀਂ ਸੁਣੋਗੇ ਹਿੰਦੀ ਫਿਲਮੀ ਨਗਮੇ। ਪ੍ਰੋਗਰਾਮ ਦਾ ਨਾਂ ਰਹੇਗਾ ਜੀ ਨਗਮੇ। ਪ੍ਰੋਗਰਾਮ ਦਰਮਿਆਨ ਦੁਪਹਿਰ 1:10 ਤੇ ਸਾਂਝੇ ਕਰਾਂਗੇ ਪ੍ਰਾਦੇਸ਼ਿਕ ਸਮਾਚਾਰ ਆਕਾਸ਼ਵਾਣੀ ਜਲੰਧਰ ਤੋਂ ਪੰਜਾਬੀ 'ਚ ਖਬਰਾਂ ਦਾ ਵੇਲਾ ਰਹੇਗਾ 1:40 ਦਾ। ਉਰਦੂ 'ਚ ਸਮਾਚਾਰ ਰਿਲੇਅ ਕਰਾਂਗੇ ਆਕਾਸ਼ਵਾਣੀ ਦਿੱਲੀ ਤੋਂ 1:50 ਤੇ। ਫੌਜੀ ਵੀਰਾਂ ਲਈ ਰਹਿੰਦਾ ਹੈ ਵਿਸ਼ੇਸ਼ ਪ੍ਰੋਗਰਾਮ ਸਰਫਰੋਸ਼ ਦੁਪਹਿਰ 2 ਦੁਪਹਿਰ ਸਮਾਚਾਰ ਦਾ ਵੇਲਾ ਰਹੇਗਾ ਦੁਪਹਿਰ 2:15 ਦਾ। ਹਫ਼ਤਾਵਾਰ ਪ੍ਰੋਗਰਾਮ ਸੁਨੇਹੇ ਲੈ ਕੇ ਹਾਜ਼ਰ ਹੋਵਾਂਗੇ ਅੱਜ ਦੁਪਹਿਰ 2:30। ਇਸ ਪ੍ਰੋਗਰਾਮ ਦੌਰਾਨ ਸਰੋਤਿਓ ਤੁਸੀਂ ਸਾਂਝੇ ਕਰ ਸਕਦੇ ਹੋ ਪ੍ਰੋਗਰਾਮਾਂ ਸੰਬੰਧੀ ਆਪਣੇ ਸੁਝਾਅ ਜਾਂ ਵਿਚਾਰ ਸਾਡੇ ਵਟਸਐਪ ਨੰਬਰ 9465006268 ਦੇ ਜ਼ਰੀਏ ਤੁਸੀਂ ਹੁਣੇ ਤੋਂ ਸਾਡੇ ਨਾਲ ਮੈਸੇਜਸ ਸਾਂਝੇ ਕਰ ਸਕਦੇ ਹੋ। ਦੁਪਹਿਰ 3 ਤੋਂ ਲੈ ਕੇ ਸ਼ਾਮੀ 5 ਤੱਕ ਤੁਸੀਂ ਸੁਣੋਗੇ ਵਿਵਿਧ ਭਾਰਤੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮ ਆਕਾਸ਼ਵਾਣੀ ਦੇ ਮੁੰਬਈ ਕੇਂਦਰ ਤੋਂ। ਇਸੇ ਤਰ੍ਹਾਂ ਹੀ ਵਿਵਿਧ ਭਾਰਤੀ ਦੇ ਪ੍ਰਸਾਰਣ ਪ੍ਰੋਗਰਾਮ ਤੁਸੀਂ ਸੁਣਦੇ ਹੋ ਰਾਤੀ 9 ਤੋਂ ਲੈ ਕੇ 10 ਤੱਕ ਵੀ। ਗੱਲਾਂ 'ਚ ਗੱਲ ਦਾ ਸਮਾਂ ਰਹੇਗਾ ਸ਼ਾਮੀ 5 ਦਾ। ਕਿਸਾਨ ਵੀਰਾਂ ਅਤੇ ਕਿਸਾਨ ਬੀਬੀਆਂ ਲਈ ਰੋਜ਼ਾਨਾ ਪ੍ਰੋਗਰਾਮ ਕਿਸਾਨ ਵਾਣੀ ਲੈ ਕੇ ਹਾਜ਼ਰ ਹੋਵਾਂਗੇ ਸ਼ਾਮੀ 5:30। ਵਿਪਕਿਓਰ ਦਾ ਵੇਲਾ ਰਹੇਗਾ ਸ਼ਾਮੀ 6:30 ਦਾ। ਨੌਜਵਾਨਾਂ ਲਈ ਰਹਿੰਦਾ ਇਹ ਵਿਸ਼ੇਸ਼ ਪ੍ਰੋਗਰਾਮ। ਸ਼ਬਦ ਤੇ ਭਜਨ ਤੁਸੀਂ ਸਰਵਣ ਕਰੋਗੇ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਸ਼ਾਮੀ 7:00 ਪ੍ਰੋਗਰਾਮ ਬੰਦਗੀ ਤਹਿਤ। ਸ਼ਾਮ ਸੁਹਾਨੀ ਲੈ ਕੇ ਹਾਜ਼ਰ ਹੋਵਾਂਗੇ ਸ਼ਾਮੀ 7:40 ਤੇ। ਹਫ਼ਤਾਵਾਰ ਪ੍ਰੋਗਰਾਮ ਵਿਰਾਸਤ ਦਾ ਵੇਲਾ ਰਹੇਗਾ ਰਾਤੀ 8:15 ਦਾ। ਰਾਤੀ 9:15 ਲੈ ਕੇ ਹਾਜ਼ਰ ਹੋਵਾਂਗੇ ਸਮਾਚਾਰ ਸੰਧਿਆ ਤਹਿਤ ਹਿੰਦੀ 'ਚ ਸਮਾਚਾਰ ਆਕਾਸ਼ਵਾਣੀ ਦਿੱਲੀ ਤੋਂ। ਵਟਸਐਪ ਫਰਮਾਇਸ਼ੀ ਪ੍ਰੋਗਰਾਮ ਪੰਜਾਬੀ ਤੜਕਾ ਦਾ ਵੇਲਾ ਰਹੇਗਾ ਰਾਤੀ 10 ਦਾ। ਪੁਰਾਣੇ ਹਿੰਦੀ ਫਿਲਮੀ ਨਗਮੇ ਨਾਲ ਸਜਾ ਪ੍ਰੋਗਰਾਮ ਰਜਨੀਗੰਧਾ ਲੈ ਕੇ ਹਾਜ਼ਰ ਹੋਵਾਂਗੇ ਰਾਤੀ 10:30। ਸਭਾ ਦੇ ਅਖੀਰ 'ਚ ਦੇਰ ਰਾਤ ਤੁਸੀਂ ਸੁਣੋਗੇ 11:00 ਹਿੰਦੀ 'ਚ ਸਮਾਚਾਰ, 11:05 ਤੇ ਅੰਗਰੇਜ਼ੀ 'ਚ ਸਮਾਚਾਰ ਆਕਾਸ਼ਵਾਣੀ ਦਿੱਲੀ ਤੋਂ। ਇਹ ਸੀ ਸਾਡੀ ਅੱਜ ਦੀ ਸਭਾ 'ਚ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਣ ਵਕਤ। ਤੇ ਹੁਣ ਪੇਸ਼ ਹੈ ਪ੍ਰੋਗਰਾਮ ਨਗਮੇ, ਲੈ ਕੇ ਹਾਜ਼ਰ ਹੈ ਸੁਮਿਤਾ।

ਗੀਤ ਤੁਸੀਂ ਸੁਣ ਰਹੇ ਸੀ ਉਦਿਤ ਨਾਰਾਇਣ, ਅਲਕਾ ਯਾਗਨਿਕ ਅਤੇ ਸਾਥੀਆਂ ਦੀਆਂ ਆਵਾਜ਼ਾਂ 'ਚ ਰਾਜੇਸ਼ ਰੋਸ਼ਨ ਦੇ ਸੰਗੀਤ 'ਚ। ਫਿਲਮ ਦਾ ਨਾਂ ਸੀ ਕਹੋ ਨਾ ਪਿਆਰ ਹੈ। ਸੁਣਨਾ ਚਾਹ ਰਹੇ ਸਨ ਇਸ ਗੀਤ ਨੂੰ ਮੁੱਲਾਪੁਰ ਦਾਖਾ ਮੰਡੀ ਤੋਂ ਕ੍ਰਿਸ਼ਨ ਗੋਪਾਲ ਸ਼ਰਮਾ, ਬਿੱਟੂ, ਜੇ ਬੀ ਅਤੇ ਟਿੱਟੂ ਜੈਨ, ਪੁਰਾਣੀ ਮੰਡੀ ਤੋਂ ਰਾਜੇਸ਼ ਜੈਨ, ਅਰੁਣਾ, ਅਭਿਸ਼ੇਕ, ਗੌਤਮ, ਰਸਗੁੱਲਾ ਅਤੇ ਨਗੀਨਾ ਜੈਨ, ਮੁੱਲਾਪੁਰ ਮੰਡੀ ਤੋਂ ਕ੍ਰਿਸ਼ਨ ਗੋਪਾਲ, ਰਾਜ ਸ਼ਰਮਾ, ਮੰਜੂ ਸ਼ਰਮਾ, ਅਸੀਸ, ਬਿੱਟੂ, ਦੀਪਕ, ਸੁਰਭੀ ਅਤੇ ਟੀਨਾ ਜੈਨ, ਕਨੇਰਾ ਮੁਹੱਲਾ ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ, ਨਿਤਿਨ, ਪਲਕ, ਕਰਨ, ਗੀਤੂ, ਨਿਹਾਰਿਕਾ, ਹਾਰਦਿਕ ਅਤੇ ਵੰਸ਼ ਬੱਤਾ, ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਅਥਾਪੁਰ, ਸੁਖਮਨਜੀਤ ਸਿੰਘ ਅਤੇ ਸਹਿਜਪ੍ਰੀਤ ਕੌਰ। ਇਸੇ ਗੀਤ ਨੂੰ ਸੁਣਨਾ ਚਾਹਿਆ ਸੀ ਸੈਕਟਰ 67 ਮੋਹਾਲੀ ਤੋਂ ਟੀਡੀ ਮਲਹੋਤਰਾ, ਰਿਤਿਕ ਮਲਹੋਤਰਾ ਅਤੇ ਪ੍ਰਤੀਕ ਮਲਹੋਤਰਾ ਹੋਰਾਂ ਨੇ, ਸਮੇਤ ਅਨਿਲ ਸ਼ਰਮਾ, ਜੈਵੀਰ ਸਿੰਘ ਠਾਕੁਰ, ਡਾਕਟਰ ਅਮਨਦੀਪ, ਕਾਲਕਾ ਤੋਂ ਸ਼ੁਭਚੰਦਰ ਬਜਾਜ, ਬਿੱਟਾ ਬਜਾਜ ਅਤੇ ਸਾਹਿਲ ਬਜਾਜ। ਸਮਾਂ ਮਿਲਾ ਲਓ ਜੀ, ਇਸ ਵਕਤ ਦੁਪਹਿਰ ਦੇ 1:10 ਹੋਣ ਵਾਲੇ ਨੇ ਅਤੇ ਵੇਲਾ ਹੋ ਰਿਹਾ ਹੈ ਪ੍ਰਾਦੇਸ਼ਿਕ ਖਬਰਾਂ ਦਾ। ਤੁਸੀਂ ਸੁਣੋਗੇ ਇਹਨਾਂ ਖਬਰਾਂ ਨੂੰ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਖਬਰਾਂ ਦੇ ਉਸ ਪਾਰ ਪ੍ਰੋਗਰਾਮ ਨਗਮੇ ਦਾ ਬਾਕੀ ਹਿੱਸਾ ਲੈ ਕੇ ਜ਼ਰੂਰ ਹਾਜ਼ਰ ਹੋਵਾਂਗੇ। ਖਬਰਾਂ ਲਈ ਕਰੋ ਕੁਝ ਪਲ ਦੀ ਉਡੀਕ।

ਇਹਨਾਂ ਸਾਰਿਆਂ ਨੂੰ ਸੁਣਵਾ ਰਹੇ ਹਾਂ ਇਹਨਾਂ ਦੀ ਹੀ ਫਰਮਾਇਸ਼ ਦੇ ਆਧਾਰ ਤੇ ਫਿਲਮ ਬਾਜ਼ੀਗਰ ਦਾ ਇਹ ਗੀਤ। ਸਰੋਤਿਓ, ਇਸ ਗੀਤ ਨੂੰ ਤੁਸੀਂ ਸੁਣੋਗੇ ਵਿਨੋਦ ਰਾਠੌੜ ਤੇ ਅਲਕਾ ਯਾਗਨਿਕ ਦੀਆਂ ਆਵਾਜ਼ਾਂ 'ਚ, ਅਨੂ ਮਲਿਕ ਤੇ ਸੰਗੀਤ 'ਚ।

0: नमस्कार, ए आकाशवाणी है। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਇੰਡੋਨੇਸ਼ੀਆ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ 6 ਦਿਨਾਂ ਦੌਰੇ ਲਈ ਰਵਾਨਾ ਹੋ ਗਏ ਨੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਹਿਕਾਰਤਾ ਰਾਹੀਂ ਲੱਖਾਂ ਲੋਕਾਂ ਦੇ ਜੀਵਨ ਵਿੱਚ ਖੁਸ਼ਹਾਲੀ ਲਿਆਉਣ ਲਈ ਸਹਿਕਾਰਤਾ ਮੰਤਰਾਲੇ ਦੀ ਸ਼ਲਾਘਾ ਕੀਤੀ ਹੈ। ਬ੍ਰਿਕਸ ਦੀਆਂ ਨਸ਼ਾ ਵਿਰੋਧੀ ਏਜੰਸੀਆਂ ਅਤੇ ਮੁਖੀਆਂ ਦੀ ਮੀਟਿੰਗ ਅੱਜ ਗੁਹਾਟੀ ਵਿੱਚ ਸ਼ੁਰੂ ਹੋ ਗਈ ਹੈ। ਸਰਕਾਰ ਨੇ ਕਿਹਾ ਕਿ 104 ਕਰੋੜ ਤੋਂ ਵੱਧ ਸਿਹਤ ਕਾਰਡਾਂ ਨੂੰ, 93 ਕਰੋੜ ਤੋਂ ਵੱਧ ਆਯੁਸ਼ਮਾਨ ਭਾਰਤ ਹੈਲਥ ਅਕਾਊਂਟ ਸਾਹਿਬਾਂ ਨਾਲ ਜੋੜਿਆ ਗਿਆ ਹੈ ਅਤੇ ਫੀਫਾ ਫੁੱਟਬਾਲ ਵਿਸ਼ਵ ਕੱਪ ਵਿੱਚ ਇੰਗਲੈਂਡ ਮੈਕਸੀਕੋ ਨੂੰ 3-2 ਨਾਲ ਹਰਾ ਕੇ ਕੁਆਟਰ ਫਾਈਨਲ 'ਚ ਪਹੁੰਚ ਗਿਆ ਹੈ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਇੰਡੋਨੇਸ਼ੀਆ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ 6 ਦਿਨਾਂ ਦੌਰੇ ਲਈ ਰਵਾਨਾ ਹੋ ਗਏ ਨੇ। ਸ੍ਰੀ ਮੋਦੀ ਨੇ ਕਿਹਾ ਕਿ ਉਹ ਰਾਸ਼ਟਰਪਤੀ ਪ੍ਰਬੋਵੋ ਸੁਬਿਆਂਤੋ ਦੇ ਸੱਦੇ 'ਤੇ ਇੰਡੋਨੇਸ਼ੀਆ ਦਾ ਦੌਰਾ ਕਰ ਰਹੇ ਨੇ। ਇਹ ਦੌਰਾ ਦੋਹਾਂ ਦੇਸ਼ਾਂ ਵਿਚਕਾਰ ਵਿਆਪਕ ਰਣਨੀਤਿਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰੇਗਾ। ਇੰਡੋਨੇਸ਼ੀਆ ਦੇ ਰਾਸ਼ਟਰਪਤੀ ਸਾਲ 2025 ਦੇ ਗਣਤੰਤਰ ਦਿਵਸ ਸਮਾਰੋਹ ਲਈ ਮੁੱਖ ਮਹਿਮਾਨ ਵਜੋਂ ਭਾਰਤ ਆਏ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇੰਡੋਨੇਸ਼ੀਆ ਵਿੱਚ ਉਹ ਰਾਸ਼ਟਰਪਤੀ ਸੁਬਿਆਂਤੋ ਨਾਲ ਪ੍ਰੰਬਨਨ ਮੰਦਰ ਜਾਣਗੇ ਅਤੇ ਪ੍ਰਵਾਸੀ ਭਾਰਤੀਆਂ ਨਾਲ ਵੀ ਗੱਲਬਾਤ ਕਰਨਗੇ। ਇੰਡੋਨੇਸ਼ੀਆ ਤੋਂ ਪ੍ਰਧਾਨ ਮੰਤਰੀ ਮੋਦੀ ਆਸਟ੍ਰੇਲੀਆ ਦੇ ਦੌਰੇ 'ਤੇ ਜਾਣਗੇ। ਉਹਨਾਂ ਦਾ ਦੌਰਾ ਭਾਰਤ ਆਸਟ੍ਰੇਲੀਆ ਵਿਆਪਕ ਰਣਨੀਤਿਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰੇਗਾ। ਦੋਵੇਂ ਧਿਰਾਂ ਰੱਖਿਆ ਅਤੇ ਸੁਰੱਖਿਆ, ਵਪਾਰ ਅਤੇ ਨਿਵੇਸ਼, ਸਿੱਖਿਆ, ਗਤੀਸ਼ੀਲਤਾ, ਉਭਰਦੀਆਂ ਤਕਨਾਲੋਜੀਆਂ, ਖੇਡਾਂ ਅਤੇ ਜਨ ਸੰਪਰਕ ਬਾਰੇ ਚਰਚਾ ਕਰਨਗੀਆਂ। ਸ੍ਰੀ ਮੋਦੀ ਆਸਟ੍ਰੇਲੀਆ ਵਿੱਚ ਪ੍ਰਵਾਸੀ ਭਾਰਤੀਆਂ ਨਾਲ ਵੀ ਮੁਲਾਕਾਤ ਕਰਨਗੇ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਦੇ ਸੱਦੇ 'ਤੇ ਆਕਲੈਂਡ ਜਾਣਗੇ। ਇਹ ਦੌਰਾ ਦੁਆਲੇ ਸਬੰਧਾਂ ਨੂੰ ਇੱਕ ਨਵਾਂ ਹੁਲਾਰਾ ਦੇਵੇਗਾ। ਪ੍ਰਧਾਨ ਮੰਤਰੀ ਲਕਸਨ ਨੇ ਪਿਛਲੇ ਸਾਲ ਮਾਰਚ ਵਿੱਚ ਭਾਰਤ ਦਾ ਦੌਰਾ ਕੀਤਾ ਸੀ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਪੂਰਬੀ ਅਤੇ ਦੱਖਣੀ ਹਿੰਦ ਮਹਾਂਸਾਗਰ ਖੇਤਰ ਵਿੱਚ ਇੰਡੋਨੇਸ਼ੀਆ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਨਾਲ ਭਾਰਤ ਦੀ ਸਾਂਝ, ਭਾਰਤ ਦੀ ਐਕਟ ਈਸਟ ਨੀਤੀ, ਮਹਾਂਸਾਗਰ ਵਿਜ਼ਨ ਅਤੇ ਇੱਕ ਖੁੱਲ੍ਹੇ ਅਤੇ ਮੁਕਤ ਹਿੰਦ ਪ੍ਰਸ਼ਾਂਤ ਖੇਤਰ ਲਈ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਹੋਰ ਮਜ਼ਬੂਤ ਕਰੇਗੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪਿਛਲੇ 5 ਸਾਲਾਂ ਤੋਂ ਸਹਿਕਾਰਤਾ ਰਾਹੀਂ ਖੁਸ਼ਹਾਲੀ ਦੇ ਮੰਤਰ ਦੀ ਪਾਲਣਾ ਕਰਕੇ ਲੱਖਾਂ ਲੋਕਾਂ ਦੇ ਜੀਵਨ ਵਿੱਚ ਬਦਲਾਅ ਲਿਆਉਣ ਲਈ ਸਹਿਕਾਰਤਾ ਮੰਤਰਾਲੇ ਦੀ ਸ਼ਲਾਘਾ ਕੀਤੀ ਹੈ। ਸਹਿਕਾਰਤਾ ਮੰਤਰਾਲੇ ਦੇ 5ਵੇਂ ਸਥਾਪਨਾ ਦਿਵਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਸ਼ਾਹ ਨੇ ਕਿਹਾ ਕਿ ਅੱਜ ਦਾ ਦਿਨ ਸਹਿਕਾਰੀ ਖੇਤਰ ਨਾਲ ਜੁੜੇ 30 ਕਰੋੜ ਲੋਕਾਂ ਅਤੇ ਦੇਸ਼ ਭਰ ਦੇ 8.5 ਲੱਖ ਤੋਂ ਵੱਧ ਸਹਿਕਾਰੀ ਸੰਸਥਾਵਾਂ ਲਈ ਬਹੁਤ ਸ਼ੁਭ ਦਿਨ ਹੈ। ਉਨ੍ਹਾਂ ਕਿਹਾ ਕਿ ਇਸ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਰਕਾਰ ਵਿੱਚ ਇੱਕ ਸੁਤੰਤਰ ਸਹਿਕਾਰਤਾ ਮੰਤਰਾਲਾ ਸਥਾਪਿਤ ਕਰਨ ਦਾ ਫੈਸਲਾ ਕੀਤਾ ਸੀ। ਸ੍ਰੀ ਸ਼ਾਹ ਨੇ ਅੱਗੇ ਕਿਹਾ ਕਿ ਪਿਛਲੇ 5 ਸਾਲਾਂ ਵਿੱਚ ਸਹਿਕਾਰੀ ਪ੍ਰਣਾਲੀ ਨੂੰ ਆਧੁਨਿਕ, ਪਾਰਦਰਸ਼ੀ, ਤਕਨਾਲੋਜੀ ਪੱਖੀ ਅਤੇ ਪ੍ਰਯੋਗੀ ਬਣਾਉਣ ਦੀ ਦਿਸ਼ਾ ਵੱਲ ਸ਼ਲਾਘਾਯੋਗ ਕੰਮ ਕੀਤਾ ਗਿਆ ਹੈ।
1: हमने कृषि ऋण, डेयरी, उर्वरक वितरण और ग्रामीण सेवाएं, ये सभी को प्राथमिक से लेकर राष्ट्रीय स्तर पर जोड़ने का काम किया है। सेकेंडरी और टर्सरी क्षेत्रों में भी उसको जोड़ने का काम किया है। भंडारण, उत्पादन, एक्सपोर्ट, जैविक उत्पादन, परंपरागत बीजों का उत्पादन, ज्यादा उत्पादन देने वाले बीजों का निर्माण, डिजिटल सेवाएं, बैंकिंग, मोबिलिटी, लॉजिस्टिक और हरित ऊर्जा, ये सबको ਇੱਕ ਮਾਲਾ ਮੇ ਪਿਰੋਨੇ ਕਾ ਕਾਮ ਇਹ 5 ਸਾਲ ਮੇ ਕੀਆ ਹੈ।
0: ਉਹਨਾਂ ਕਿਹਾ ਕਿ ਇਸ ਸਾਲ ਸਰਕਾਰ ਨੇ ਸਹਿਕਾਰੀ ਸੰਸਥਾਵਾਂ ਲਈ ਇੱਕ ਰੈਂਕਿੰਗ ਢਾਂਚਾ ਸ਼ੁਰੂ ਕੀਤਾ ਜਿਸ ਰਾਹੀਂ ਹਰੇਕ ਖੇਤਰ ਵਿੱਚ ਉੱਤਮਤਾ ਹਾਸਲ ਕਰਨ ਵਾਲੀਆਂ ਚੋਟੀ ਦੀਆਂ 5 ਸਹਿਕਾਰੀ ਸਭਾਵਾਂ ਦੀ ਪਛਾਣ ਕੀਤੀ ਜਾਏਗੀ। ਚੋਣ ਕਮਿਸ਼ਨ ਨੇ ਬਿਹਾਰ, ਗੁਜਰਾਤ ਅਤੇ ਮੱਧ ਪ੍ਰਦੇਸ਼ ਦੀਆਂ 3 ਵਿਧਾਨ ਸਭਾ ਸੀਟਾਂ 'ਤੇ ਜ਼ਿਮਨੀ ਚੋਣਾਂ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਜ਼ਿਮਨੀ ਚੋਣਾਂ ਬਿਹਾਰ ਦੇ ਬਾਂਕੀਪੁਰ, ਗੁਜਰਾਤ ਦੇ ਮੰਜਾਲਪੁਰ ਅਤੇ ਮੱਧ ਪ੍ਰਦੇਸ਼ ਦੇ ਦਤੀਆ 'ਚ ਹੋਣਗੀਆਂ। ਨੋਟੀਫਿਕੇਸ਼ਨ ਅਨੁਸਾਰ ਨਾਮਜ਼ਦਗੀਆਂ 13 ਜੁਲਾਈ ਤੱਕ ਪ੍ਰਵਾਨ ਕੀਤੀਆਂ ਜਾਣਗੀਆਂ ਅਤੇ ਕਾਗਜ਼ਾਂ ਦੀ ਜਾਂਚ 14 ਜੁਲਾਈ ਨੂੰ ਹੋਏਗੀ ਅਤੇ ਵੋਟਾਂ 30 ਜੁਲਾਈ ਨੂੰ ਪੈਣਗੀਆਂ। ਚੋਣ ਕਮਿਸ਼ਨ ਨੇ ਪੱਛਮੀ ਬੰਗਾਲ ਤੋਂ 3 ਰਾਜ ਸਭਾ ਸੀਟਾਂ ਲਈ ਜ਼ਿਮਨੀ ਚੋਣਾਂ ਲਈ ਵੀ ਐਲਾਨ ਕੀਤਾ ਹੈ। ਇਹ ਸੀਟਾਂ ਰਾਜ ਸਭਾ ਮੈਂਬਰਾਂ ਸੁਖੇਂਦੂ ਸ਼ੇਖਰ ਰਾਏ, ਸੁਸ਼ਮਿਤਾ ਦੇਵ ਅਤੇ ਪ੍ਰਕਾਸ਼ ਚਿਕ ਬਰਾਇਕ ਦੇ ਅਸਤੀਫੇ ਤੋਂ ਬਾਅਦ ਖਾਲੀ ਹੋਈਆਂ ਨੇ। ਚੋਣ ਨੋਟੀਫਿਕੇਸ਼ਨ ਕੱਲ੍ਹ ਜਾਰੀ ਕੀਤਾ ਜਾਏਗਾ ਜਦੋਂ ਕਿ ਨਾਮਜ਼ਦਗੀਆਂ ਦਾਖਲ ਕਰਨ ਦੀ ਆਖਰੀ ਤਰੀਕ 14 ਜੁਲਾਈ ਹੈ। ਨਾਮਜ਼ਦਗੀਆਂ ਦੀ ਜਾਂਚ 15 ਜੁਲਾਈ ਨੂੰ ਹੋਏਗੀ। ਇਹਨਾਂ ਸੀਟਾਂ ਲਈ ਵੋਟਿੰਗ 24 ਜੁਲਾਈ ਨੂੰ ਹੋਏਗੀ ਅਤੇ ਗਿਣਤੀ ਵੀ ਉਸੇ ਦਿਨ ਕੀਤੀ ਜਾਏਗੀ। ਬ੍ਰਿਕਸ ਦੀਆਂ ਨਸ਼ਾ ਵਿਰੋਧੀ ਏਜੰਸੀਆਂ ਦੇ ਮੁਖੀਆਂ ਦੀ ਮੀਟਿੰਗ ਅੱਜ ਗੁਹਾਟੀ ਵਿੱਚ ਸ਼ੁਰੂ ਹੋ ਗਈ ਹੈ। ਗ੍ਰਹਿ ਮੰਤਰਾਲੇ ਦੀ ਨਰਕੋਟਿਕਸ ਕੰਟਰੋਲ ਬਿਊਰੋ ਵੱਲੋਂ ਆਯੋਜਿਤ ਬ੍ਰਿਕਸ ਮੈਂਬਰ ਦੇਸ਼ਾਂ ਦੇ ਨੁਮਾਇੰਦੇ 2 ਦਿਨਾਂ ਮੀਟਿੰਗ ਵਿੱਚ ਹਿੱਸਾ ਲੈ ਰਹੇ ਨੇ। ਨਰਕੋਟਿਕਸ ਕੰਟਰੋਲ ਬਿਊਰੋ NCB ਦੇ ਡਾਇਰੈਕਟਰ ਜਨਰਲ ਅਨੁਰਾਗ ਗਰਗ, ਜਿਨ੍ਹਾਂ ਨੇ ਭਾਰਤੀ ਵਫਦ ਦੀ ਅਗਵਾਈ ਕੀਤੀ, ਕਿਹਾ ਕਿ ਬ੍ਰਿਕਸ ਦੇ ਵਿਸਥਾਰ ਨੇ ਸਮੂਹ ਦੀਆਂ ਆਲਮੀ ਚੁਣੌਤੀਆਂ ਨੂੰ ਹੱਲ ਕਰਨ ਦੀ ਯੋਗਤਾ ਨੂੰ ਮਜ਼ਬੂਤ ਕੀਤਾ ਹੈ। ਸ੍ਰੀ ਗਰਗ ਨੇ ਕਿਹਾ ਕਿ ਆਧੁਨਿਕ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਨੈਟਵਰਕ ਸਰਹੱਦ ਤੋਂ ਪਾਰ ਕੰਮ ਕਰਦੇ ਨੇ, ਇਸ ਲਈ ਅੱਜ ਅੰਤਰਰਾਸ਼ਟਰੀ ਸਹਿਯੋਗ ਜ਼ਰੂਰੀ ਹੈ। ਉਨ੍ਹਾਂ ਨੇ ਨਿਯਮਿਤ ਖੁਫੀਆ ਜਾਣਕਾਰੀ ਸਾਂਝੀ ਕਰਨ, ਤਸਕਰੀ ਦੇ ਰੋਜ਼ਾਨਾ ਦਾ ਵਿਸ਼ਲੇਸ਼ਣ ਕਰਨ ਅਤੇ ਸਾਂਝੇ ਕਾਨੂੰਨ ਲਾਗੂ ਕਰਨ ਦੇ ਯਤਨਾਂ ਦੇ ਤਾਲਮੇਲ ਕਰਨ ਲਈ ਇਕ ਸਮਰਪਿਤ ਬ੍ਰਿਕਸ ਵਰਚੁਅਲ ਵਰਕਿੰਗ ਗਰੁੱਪ ਦੀ ਸਥਾਪਨਾ ਦੀ ਤਜਵੀਜ਼ ਰੱਖੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡਲ ਹੈ @AIRRNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਸਰਕਾਰ ਨੇ ਕਿਹਾ ਹੈ ਕਿ 104 ਕਰੋੜ ਤੋਂ ਵੱਧ ਸਿਹਤ ਕਾਰਡਾਂ ਨੂੰ 93 ਕਰੋੜ ਤੋਂ ਵੱਧ ਆਯੁਸ਼ਮਾਨ ਭਾਰਤ ਹੈਲਥ ਅਕਾਊਂਟਸ ਆਭਾ ਨਾਲ ਜੋੜਿਆ ਗਿਆ ਹੈ। ਇਹ ਦੇਸ਼ ਦੀ ਏਕੀਕ੍ਰਿਤ ਡਿਜੀਟਲ ਜਨਤਕ ਸਿਹਤ ਪ੍ਰਣਾਲੀ ਵੱਲ ਇੱਕ ਮਹੱਤਵਪੂਰਨ ਕਦਮ ਹੈ।

ਸਾਹਿਬਾ ਆਧਾਰ ਕਾਰਡ ਵਾਂਗ ਇੱਕ 14 ਅੰਕਾਂ ਦੀ ਵਿਲੱਖਣ ਪਛਾਣ ਹੈ ਜੋ ਵਿਅਕਤੀਆਂ ਨੂੰ ਵਿਆਪਕ ਸਿਹਤ ਪ੍ਰਣਾਲੀ ਨਾਲ ਜੋੜਦੀ ਹੈ। ਇਹ ਪ੍ਰਣਾਲੀ ਮਰੀਜ਼ਾਂ ਨੂੰ ਡਿਜੀਟਲ ਸਿਹਤ ਸੇਵਾਵਾਂ ਤੱਕ ਪਹੁੰਚ ਪ੍ਰਦਾਨ ਕਰਦੀ ਹੈ। ਇਸ ਨੈਟਵਰਕ ਰਾਹੀਂ ਮਰੀਜ਼ ਬੀਮਾ ਕਰਤਾਵਾਂ, ਸਿਹਤ ਸੰਭਾਲ ਸਹੂਲਤਾਂ, ਡਾਕਟਰਾਂ ਅਤੇ ਹੋਰ ਸੇਵਾਵਾਂ ਨਾਲ ਜੁੜ ਸਕਦੇ ਨੇ। ਸਰਕਾਰ ਦਾ ਉਦੇਸ਼ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਨੈਟਵਰਕ ਦਾ ਵਿਸਤਾਰ ਕਰਕੇ ਦੇਸ਼ ਭਰ ਵਿੱਚ ਮਰੀਜ਼ਾਂ ਅਤੇ ਸਿਹਤ ਸੰਭਾਲ ਸਹੂਲਤਾਂ ਨੂੰ ਜੋੜਨਾ ਹੈ। ਨੈਸ਼ਨਲ ਟੈਸਟਿੰਗ ਏਜੰਸੀ NTA ਨੇ ਰਾਸ਼ਟਰੀ ਯੋਗਤਾ ਅਤੇ ਦਾਖਲਾ ਪ੍ਰੀਖਿਆ ਨੈੱਟ UG 2026 ਪ੍ਰੀਖਿਆ ਫੀਸਾਂ ਦੇ ਰਿਫੰਡ ਲਈ ਬੈਂਕ ਖਾਤੇ ਦੇ ਵੇਰਵਿਆਂ ਨੂੰ ਅਪਡੇਟ ਕਰਨ ਦੀ ਆਖਰੀ ਤਰੀਕ ਇਸ ਮਹੀਨੇ ਦੀ 7 ਤਰੀਕ ਤੱਕ ਵਧਾ ਦਿੱਤੀ ਹੈ। ਸੋਸ਼ਲ ਮੀਡੀਆ 'ਤੇ ਇੱਕ ਪੋਸਟ ਵਿੱਚ NTA ਨੇ ਦੱਸਿਆ ਕਿ ਉਹਨਾਂ ਉਮੀਦਵਾਰਾਂ ਲਈ ਰਿਫੰਡ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਜਿਨ੍ਹਾਂ ਨੇ ਆਪਣੇ ਬੈਂਕ ਖਾਤੇ ਦੇ ਵੇਰਵਿਆਂ ਦੀ ਤਸਦੀਕ ਕਰ ਦਿੱਤੀ ਹੈ। NTA ਨੇ ਦੱਸਿਆ ਕਿ ਹੁਣ ਤੱਕ ਸਿਰਫ 8,29,510 ਉਮੀਦਵਾਰਾਂ ਨੇ ਆਪਣੇ ਬੈਂਕ ਵੇਰਵਿਆਂ ਨੂੰ ਠੀਕ ਜਾਂ ਅਪਡੇਟ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਅਧਿਆਤਮਕ ਆਗੂ ਦਲਾਈ ਲਾਮਾ ਨੂੰ ਉਨ੍ਹਾਂ ਦੇ 91 ਜਨਮ ਦਿਨ 'ਤੇ ਨਿੱਘੀਆਂ ਸ਼ੁਭਕਾਮਨਾਵਾਂ ਦਿੱਤੀਆਂ ਨੇ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਮੋਦੀ ਨੇ ਕਿਹਾ ਕਿ ਸ਼ਾਂਤੀ ਅਤੇ ਸਦਭਾਵਨਾ ਦਾ ਉਨ੍ਹਾਂ ਦਾ ਸੰਦੇਸ਼ ਦੁਨੀਆ ਭਰ ਦੇ ਲੋਕਾਂ ਲਈ ਇੱਕ ਚਾਨਣ ਮੁਨਾਰਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦਲਾਈ ਲਾਮਾ ਦੀ ਨੈਤਿਕ ਅਤੇ ਅਧਿਆਤਮਕ ਤਾਕਤ ਅਤੇ ਵਿਸ਼ਵ ਭਲਾਈ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਸ਼ਲਾਘਾਯੋਗ ਹੈ। ਉਨ੍ਹਾਂ ਦਲਾਈ ਲਾਮਾ ਦੀ ਲੰਮੀ ਅਤੇ ਸਿਹਤਮੰਦ ਜ਼ਿੰਦਗੀ ਦੀ ਕਾਮਨਾ ਕੀਤੀ। ਭਾਰਤ ਵਿੱਚ ਇਰਾਨੀ ਦੂਤਘਰ ਨੇ ਇਰਾਨ ਦੇ ਸਾਬਕ ਸਰਵਉੱਚ ਨੇਤਾ ਆਯਤੁੱਲਾ ਸੈਯਦ ਅਲੀ ਖਮੇਨੇਈ ਦੀਆਂ ਅੰਤਮ ਰਸਮਾਂ ਵਿੱਚ ਸ਼ਾਮਲ ਹੋਣ ਲਈ ਭਾਰਤ ਸਰਕਾਰ ਦਾ ਧੰਨਵਾਦ ਕੀਤਾ ਹੈ। ਦੂਤਘਰ ਨੇ ਕਿਹਾ ਕਿ ਇਹ ਦੋਹਾਂ ਦੇਸ਼ਾਂ ਵਿਚਕਾਰ ਇਤਿਹਾਸਕ, ਸੱਭਿਆਚਾਰਕ ਅਤੇ ਮਾਨਵਵਾਦੀ ਸਬੰਧਾਂ ਦੀ ਮਜ਼ਬੂਤੀ ਨੂੰ ਦਰਸਾਉਂਦਾ ਹੈ। ਸ੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਨੇ ਅੱਜ ਆਪਣੇ ਮੈਂਬਰਾਂ ਦੀ ਇੱਕ ਮੀਟਿੰਗ ਬੁਲਾਈ ਹੈ। ਮੀਟਿੰਗ ਵਿੱਚ ਟਰੱਸਟ ਵੱਲੋਂ ਮੰਦਰ ਨੂੰ ਮਿਲੇ ਦਾਨ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ SIT ਦੀ ਰਿਪੋਰਟ ਸਮੇਤ ਕਈ ਮਹੱਤਵਪੂਰਨ ਪ੍ਰਸ਼ਾਸਕੀ ਅਤੇ ਵਿੱਤੀ ਮਾਮਲਿਆਂ 'ਤੇ ਵਿਚਾਰ ਵਟਾਂਦਰਾ ਕੀਤਾ ਜਾਏਗਾ। ਮੀਟਿੰਗ ਦੇ ਏਜੰਡੇ ਅਨੁਸਾਰ ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਅਤੇ ਟਰੱਸਟੀ ਡਾਕਟਰ ਅਨਿਲ ਮਿਸ਼ਰਾ ਵੱਲੋਂ ਦਿੱਤੇ ਗਏ ਅਸਤੀਫਿਆਂ 'ਤੇ ਵੀ ਵਿਚਾਰ ਕੀਤਾ ਜਾਏਗਾ। ਰਾਸ਼ਟਰ ਅੱਜ ਭਾਰਤੀ ਜਨਸੰਘ ਦੇ ਸੰਸਥਾਪਕ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਨੂੰ ਉਨ੍ਹਾਂ ਦੀ ਜਨਮ ਵਰ੍ਹੇਗੰਢ 'ਤੇ ਸ਼ਰਧਾਂਜਲੀ ਭੇਂਟ ਕਰ ਰਿਹਾ ਹੈ। ਸੱਭਿਆਚਾਰਕ ਮੰਤਰਾਲਾ ਪੱਛਮੀ ਬੰਗਾਲ ਸਰਕਾਰ ਦੇ ਸਹਿਯੋਗ ਨਾਲ ਇਸ ਮੌਕੇ ਨੂੰ ਮਨਾਉਣ ਲਈ ਕੋਲਕਾਤਾ ਵਿੱਚ ਇੱਕ ਪ੍ਰੋਗਰਾਮ ਦਾ ਆਯੋਜਨ ਕਰ ਰਿਹਾ ਹੈ। ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਨੇ ਉਪ ਰਾਸ਼ਟਰਪਤੀ ਭਵਨ ਵਿਖੇ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਨੂੰ ਉਨ੍ਹਾਂ ਦੀ 125ਵੀਂ ਜਨਮ ਵਰ੍ਹੇਗੰਢ 'ਤੇ ਸ਼ਰਧਾਂਜਲੀ ਭੇਂਟ ਕੀਤੀ। ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਨੇ ਉਨ੍ਹਾਂ ਦੀ 125ਵੀਂ ਜਨਮ ਵਰ੍ਹੇਗੰਢ 'ਤੇ ਸ਼ਰਧਾਂਜਲੀ ਭੇਂਟ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਹਿੰਮਤ, ਰਾਸ਼ਟਰਵਾਦ ਅਤੇ ਨਿਸਵਾਰਥ ਸੇਵਾ ਦਾ ਸਦੀਵੀ ਪ੍ਰਤੀਕ ਦੱਸਿਆ ਹੈ। ਫੀਫਾ ਫੁੱਟਬਾਲ ਵਿਸ਼ਵ ਕੱਪ ਵਿੱਚ ਖੇਡੇ ਗਏ ਮੈਚ ਵਿੱਚ ਇੰਗਲੈਂਡ ਮੈਕਸੀਕੋ ਨੂੰ 3-2 ਨਾਲ ਹਰਾ ਕੇ ਕੁਆਟਰ ਫਾਈਨਲ 'ਚ ਪਹੁੰਚ ਗਿਆ ਹੈ। ਇਸ ਦੌਰਾਨ ਬ੍ਰਾਜ਼ੀਲ ਦੇ ਮਹਾਨ ਖਿਡਾਰੀ ਨੈਮਾਰ ਜੂਨੀਅਰ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। 5 ਵਾਰ ਦੇ ਵਿਸ਼ਵ ਚੈਂਪੀਅਨ ਬ੍ਰਾਜ਼ੀਲ ਨੂੰ ਕੱਲ੍ਹ ਰਾਤ ਫੀਫਾ ਵਿਸ਼ਵ ਕੱਪ 'ਚ ਰਾਊਂਡ ਆਫ 16 ਵਿੱਚ ਨਾਰਵੇ ਹੱਥੋਂ 1-2 ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਅੰਤ ਵਿੱਚ ਚੋਣਵੀਆਂ ਖ਼ਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਇੰਡੋਨੇਸ਼ੀਆ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ 6 ਦਿਨਾਂ ਦੌਰੇ ਲਈ ਰਵਾਨਾ ਹੋ ਗਏ ਨੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਹਿਕਾਰਤਾ ਰਾਹੀਂ ਲੱਖਾਂ ਲੋਕਾਂ ਦੇ ਜੀਵਨ ਵਿੱਚ ਖੁਸ਼ਹਾਲੀ ਲਿਆਉਣ ਲਈ ਸਹਿਕਾਰਤਾ ਮੰਤਰਾਲੇ ਦੀ ਸ਼ਲਾਘਾ ਕੀਤੀ ਹੈ। ਬ੍ਰਿਕਸ ਦੀਆਂ ਨਸ਼ਾ ਵਿਰੋਧੀ ਏਜੰਸੀਆਂ ਦੇ ਮੁਖੀਆਂ ਦੀ ਮੀਟਿੰਗ ਅੱਜ ਗੁਹਾਟੀ ਵਿੱਚ ਸ਼ੁਰੂ ਹੋ ਗਈ ਹੈ। ਸਰਕਾਰ ਨੇ ਕਿਹਾ ਕਿ 104 ਕਰੋੜ ਤੋਂ ਵੱਧ ਸਿਹਤ ਕਾਰਡਾਂ ਨੂੰ 93 ਕਰੋੜ ਤੋਂ ਵੱਧ ਆਯੁਸ਼ਮਾਨ ਭਾਰਤ ਹੈਲਥ ਅਕਾਊਂਟਸ ਆਭਾ ਨਾਲ ਜੋੜਿਆ ਗਿਆ ਹੈ। ਅਤੇ ਫੀਫਾ ਫੁੱਟਬਾਲ ਵਿਸ਼ਵ ਕੱਪ ਵਿੱਚ ਇੰਗਲੈਂਡ ਮੈਕਸੀਕੋ ਨੂੰ 3-2 ਨਾਲ ਹਰਾ ਕੇ ਕੁਆਟਰ ਫਾਈਨਲ 'ਚ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਦੇਸ਼ਿਕ ਖਬਰਾਂ ਦਾ ਬੁਲੇਟਿਨ ਸ਼ਾਮੀ 6:20 'ਤੇ ਹੋਏਗਾ। ਨਮਸਕਾਰ।

ਜਬ ਵੀ ਮੈਟ ਸੁਣ ਰਹੇ ਸੀ ਇਸ ਫਿਲਮ 'ਚ ਤੁਸੀਂ ਇਹ ਗੀਤ ਜਾਵੇਦ ਅਲੀ ਅਤੇ ਸੋਨੂ ਨਿਗਮ ਦੀਆਂ ਆਵਾਜ਼ਾਂ 'ਚ। ਪ੍ਰੋਗਰਾਮ ਸਰਫਰੋਸ਼ ਤਹਿਤ ਅਗਲਾ ਗੀਤ ਆ ਰਿਹਾ ਤੁਹਾਡੇ ਸਾਰਿਆਂ ਦੇ ਰੇਡੀਓ ਸੈੱਟ 'ਤੇ। ਫਿਲਮ ਦਾ ਨਾਂ ਹੈ ਭਾਗ ਮਿਲਖਾ ਭਾਗ, ਆਵਾਜ਼ ਹੈ ਦਿਵਿਆ ਕੁਮਾਰ ਅਤੇ ਸਾਥ ਨਿਭਾਇਆ ਇਹਨਾਂ ਦਾ ਸਾਥੀਆਂ ਨੇ।

0: ਤਨੂ ਵਿੱਚ ਮਨੂ ਚੋ ਸੁਣ ਰਹੀ ਸੀ ਲੈਮਰ ਹੁਸੈਨਪੁਰੀ ਤੇ ਸਾਥੀਆਂ ਦੀਆਂ ਆਵਾਜ਼ਾਂ ਨੂੰ।
1: ਚਾਲ ਚਾਲ ਔਰ ਤੇਜ ਭਾਗ ਬਵਿੱਤਾ।
0: ਪ੍ਰੋਗਰਾਮ ਸਰਫਰੋਸ਼ ਤਹਿਤ ਆਖਰੀ ਗੀਤ ਆ ਰਿਹਾ ਤੁਹਾਡੇ ਸਾਰਿਆਂ ਦੇ ਰੇਡੀਓ ਸੈੱਟ ਤੇ ਫਿਲਮ ਦੰਗਲ ਚੋਂ।
2: ਪਾਪਾ ਸਲਵਾਰ ਕਮੀਜ਼ ਮੈਂ ਭਾਗਾ ਨਹੀਂ ਜਾਂਦਾ।

0: नरेंद्र मोदी इंडोनेशिया, ऑस्ट्रेलिया और न्यूजीलैंड की 6 दिन की यात्रा पर रवाना हो गए हैं। श्री मोदी ने कहा कि वे राष्ट्रपति प्रोबोवो सुबियांतो के निमंत्रण पर इंडोनेशिया जा रहे हैं। एक रिपोर्ट।
1: प्रधानमंत्री मोदी इंडोनेशिया के राष्ट्रपति प्रोबोवो सुबियांतो के साथ वार्ता करेंगे और रणनीतिक भागीदारी में प्रगति की समीक्षा करेंगे। वार्ता में दोनों देशों के बीच व्यापक रणनीतिक साझेदारी को मजबूत करने पर चर्चा होने की उम्मीद है, जिसमें रक्षा सहयोग, व्यापार, निवेश और ऊर्जा सुरक्षा तथा सांस्कृतिक सहयोग पर खास ध्यान दिया जाएगा। जकार्ता कार्यक्रम का मुख्य आकर्षण प्रधानमंत्री मोदी का भारतीय समुदाय को संबोधन होगा, जिसे लेकर पूरे देश में उत्साह है। 8 जुलाई को प्रधानमंत्री मोदी ऐतिहासिक प्रम्बनन मंदिर के दर्शन के लिए योग्यकर्ता जाएंगे। भारत इस यूनेस्को विश्व धरोहर स्थल के जीर्णोद्धार के प्रयासों में सहयोग कर रहा है, जो दोनों देशों के बीच गहरे सांस्कृतिक संबंधों को रेखांकित करता है। जकार्ता से संदीपन दासगुप्ता की रिपोर्ट के साथ समाचार कक्ष से अमीशा।
0: इंडोनेशिया से प्रधानमंत्री मोदी ऑस्ट्रेलिया जाएंगे। उनकी यात्रा से भारत ऑस्ट्रेलिया व्यापक रणनीतिक भागीदारी और मजबूत होगी। इसके बाद प्रधानमंत्री मोदी न्यूजीलैंड जाएंगे। प्रधानमंत्री मोदी ने कहा कि इंडोनेशिया, ऑस्ट्रेलिया और न्यूजीलैंड यात्रा से भारत की एक्ट ईस्ट नीति, महासागर लक्ष्य तथा स्वतंत्र और खुले हिंद प्रशांत क्षेत्र के प्रति भारत का दृष्टिकोण और मजबूत होगा। गृह मंत्री और सहकारिता मंत्री अमित शाह ने आज कहा कि सहकारी आंदोलन सुधारों, डिजिटलीकरण और पेशेवर प्रबंधन के माध्यम से विस्तार के नए चरण में प्रवेश कर रहा है। सहकारिता मंत्रालय के 5वें स्थापना दिवस समारोह को संबोधित करते हुए श्री शाह ने कहा कि राष्ट्रीय स्तर की 9 प्रमुख सहकारी समिति बनाई गई है।
2: सहकारिता मंत्रालय के इनिशिएटिव से कुल 9 राष्ट्रीय स्तर पर काम करने वाली सहकारी समिति बनाकर देश से लेकर ग्राम तक ये 9 क्षेत्रों में सहकारिता मंत्रालय को एक माला में पिरोने का काम हमने किया है।
0: श्री शाह ने किसानों से जैविक कृषि उत्पादों का उत्पादन बढ़ाने और रासायनिक उर्वरकों तथा कीटनाशकों का उपयोग कम करने की भी अपील की। उन्होंने कहा कि सहकारिता मंत्रालय पिछले 5 वर्षों से सहकारिता के माध्यम से समृद्धि के मंत्र का पालन कर रहा है, जिससे मंत्रालय द्वारा लाखों लोगों के जीवन में बदलाव आया है। श्री शाह ने कहा कि पिछले 5 वर्षों में सहकारी प्रणाली को आधुनिक, पारदर्शी, प्रौद्योगिकी सक्षम तथा प्रतिस्पर्धी बनाने की दिशा में सराहनीय कार्य किया गया है।
2: हमने कृषि ऋण, डेयरी, उर्वरक वितरण और ग्रामीण सेवाएं, ये सभी को प्राथमिक से लेकर राष्ट्रीय स्तर पर जोड़ने का काम किया है। सेकेंडरी और टर्सरी क्षेत्रों में भी उसको जोड़ने का काम किया है। भंडारण, उत्पादन, एक्सपोर्ट, जैविक उत्पादन, परंपरागत बीजों का उत्पादन, ज्यादा उत्पादन देने वाले बीजों का निर्माण, डिजिटल सेवाएं, बैंकिंग, मोबिलिटी, लॉजिस्टिक और हरित ऊर्जा, ये सबको एक माला में पिरोने का काम ये 5 साल में किया है।
0: ब्रिक्स देशों के मादक पदार्थ रोधी एजेंसियों के प्रमुखों की बैठक आज गुवाहाटी में शुरू हो गई है। 2 दिन की इस बैठक का आयोजन गृह मंत्रालय के अंतर्गत स्वापक नियंत्रण ब्यूरो ने किया है। भारतीय प्रतिनिधिमंडल का नेतृत्व कर रहे स्वापक नियंत्रण ब्यूरो के महानिदेशक अनुराग गर्ग ने कहा कि ब्रिक्स के विस्तार ने मादक पदार्थों की तस्करी और मादक द्रव्यों के सेवन सहित वैश्विक चुनौतियों से निपटने की समूह की क्षमता को मजबूत किया है। ये समाचार हमारी वेबसाइट www.newsonair.gov.in और हमारे न्यूज ऑन AIR ऐप पर भी उपलब्ध हैं। दोपहर समाचार में आपका फिर स्वागत है। सरकार ने कहा है कि 104 करोड़ से अधिक स्वास्थ्य कार्ड, 93 करोड़ से अधिक आयुष्मान भारत स्वास्थ्य खाता आभा से जोड़े गए हैं। ये देश की एकीकृत डिजिटल सार्वजनिक स्वास्थ्य प्रणाली की दिशा में महत्वपूर्ण प्रगति है। आभा आधार कार्ड की तरह 14 अंकों की विशिष्ट पहचान संख्या है, जो एक व्यक्ति को व्यापक स्वास्थ्य प्रणाली से सुरक्षित रूप से जोड़ती है। एक रिपोर्ट।
3: यह प्रणाली मरीजों को डिजिटल स्वास्थ्य सेवाओं तक पहुंच प्रदान करती है। इस नेटवर्क के माध्यम से रोगी संपूर्ण चिकित्सा इतिहास के साथ बीमाकर्ताओं, स्वास्थ्य सुविधाओं, डॉक्टरों और अन्य सेवाओं से जुड़ सकते हैं। सरकार का लक्ष्य है कि आयुष्मान भारत डिजिटल मिशन के माध्यम से देश के सभी मरीजों और सभी स्वास्थ्य सुविधाओं को एक ही डिजिटल नेटवर्क से जोड़ा जाए। इसका उद्देश्य प्रत्येक नागरिक के लिए पूर्णतः डिजिटल स्वास्थ्य रिकॉर्ड उपलब्ध कराना है। दीपेंद्र कुमार, आकाशवाणी समाचार, दिल्ली।
0: राष्ट्रीय परीक्षा एजेंसी NTA ने राष्ट्रीय पात्रता और प्रवेश परीक्षा NEET UG 2026 की आवेदन फीस वापसी के लिए बैंक खाता विवरण अपडेट करने की अंतिम तिथि बढ़ाकर 7 जुलाई कर दी है। सोशल मीडिया पोस्ट में NTA ने बताया कि जिन उम्मीदवारों ने अपने बैंक खाता विवरण की पुष्टि कर दी है उनके लिए रिफंड प्रक्रिया शुरू हो चुकी है। अब तक केवल 8,29,510 उम्मीदवारों ने ही अपने बैंक विवरण में सुधार या अपडेट किया है। निर्वाचन आयोग ने बिहार, गुजरात और मध्य प्रदेश की 3 विधानसभा सीटों के उपचुनावों के लिए अधिसूचना जारी कर दी है। बिहार में बांकीपुर, गुजरात में मंजलपुर और मध्य प्रदेश में दतिया विधानसभा सीटों पर उपचुनाव होंगे। नामांकन पत्र 13 जुलाई तक भरे जाएंगे और 14 जुलाई को नामांकन पत्रों की जाँच होगी। मतदान 30 जुलाई को होगा। निर्वाचन आयोग ने पश्चिम बंगाल से राज्यसभा की 3 सीटों के लिए उपचुनाव की घोषणा की है। ये सीटें राज्यसभा सदस्य सुखेंदु शेखर राय, सुष्मिता देव और प्रकाश चिकबराई के इस्तीफे के बाद खाली हुई थी। अधिसूचना कल जारी की जाएगी जबकि नामांकन पत्र दाखिल करने की अंतिम तिथि 14 जुलाई है। नामांकन पत्रों की जाँच 15 जुलाई को होगी। मतदान 24 जुलाई को और मतगणना भी उसी दिन होगी। पुरी में विश्व प्रसिद्ध रथ यात्रा की तैयारी अंतिम चरण में है। हमारे संवाददाता ने बताया है कि मुख्यमंत्री मोहन चरण मांझी सभी विभागों को वार्षिक उत्सव के लिए सभी व्यवस्था सुनिश्चित करने का निर्देश दिया है।
4: जगन्नाथ तकानेन।
5: दुनिया भर में मशहूर पुरी की रथ यात्रा जल्द ही होने वाली है। इसे देखते हुए उड़ीसा सरकार ने पुरी में इस भव्य उत्सव के सुचारू आयोजन के लिए व्यापक प्रशासनिक इंतजाम किए हैं। उड़ीसा के मुख्यमंत्री मोहन चरण मांझी ने सभी विभागों को निर्देश दिया है कि वे विभागों के बीच बेहतरीन तालमेल और हर इंतजाम को बहुत सावधानी से लागू करके रथ यात्रा का बिना किसी गड़बड़ी सुरक्षित और घटना मुक्त बनाए। आज सुबह पुरी में रथ यात्रा समन्वय समिति की आखिरी बैठक की अध्यक्षता करते हुए श्री मांझी ने इस सालाना रथ उत्सव को उड़ीसा के समृद्ध आध्यात्मिक और सांस्कृतिक विरासत का एक स्थायी प्रतीक बताया जो दुनिया भर से लाखों श्रद्धालुओं को आकर्षित करता है। उन्होंने महिला श्रद्धालुओं की सुरक्षा और सम्मान पर खास जोर दिया और भीड़ प्रबंधन, कई स्तरों वाली सुरक्षा, ट्रैफिक कंट्रोल और दूसरी जरूरी नागरिक सेवाओं की तैयारियों का जायजा लिया। प्रकाश दास, आकाशवाणी समाचार, भुवनेश्वर।
4: जगन्नाथ
0: इस बीच रेल मंत्री अश्विनी वैष्णव ने कहा है कि इस वर्ष भगवान जगन्नाथ की रथ यात्रा के लिए 300 से अधिक विशेष रेलगाड़ियां चलाई जाएंगी।
6: पुरी में महाप्रभु जगन्नाथ जी का रथ यात्रा का पावन पर्व है, उसमें 300 से अधिक स्पेशल ट्रेन चलाई गई और आने वाले समय में केरलम में ओनम के फेस्टिवल के उपलक्ष्य में 100 से अधिक स्पेशल ट्रेन चलाई जाएगी।
0: महाराष्ट्र के अधिकतर हिस्सों में लगातार वर्षा से जनजीवन अस्त व्यस्त है। भूस्खलन से मुंबई पुणे एक्सप्रेसवे पर यातायात बाधित है। मुंबई और कोंकण क्षेत्र में बाढ़ और भूस्खलन से इमारतें क्षतिग्रस्त हो गई हैं। सड़क, रेल और हवाई यातायात भी प्रभावित है। पूरे राज्य में अधिकारी हाई अलर्ट पर हैं। अधिकारियों ने लोगों से अनावश्यक यात्रा से बचने की अपील की है। मुख्यमंत्री देवेंद्र फडणवीस ने SDRF में स्थिति की समीक्षा की और सभी अधिकारियों को त्वरित समन्वित कार्रवाई के निर्देश दिए। मुंबई बृहन नगर पालिका की महापौर ऋतु तावड़े ने बताया है कि मोबाइल मैसेज के माध्यम से सरकार समय समय पर अलर्ट जारी कर रही है।
7: बहुत ही बड़ी बारिश और उसके साथ में हवा का वेग जो है और उसी के साथ में समुन्द्र में जो हाई टाइड चल रही है, ये तीनों के वजह से रेड अलर्ट लोगों को दिया जा रहा है। आधे आधे घंटे में हम लोग पूरी इन्फॉर्मेशन मुंबई करके लोगों के मैसेज में भेजने का काम कर रहे हैं। 1916 की नंबर जो है उसको कार्यान्वित किए।
0: उधर गुजरात में पिछले 24 घंटों में मूसलाधार वर्षा हुई है जिससे सौराष्ट्र और दक्षिण गुजरात क्षेत्रों में जनजीवन अस्त व्यस्त हो गया है। तेज बारिश के कारण अधिकारियों ने 6 प्रमुख बांधों को हाई अलर्ट पर रखा है। बारिश के कारण जनजीवन प्रभावित हुआ है। मछुआरों को 9 जुलाई तक अरब सागर में न जाने की चेतावनी दी गई है। मौसम विभाग ने आज गुजरात, कोंकण, गोवा, मध्य महाराष्ट्र और छत्तीसगढ़ में भारी वर्षा और कुछ स्थानों पर मूसलाधार वर्षा के लिए रेड अलर्ट जारी किया है। विभाग ने कहा है कि अगले 3 दिनों में दक्षिण पश्चिम मानसून के उत्तरी अरब सागर के कुछ हिस्सों में से गुजरात, हरियाणा और पंजाब के कुछ भागों के साथ राजस्थान में आगे बढ़ने की संभावना है। वहीं आज असम, मेघालय, बिहार, पूर्वी उत्तर प्रदेश, दिल्ली और पश्चिम बंगाल में तेज वर्षा की संभावना है। ये समाचार आकाशवाणी से प्रसारित किए जा रहे हैं। ताजा समाचार जानने के लिए आप हमारे सोशल मीडिया हैंडल @AIRNewsHindi को फॉलो कर सकते हैं। ये आकाशवाणी है। यूक्रेन की राजधानी कीव पर आज सुबह रूस के बैलिस्टिक मिसाइल हमले में 10 लोग मारे गए और 46 घायल हुए हैं। ये हमला तुर्की में होने वाले महत्वपूर्ण नाटो शिखर सम्मेलन से एक दिन पहले हुआ है, जिसमें अमेरिका के राष्ट्रपति डोनाल्ड ट्रंप के शामिल होने की उम्मीद है। यूक्रेन की वायुसेना ने कहा है कि रूस ने हमले में बैलिस्टिक मिसाइलों, क्रूज मिसाइलों और ड्रोन का इस्तेमाल किया। पोडोल्स्की जिले में एक आवासीय भवन ढह गया। यूक्रेन के राष्ट्रपति वोलोदिमिर ज़ेलेंस्की ने कल चेतावनी दी थी कि खुफिया जानकारी से संकेत मिले हैं कि रूस बड़े हमले की तैयारी कर रहा है। ईरान के दिवंगत सर्वोच्च नेता अली खामनेई की अंतिम यात्रा राजधानी तेहरान में 2 दिवसीय सार्वजनिक अंतिम दर्शन के बाद शुरू हुई, जिसमें भारी जनसमूह उमड़ पड़ा। खामनेई और युद्ध में मारे गए उनके परिवार के अन्य सदस्यों के ताबूतों को एक ट्रक में ले जाया जा रहा है। फीफा विश्व कप में आज इंग्लैंड ने मेक्सिको को 3-2 से हरा दिया और क्वार्टर फाइनल में जगह पक्की कर ली। ब्राजील के दिग्गज फुटबॉल खिलाड़ी नेमार जूनियर ने अंतर्राष्ट्रीय फुटबॉल से संन्यास ले लिया है। 5 बार के विश्व चैंपियन ब्राजील की राउंड 16 में कल रात नॉर्वे से 2-1 से हार का सामना करना पड़ा। विंबलडन टेनिस में सर्बिया के नोवाक जोकोविच ने रूस के रोमन सफ्योलिन को हराकर पुरुष सिंगल्स क्वार्टर फाइनल में जगह पक्की कर ली है। इसके साथ जोकोविच ने ऑल इंग्लैंड क्लब में अपना 106वां सिंगल्स खिताब जीता है। क्वार्टर फाइनल में जोकोविच का सामना फेलिक्स आगर एलियासिमे या एलेजांद्रो डेविडोविच फोकिना से होगा। महिला सिंगल्स में करीना मुखोवा ने अपने करियर में तीसरी बार विंबलडन क्वार्टर फाइनल में जगह बनाई है। एक अन्य मुकाबले में नाओमी ओसाका ने आरेना सबालेंका को हराकर ऑल इंग्लैंड क्लब में अपने पहले क्वार्टर फाइनल में प्रवेश किया। समग्र राष्ट्र आज भारतीय जनसंघ के संस्थापक श्यामा प्रसाद मुखर्जी की जयंती पर श्रद्धांजलि अर्पित कर रहा है। उपराष्ट्रपति सीपी राधाकृष्णन, प्रधानमंत्री नरेंद्र मोदी, गृह मंत्री अमित शाह, रक्षा मंत्री राजनाथ सिंह और लोकसभा अध्यक्ष ओम बिरला ने डॉ. श्यामा प्रसाद मुखर्जी की जयंती पर उन्हें श्रद्धांजलि अर्पित की है। अंत में मुख्य समाचार एक बार फिर। प्रधानमंत्री नरेंद्र मोदी इंडोनेशिया, ऑस्ट्रेलिया और न्यूजीलैंड की 6 दिन की यात्रा पर रवाना। उन्होंने कहा, यात्रा से भारत की एक्ट ईस्ट नीति और खुले हिंद प्रशांत क्षेत्र के प्रति भारत का दृष्टिकोण और मजबूत होगा। सहकारिता मंत्री अमित शाह ने कहा, सुधारों, डिजिटलीकरण और पेशेवर प्रबंधन के माध्यम से सहकारिता आंदोलन विस्तार के नए चरण में प्रवेश कर रहा है। सरकार ने कहा, डिजिटल स्वास्थ्य सेवाओं को बेहतर बनाने के लिए 104 करोड़ से अधिक स्वास्थ्य कार्ड आभा से जोड़े गए। मुंबई में तेज वर्षा से जनजीवन अस्त व्यस्त। मध्य महाराष्ट्र, गुजरात, गोवा और छत्तीसगढ़ के कुछ हिस्सों में मूसलाधार वर्षा के लिए रेड अलर्ट। और फीफा विश्व कप, इंग्लैंड ने मेक्सिको को रोमांचक मुकाबले में 3-2 से हराकर क्वार्टर फाइनल में जगह बनाई। इसके साथ ही दोपहर समाचार का यह समाप्त हुआ। नमस्कार।
4: FM बैंड 100.2 MHz ते न्यूज़ ऑन AIR ऐप ते तुसी ट्यून कीता है तुहाडा अपना रेडियो आकाशवाणी पटियाला। समा मिला लो जी, इस वक्त दोपहर के ठीक 2:30 बज रहे ने। हुण तो कुछ ही पलां च तुसी सुनोगे हफ्तावार प्रोग्राम सुनेहे।
8: बचा पिया रहू। मैं दोबारा सीट छड के नहीं जाना। मैं तेनू गल दसती, मैं खान पीन नू उरी मंगाई जाऊ, ना खा होया बचा पिया रहू। नाले पासे हो, उरे मैनू सीधी स्टेज दींदी आ मूरे।
9: नी भैने क्यों कमली हुई आ, जे घर बगाना ढिड तावद है, नी क्यों तू खाने दी बर्बादी कीती है। नाले ए बर्बादी कल्ली भोजन दी नी, ए किसे दी मेहनत ते लखां रुपईयां दी वी बर्बादी है। इस पासे भैने गंभीरता नाल सोच।
4: हाँ जी श्रोतियो, पेश है प्रोग्राम सुने हैं लेके हाजिर हाँ मैं सुमिता, मेरे नाल ने जी सर सुकीन मोहम्मद।
10: हाँ जी मैम नमस्ते सलाम सत श्री अकाल ते श्रोतियां नूं भी नमस्ते सलाम ते आस करदे हां साडे श्रोते नंबर नाल होणगे कायम दायम होणगे।
4: बिल्कुल सर, बिल्कुल जी, ते सुने हैं सर श्रोतियां ने साडे तक पहुंच गए ने
10: जी,
4: लेकिन फिर भी जिहड़े श्रोते सानूं हजे तक सुने हैं नहीं भेज सके, साडे मोबाइल नंबर 94650 0226 68 दे उत्ते सानू मैसेज कर सकते ने
10: जी,
4: और प्रोग्रामा संबंधी अपने सुझाव ते विचार सांझे कर सकते ने।
10: हाँ जी पहला सुनेहा किन्हां दा जी?
4: सर पहला सुनेहा साडे कोल आया है सुखविंदर सिंह पिंड बनवाड़ी राजपुरा टाउन तो।
10: की कहंदे जी सुखविंदर जी?
4: कहंदे के साडे राजपुरे मीं पै रहा है।
10: अच्छा जी, मीं तो पटियाले भी पै चुका।
4: हाँ जी हाँ सर बिल्कुल, सवेरे पटियाले भी मीं पै है ते कहंदे सुनन च आ रहे है के साडे आले दुआले भी मीं पै रहे ने, जिस नाल तपती गर्मी हो रही है ते ध्यान रखिया जाए इस दे विच जिहड़े कीड़े मकौड़े ने ते होर जहरीले जीव जंतु ने कहिंदे खुड्डां विचों पानी भरन नाल उह साडे घरां वल नूं रुक कर रहे ने।
10: बिल्कुल जी, इस दा ध्यान रखो जी।
4: बिल्कुल, जिस तों कहिंदे बचाव दी बहुत लोड़ है।
10: बिल्कुल,
4: नाल ही कह रहे ने प्रोग्राम हासियां दे गोल गप्पे मैडम राजविंदर कौर कोलों तनखाह शब्द दे उत्ते सुणिया, इन्हां दी पेशकारी सानूं बहुत वधिया लगी
10: जी।
4: ਕਹਿੰਦੇ ਸਾਡੀ ਬੇਨਤੀ ਹੈ ਕਿ ਇਹਨਾਂ ਦੀ ਤਨਖਾਹ ਵਧਾ ਦਿਓ।
10: ਸਰ ਜੋ ਤਨਖਾਹ ਵਧੂਗੀ ਤਾਂ ਸਾਰਿਆਂ ਦੀ ਵਧੇਗੀ
4: ਜੀ ਸਰ। ਕਹਿੰਦੇ ਇਸੇ ਦਿਨ ਸ਼ਨੀਵਾਰ ਵਾਲਾ ਪ੍ਰੋਗਰਾਮ ਨਾਰੀ ਲੋਕ ਮੈਡਮ ਕਰਮਜੀਤ ਕੌਰ ਤੇ ਰਾਜਵਿੰਦਰ ਕੌਰ ਜੀ ਨੇ ਪੇਸ਼ ਕੀਤਾ, ਸਰੋਤਿਆਂ ਦੀ ਫਰਮਾਇਸ਼ੀ ਤੇ ਹਿੰਦੀ ਫਿਲਮੀ ਗੀਤ ਸੁਣਾਏ, ਪ੍ਰੋਗਰਾਮ ਸਾਨੂੰ ਵਧੀਆ ਲੱਗਿਆ
10: ਜੀ।
4: ਐਤਵਾਰ ਵਾਲਾ ਪ੍ਰੋਗਰਾਮ ਨਾਰੀ ਲੋਕ ਆਨੰਦਿਤਾ ਸ਼ਰਮਾ ਜੀ ਕੋਲੋਂ ਸੁਣਿਆ, ਜਿਸ ਵਿੱਚ ਪੁਰਾਣੀ ਪੰਜਾਬੀ ਫਿਲਮਾਂ ਤੇ ਗੀਤ ਫਰਮਾਇਸ਼ ਦੇ ਤੌਰ ਤੇ ਸੁਣਾਏ ਗਏ, ਪ੍ਰੋਗਰਾਮ ਕਹਿੰਦੇ ਸਾਨੂੰ ਇਹ ਵੀ ਵਧੀਆ ਲੱਗਿਆ
10: ਜੀ।
4: ਮੈਡਮ ਕਮਲਪ੍ਰੀਤ ਜੀ ਨੂੰ ਬੇਨਤੀ ਕਰਦੇ ਹਾਂ ਜੀ ਕਿ ਤੁਸੀਂ ਪ੍ਰੋਗਰਾਮ ਦੋ ਤੇਲੀਆਂ ਦੋ ਮੇਲੀਆਂ ਦੇ ਵਿੱਚ ਸਰੋਤਿਆਂ ਨੂੰ ਗੱਲ ਕਰਨ ਲਈ ਸਾਰਿਆਂ ਨਾਲੋਂ ਕਹਿੰਦੇ ਘੱਟ ਸਮਾਂ ਦਿੰਦੇ ਹੋ, ਜਲਦੀ ਜਲਦੀ ਸ਼ੁਕਰੀਆ ਕਹਿ ਦਿੰਦੇ ਹੋ, ਇੱਦਾਂ ਨਾ ਕਰੋ।
10: ਮੈਡਮ ਕਮਲਪ੍ਰੀਤ
4: ਜੀ
10: ਜੀ ਇਹ ਕਹਿ ਰਹੇ ਸਰੋਤੇ ਨੂੰ ਜ਼ਿਆਦਾ ਟਾਈਮ ਨਹੀਂ ਦਿੰਦੇ, ਖੁਦ ਜ਼ਿਆਦਾ ਗੱਲਾਂ ਕਰਦੇ ਨੇ
4: ਜੀ, ਕਹਿੰਦੇ ਕਿ ਜਲਦੀ ਧੰਨਵਾਦ ਕਰ ਦਿੰਦੇ ਨੇ।
10: ਅੱਛਾ,
4: ਤੇ ਸਮਾਂ ਦਿਆ ਕਰੋ।
10: ਕੋਈ ਗੱਲ ਨਹੀਂ ਸਰ, ਅਸੀਂ ਨੋਟ ਕਰ ਲਿਆ ਅਤੇ ਅੱਗੇ ਤੋਂ ਮੈਡਮ ਤੁਹਾਨੂੰ ਜ਼ਿਆਦਾ ਟਾਈਮ ਦੇਣਗੇ
4: ਜੀ। ਸਰ ਨਾਲ ਹੀ ਕਹਿ ਰਹੇ ਨੇ ਪੁਆਧੀ ਵਾਲੇ ਪ੍ਰੋਗਰਾਮ ਨਾਰੀ ਲੋਕ ਦਾ ਮਿਆਰ ਥੋੜ੍ਹਾ ਹੋਰ ਉੱਚਾ ਚੁੱਕਿਆ ਜਾ ਸਕਦਾ ਹੈ, ਜੇਕਰ ਹਰ ਵਾਰ ਕਰਮਜੀਤ ਜੀ ਨਾ ਆਉਣ, ਇਹਨਾਂ ਦੀ ਥਾਂ 'ਤੇ ਰਾਜਵਿੰਦਰ ਜੀ ਨੂੰ ਬੁਲਾਇਆ ਜਾਵੇ ਅਤੇ ਹੋਰ ਜੋ ਅਨਾਊਂਸਰ ਨੇ ਉਹਨਾਂ ਨੂੰ ਵੀ ਸ਼ਾਮਿਲ ਕੀਤਾ ਜਾਵੇ।
10: ਸੁਖਵਿੰਦਰ ਜੀ ਸਾਡੇ ਕੋਲ ਨਾ ਸਿਰਫ 5-7 ਅਨਾਊਂਸਰ ਹੀ ਨੇ ਇੱਦਾਂ ਦੇ ਜਿਹੜੇ ਪੁਆਧੀ ਕਰ ਸਕਦੇ ਆ, ਇਸ ਲਈ ਉਹਨਾਂ ਦੀ ਵਾਰੀ ਵਾਰੀ ਡਿਊਟੀ ਲੱਗੀ ਜਾਂਦੀ ਆ
4: ਜੀ। ਇਹ ਕਹਿ ਰਹੇ ਨੇ ਕਿ ਰਾਜਵਿੰਦਰ ਜੀ ਨੂੰ ਵੀ ਬੁਲਾਓ ਅਤੇ ਸ਼ੁਰੂ ਤੋਂ ਰਾਜਵਿੰਦਰ ਜੀ ਇਹ ਪ੍ਰੋਗਰਾਮ ਪੇਸ਼ ਕਰਦੇ ਸੀ, ਇਹਨਾਂ ਨੂੰ ਇਹ ਜ਼ਿਆਦਾ ਵਧੀਆ ਲੱਗਦਾ ਸੀ।
10: ਕੋਈ ਗੱਲ ਨਹੀਂ ਸਰ, ਤੁਹਾਡਾ ਸੁਝਾਅ ਨੋਟ ਕਰ ਲਿਆ, ਅਸੀਂ ਰਾਜਵਿੰਦਰ ਜੀ ਨੂੰ ਬੁਲਾਵਾਂਗੇ।
4: ਨਾਲ ਹੀ ਇਹ ਕਹਿ ਰਹੇ ਨੇ ਸਰ ਕਿ ਪਿਛਲੀ ਵਾਰ ਅਸੀਂ ਬੇਨਤੀ ਕੀਤੀ ਸੀ ਕਿ ਅਸੀਂ ਮੈਡਮ ਸਰੀਤਾ ਚਾਵਲਾ ਜੀ ਅਤੇ ਰਵਿੰਦਰ ਗਰੇਵਾਲ ਜੀ ਨੂੰ ਮਿਸ ਕਰ ਰਹੇ ਹਾਂ।
10: ਨਹੀਂ ਜੀ, ਉਹ ਤਾਂ ਡਿਊਟੀ ਕਰ ਰਹੇ ਨੇ ਅਤੇ ਰਵਿੰਦਰ ਜੀ ਵੀ ਕਰ ਰਹੇ ਨੇ ਡਿਊਟੀ, ਪਰ ਰਵਿੰਦਰ ਜੀ ਥੋੜ੍ਹੀ ਜਿਹੀ ਘੱਟ ਡਿਊਟੀ ਕਰਦੇ ਨੇ ਕਿਉਂਕਿ ਉਹ ਥੋੜ੍ਹੇ ਮਤਲਬ ਕੰਮ ਦੇ ਸਿਲਸਿਲੇ 'ਚ ਉਹਨਾਂ ਦਾ ਜ਼ਿਆਦਾ ਕੰਮ ਹੁੰਦਾ ਅਤੇ ਉਹ ਜਦੋਂ ਫ੍ਰੀ ਹੁੰਦੇ ਆ ਉਦੋਂ ਡਿਊਟੀ ਕਰਦੇ ਨੇ ਉਹ
4: ਜੀ। ਸਰ ਨਾਲ ਹੀ ਇਹ ਦੱਸ ਰਹੇ ਨੇ ਕਿ ਇਸ ਵਾਰ ਪ੍ਰੋਗਰਾਮ ਵਿਬ ਗਿਓਰ ਦੇ ਵਿੱਚ 5 ਸਵਾਲਾਂ ਵਾਲਾ ਪ੍ਰੋਗਰਾਮ ਦਾ ਸਿਲਸਿਲਾ ਤੁਸੀਂ ਮਿਸ ਕਰ ਦਿੱਤਾ ਅਤੇ ਕਿਉਂ ਮਿਸ ਕਰ ਦਿੱਤਾ? ਪਿਛਲੇ ਹਫ਼ਤੇ ਤਾਂ ਇਹ 5 ਸਵਾਲ ਹੋਏ ਸੀ
10: ਜੀ। ਸਰ ਅਸੀਂ ਇਸ ਨੂੰ ਦੇਖਾਂਗੇ, ਕੋਈ ਗੱਲ ਨਹੀਂ, ਕਿਉਂਕਿ ਸਾਡੇ ਨਵੇਂ ਵਿਬ ਗਿਓਰ ਵਾਲੇ ਜਿੰਨੇ ਵੀ ਸਾਈਨੀ ਨੇ ਉਹ ਸਾਰੇ ਨਵੇਂ ਨੇ ਅਤੇ ਥੋੜ੍ਹੇ ਥੋੜ੍ਹੇ ਲਾਈਨ 'ਤੇ ਆ ਰਹੇ ਨੇ
4: ਜੀ,
10: ਇਨਸ਼ਾਅੱਲਾ ਜਲਦੀ ਠੀਕ ਹੋ ਜਾਏਗਾ।
4: ਨਾਲ ਹੀ ਇਹ ਕਹਿ ਰਹੇ ਨੇ ਕਿ ਜਸਵਿੰਦਰ ਸਿੰਘ ਜੀ ਜਦੋਂ ਨਵੇਂ ਨਵੇਂ ਆਏ ਸੀ ਮੈਸੇਜ ਧਿਆਨ ਨਾਲ ਪੜ੍ਹਦੇ ਸੀ।
10: ਕੌਣ ਜੀ?
4: ਜਸਵਿੰਦਰ ਜੀ।
10: ਜਸਵਿੰਦਰ ਜੀ ਜੀ,
4: ਅੱਜ ਕੱਲ੍ਹ ਕਹਿੰਦੇ ਉਹ ਮੈਸੇਜਿਸ, ਸ਼ਾਇਦ ਸਰ ਫਰਮਾਇਸ਼ੀ ਮੈਸੇਜਿਸ ਦੀ ਗੱਲ ਕਰ ਰਹੇ ਨੇ, ਉਹ ਕਹਿੰਦੇ ਉਹ ਸਹੀ ਨਹੀਂ ਪੜ੍ਹਦੇ, ਬਹੁਤ ਗਲਤ ਤਰੀਕੇ ਨਾਲ ਪੜ੍ਹਦੇ ਨੇ।
10: ਗਲਤ ਤਰੀਕੇ ਨਾਲ ਕਿੱਦਾਂ?
4: ਸਿੰਘ ਅਤੇ ਕੌਰ ਦੇ ਵਿੱਚ ਕਹਿੰਦੇ ਫਰਕ
10: ਨਹੀਂ ਕਰਦੇ,
4: ਨਹੀਂ ਕਰਦੇ,
10: ਨਹੀਂ ਕਰਿਆ ਕਰਨਗੇ ਸਰ, ਕੋਈ ਗੱਲ ਨਹੀਂ, ਕਦੇ ਗਲਤੀ ਹੋ ਜਾਂਦੀ ਆ।
4: ਬਾਕੀ ਲਿਖਦੇ ਨੇ ਸਾਨੂੰ ਅੰਮ੍ਰਿਤਪਾਲ, ਰਾਜਵਿੰਦਰ ਕੌਰ ਅਤੇ ਦੋਨੋਂ ਕਰਮਜੀਤ ਮੈਮ, ਦੋਨੋਂ ਸ਼ਰਮਾ ਮੈਡਮ, ਰਣਦੀਪ ਪੰਧੇਰ, ਜਸਪ੍ਰੀਤ, ਗੁਰਹਰਪ੍ਰੀਤ, ਮਨਦੀਪ ਮਸੌਣ, ਰਵਿੰਦਰ ਗਰੇਵਾਲ ਜੀ, ਵਰਿੰਦਰ ਸਿੰਘ ਕਾਲੋ, ਇਹਨਾਂ ਦੀ ਪੇਸ਼ਕਾਰੀ ਵਧੀਆ ਲੱਗਦੀ ਹੈ।
10: ਸੁਖਵਿੰਦਰ ਜੀ ਦਾ ਜਦੋਂ ਵੀ ਖਤ ਆਉਂਦਾ ਕਾਫੀ ਲੰਬੇ ਡਿਟੇਲ 'ਚ ਆਉਂਦਾ ਨਾ, ਕਾਫੀ ਵਧੀਆ ਸੁਝਾਅ ਦਿੰਦੇ ਨੇ ਅਤੇ ਕੋਈ ਗੱਲ ਨਹੀਂ ਸਰ, ਤੁਹਾਡੀ ਫੀਡਬੈਕ ਲਈ ਤੁਹਾਡਾ ਧੰਨਵਾਦ
4: ਅਤੇ
10: ਜੋ ਤੁਸੀਂ ਸ਼ਿਕਵੇ ਕੀਤੇ ਨੇ ਹੈ ਨਾ, ਜੋ ਪ੍ਰਸ਼ਨ ਉਠਾਏ ਨੇ, ਤਾਂ ਉਹਨਾਂ ਦੀ ਅਸੀਂ ਸੱਦੇਵਾ ਕਰਾਂਗੇ
4: ਜੀ। ਸਰ ਪਿੰਡ ਤੇਜਾ ਮੋੜੀ ਅੰਬਾਲਾ ਤੋਂ ਬੰਸੀ ਲਾਲ ਸੰਧੂ ਜੀ ਲਿਖਦੇ ਨੇ, ਪਹਿਲਾਂ ਤਾਂ ਕਹਿ ਰਹੇ ਨੇ ਕਿ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
10: ਸਤਿ ਸ਼੍ਰੀ ਅਕਾਲ ਜੀ।
4: ਟੈਕਨੀਕਲ ਟੀਮ ਇਸ ਵਕਤ ਜੋ ਨੇ ਰਾਧੇ ਸ਼ਾਮ ਜੀ, ਪ੍ਰਦੀਪ ਪੂਨੀਆ, ਇਹਨਾਂ ਨੂੰ ਵੀ ਸਲਾਮ ਕਰ ਰਹੇ ਨੇ।
10: ਤੁਹਾਨੂੰ ਵੀ ਸਰ ਇਹਨਾਂ ਵੱਲੋਂ ਸਲਾਮ।
4: ਅਤੇ ਸਰ ਇਹ ਦੱਸ ਰਹੇ ਨੇ ਕਿ 13 ਜੁਲਾਈ ਸ਼ੁੱਕਰਵਾਰ ਨੂੰ 8:15 ਕੋਆਪਰੇਟਿਵ ਸੁਸਾਇਟੀ ਬੈਂਕ ਦੇ ਮੈਨੇਜਰ ਤ੍ਰਿਲੋਕ ਨਾਥ ਜੀ ਨਾਲ ਗੱਲਬਾਤ,
10: 13 ਜੁਲਾਈ,
4: ਮਾਫ ਕਰਨਾ 3 ਜੁਲਾਈ ਨੂੰ, ਸ਼ੁੱਕਰਵਾਰ
10: ਨੂੰ
4: 8:15 ਕੋਆਪਰੇਟਿਵ ਸੁਸਾਇਟੀ ਬੈਂਕ ਦੇ ਮੈਨੇਜਰ ਤ੍ਰਿਲੋਕ ਨਾਥ ਜੀ ਨਾਲ ਸਰ ਸ਼ਹਿਨਾਜ਼ ਮੈਡਮ ਦੀ ਗੱਲਬਾਤ ਸੁਣਵਾਈ ਗਈ।
10: ਜੀ
4: ਉਹ ਇਹਨਾਂ ਨੂੰ ਵਧੀਆ ਲੱਗੀ
10: ਸਰ ਇਹ ਤੇ ਵੈਸੇ ਰਿਪੀਟ ਸੀ ਤੇ ਪਸੰਦ ਕਰਨ ਲਈ ਤੁਹਾਡਾ ਧੰਨਵਾਦ ਜੀ
4: ਜੀ ਤੇ ਸਰ ਖੇਤੀ ਨੁਕਤੇ ਇਹਨਾਂ ਨੂੰ 4 ਜੁਲਾਈ ਸ਼ਨੀਵਾਰ ਵਾਲਾ ਇਹਨਾਂ ਨੂੰ ਚੰਗਾ ਲੱਗਿਆ
10: ਅੱਛਾ ਜੀ
4: ਜੀ ਅਤੇ ਬਾਕੀ 4 ਜੁਲਾਈ ਨੂੰ ਕਹਿੰਦੇ ਰਾਤ ਵਾਲੇ ਪ੍ਰੋਗਰਾਮ ਜਿਹੜੇ ਸੀ ਉਹ ਵੀ ਸੀਮਾ ਸ਼ਰਮਾ ਜੀ ਨੇ ਪੇਸ਼ ਕੀਤੇ ਇਹਨਾਂ ਨੂੰ ਚੰਗੇ ਲੱਗੇ 5 ਜੁਲਾਈ ਨੂੰ ਪੁਆਧੀ ਵਾਲਾ ਪ੍ਰੋਗਰਾਮ ਕਿਸਾਨ ਵਾਣੀ ਕਰਮਜੀਤ ਅਤੇ ਜਸਪ੍ਰੀਤ ਜੀ ਨੇ ਚੰਗਾ ਪੇਸ਼ ਕੀਤਾ
10: ਸ਼ੁਕਰੀਆ ਜੀ ਸ਼ੁਕਰੀਆ
4: ਜੀ ਨਾਲ ਹੀ ਦੱਸਦੇ ਨੇ 6 ਜੁਲਾਈ ਨੂੰ ਖੇਤੀ ਨੁਕਤੇ ਪ੍ਰੋਗਰਾਮ ਰਣਬੀਰ ਸਿੰਘ ਜੀ ਨੇ ਕੀਤਾ ਪਸ਼ੂਆਂ ਦੀ ਸਾਂਭ ਸੰਭਾਲ ਦੇ ਉੱਤੇ ਉਹ ਵੀ ਇਹਨਾਂ ਨੂੰ ਸਰ ਚੰਗਾ ਲੱਗਿਆ
10: ਥੈਂਕ ਯੂ ਜੀ
4: ਇੱਕ ਸਰ ਲਿਖਤੀ ਰੂਪ ਦੇ ਵਿੱਚ ਆਇਆ ਸਾਡੇ ਕੋਲ ਸੁਨੇਹਾ ਨਰਿੰਦਰ ਕੁਮਾਰ ਹੋਰਾਂ ਦਾ ਬਸੀ ਪਠਾਣਾ ਤੋਂ
10: ਨਰਿੰਦਰ ਕੌਰ ਜੀ ਨਰਿੰਦਰ ਸਿੰਘ ਜੀ
4: ਨਰਿੰਦਰ ਕੁਮਾਰ ਪਿੰਡ ਮੁਖਾ
10: ਠੀਕ ਹੈ ਨਰਿੰਦਰ ਕੁਮਾਰ ਠੀਕ ਹੈ ਬਸੀ ਪਠਾਣਾ
4: ਬਿਲਕੁਲ ਜੀ
10: ਪਿੰਡ ਕਿਹੜਾ ਦੱਸਿਆ ਤੁਸੀਂ
4: ਸਰ ਪਿੰਡ ਆਪਣਾ ਪਿੰਡ ਮੁਕਾਰੋਂਪੁਰ
10: ਪਿੰਡ ਮੁਕਾਰੋਂਪੁਰ
4: ਜੀ ਸ਼੍ਰੀ ਫਤਿਹਗੜ੍ਹ ਸਾਹਿਬ
10: ਜੀ ਕੀ ਕਹਿੰਦੇ ਨੇ ਜੀ
4: ਇਹ ਲਿਖਦੇ ਨੇ ਕਿ ਪਿਛਲੇ ਮਹੀਨੇ ਦੀ 23 ਤਾਰੀਖ ਨੂੰ ਅਨੰਦਿਤਾ ਸ਼ਰਮਾ ਜੀ ਨੇ ਸੁਰਿੰਦਰ ਸਿੰਘ ਹੋਰਾਂ ਦੇ ਨਾਲ ਨਾਲ ਜੋ ਗੱਲ ਕੀਤੀ ਔਰ ਬੋਲੋ ਸੋਚ ਸਮਝ ਕੇ ਕੁਛ ਸਰ ਇੱਦਾਂ ਇਸ ਵਿਸ਼ੇ ਦੇ ਉੱਤੇ
10: ਪਹਿਲਾਂ ਸੋਚੋ ਫਿਰ ਬੋਲੋ ਇਹ ਜੀ
4: ਅਤੇ ਕਹਿੰਦੇ ਉਸਦੇ ਉੱਤੇ ਗੱਲ ਕੀਤੀ ਸਾਨੂੰ ਚੰਗੀ ਲੱਗੀ ਅਤੇ ਇੱਕ ਸਰ 25 ਤਰੀਕ ਨੂੰ ਕਰਮਜੀਤ ਕੌਰ ਜੀ ਅਤੇ ਗੁਰਹਰਪ੍ਰੀਤ ਕੌਰ ਵੱਲੋਂ ਪ੍ਰੋਗਰਾਮ ਪੇਸ਼ ਕੀਤਾ ਗਿਆ ਇਹਨਾਂ ਨੂੰ ਉਹ ਵੀ ਚੰਗਾ ਲੱਗਿਆ
10: ਹਾਂ ਕਿਹੜਾ ਪ੍ਰੋਗਰਾਮ ਸੀ
4: ਸਰ ਇਹਨਾਂ ਦਾ ਮਾਫ਼ ਕਰਨਾ ਮੈਨੂੰ ਨਾ ਇੱਕ ਤਾਂ ਸਰ ਰਾਈਟਿੰਗ ਨਹੀਂ ਸਮਝ ਆ ਰਹੀ ਮੰਜੇ ਬਿਸਤਰੇ ਦੇ ਉੱਤੇ ਕੋਈ ਪ੍ਰੋਗਰਾਮ ਦੇ ਉੱਤੇ ਵਿਸ਼ਾ ਸੀਗਾ
10: ਜੀ
4: ਉਸ ਦੇ ਉੱਤੇ ਇਹਨਾਂ ਨੇ ਪ੍ਰੋਗਰਾਮ ਕੀਤਾ
10: ਨਰਿੰਦਰ ਕੁਮਾਰ ਜੀ ਥੈਂਕ ਯੂ ਤੁਹਾਡਾ ਪਰ ਤੁਸੀਂ ਅੱਗੇ ਤੋਂ ਥੋੜ੍ਹਾ ਸਾਫ਼ ਸਾਫ਼ ਲਿਖਿਆ ਕਰੋ
4: ਤਾਂ ਕਿ
10: ਹਾਂ ਟਾਈਪ ਕਰਕੇ ਕਰਦਾ ਕਰੋ ਕਿਉਂਕਿ ਕਈ ਵਾਰ ਨਹੀਂ ਪੜ੍ਹਿਆ ਜਾਂਦਾ ਅਤੇ ਸਾਨੂੰ ਪੜ੍ਹਨ 'ਚ ਦਿੱਕਤ ਆਉਂਦੀ ਆ ਫਿਰ ਸਾਨੂੰ ਸਮਝ ਵੀ ਲੱਗਦੀ ਤੁਸੀਂ ਕਹਿਣਾ ਕੀ ਚਾਹੁੰਦੇ ਹੋ
4: ਬਿਲਕੁਲ ਠੀਕ ਹੈ ਲੇਕਿਨ ਉਹ ਸਭ ਕੁਛ ਨਾਲ ਜੋੜ ਜੋੜ ਕੇ ਜਿੱਦਾਂ ਲਿਖ ਦਿੰਦੇ ਆ ਨਾ ਆਪਾਂ
10: ਜੀ ਜੀ
4: ਅਤੇ ਸਰ 26 ਤਰੀਕ ਨੂੰ ਹੀ ਕਹਿ ਰਹੇ ਨੇ ਮੈਡਮ ਰਣਦੀਪ ਕੌਰ ਜੀ ਅਤੇ ਮਨਦੀਪ ਜੀ ਨੇ ਪ੍ਰੋਗਰਾਮ ਕੀਤਾ ਉਹ ਵੀ ਉਹਨਾਂ ਨੂੰ ਚੰਗਾ ਲੱਗਿਆ 27 ਤਰੀਕ ਨੂੰ ਇੱਕ ਪ੍ਰੋਗਰਾਮ ਸੀਗਾ ਉਹ ਵੀ ਇਹਨਾਂ ਨੂੰ ਚੰਗਾ ਲੱਗਿਆ ਰੂਬਲ ਜੀ ਵੱਲੋਂ ਪੇਸ਼ ਕੀਤਾ ਗਿਆ ਅਤੇ ਨਾਲ ਕਮਲਪ੍ਰੀਤ ਨੇ
10: ਪਰ ਇਹਨਾਂ ਨੇ ਕਿਸੇ ਵੀ ਪ੍ਰੋਗਰਾਮ ਦਾ ਨਾਂ ਨਹੀਂ ਦੱਸਿਆ ਨਾ
4: ਜੀ ਖੇਡਾਂ ਬਾਰੇ ਸਰ ਪ੍ਰੋਗਰਾਮ ਸੀ ਕੋਈ ਉਸ ਬਾਰੇ ਗੱਲ ਕਰ ਰਹੇ ਨੇ
10: ਨਰਿੰਦਰ ਕੁਮਾਰ ਜੀ ਫਿਰ ਵੀ ਤੁਹਾਡਾ ਧੰਨਵਾਦ ਅਤੇ ਅਸੀਂ ਆਸ ਕਰਦੇ ਕਿ ਅੱਗੇ ਤੋਂ ਤੁਸੀਂ ਸਾਫ਼ ਸਾਫ਼ ਲਿਖੋਗੇ ਤਾਂ ਕਿ ਸਾਫ਼ ਸਾਫ਼ ਪੜ੍ਹਿਆ ਜਾ ਸਕੇ ਅਤੇ ਸਾਫ਼ ਸਾਫ਼ ਜਵਾਬ ਦਿੱਤੇ ਜਾਣ
4: ਬਬੀਤਾ ਰਾਣੀ ਪਿੰਡ ਖਰਾਜਪੁਰਾ ਜ਼ਿਲ੍ਹਾ ਪਟਿਆਲਾ ਤੋਂ ਸੁਨੇਹਾ ਭੇਜ ਰਹੇ ਨੇ
10: ਜੀ
4: ਕਹਿੰਦੇ ਜਿਹੜੇ ਸਰੋਤੇ ਸੁਝਾਵ ਜਾਂ ਸ਼ਿਕਾਇਤ ਦਰਜ ਕਰਾਉਂਦੇ ਨੇ ਉਹਨਾਂ ਨੂੰ ਪਹਿਲ ਦਿਓ ਤਾਂ ਹੀ ਪ੍ਰੋਗਰਾਮ ਹੋਰ ਬਿਹਤਰ ਹੋ ਸਕਦੇ ਨੇ ਤੁਸੀਂ ਕਹਿੰਦੇ ਉਹਨਾਂ ਦਾ ਕਦੇ ਧੰਨਵਾਦ ਨਹੀਂ ਕਰਦੇ
10: ਜੋ ਅਸੀਂ ਤਾਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਜੀ ਪਰ ਇੱਦਾਂ ਨਾ ਜਿਸ ਤਰ੍ਹਾਂ ਦੇ ਮੈਸੇਜ ਆਉਂਦੇ ਨੇ ਨਾ ਕ੍ਰੋਨੀਕਲ ਆਰਡਰ 'ਚ ਨਾ ਜਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਵੀ ਪਹਿਲਾ ਮੈਸੇਜ ਜਿਹੜਾ ਆ ਗਿਆ ਚਾਹੇ ਉਹ ਸਾਡੀ ਸ਼ਿਕਾਇਤ ਦਾ ਹੈ ਨਾ ਸਾਡੇ ਵੱਲ ਸ਼ਿਕਾਇਤ ਦਾ ਜਾਂ ਤਾਰੀਫ ਦਾ ਪਹਿਲਾਂ ਉਹ ਪੜਿਆ ਜਾਊਗਾ
4: ਜੀ
10: ਅਤੇ ਜਿਹੜਾ ਬਾਅਦ ਜਾਣਾ ਬਾਅਦ 'ਚ ਪੜਿਆ ਜਾਏਗਾ ਇਹ ਤਾਂ ਸਿੰਪਲ ਜੀ ਗੱਲ ਹੈ ਜੀ
4: ਜੀ ਸਰ ਸਰ ਬਬੀਤਾ ਰਾਣੀ ਜੀ ਵੀ ਲਿਖ ਰਹੇ ਨੇ ਕਿ ਇਸ ਹਫ਼ਤੇ ਤੁਸੀਂ ਕਹਿੰਦੇ 5 ਸਵਾਲ ਵਾਲਾ ਪ੍ਰੋਗਰਾਮ ਕਿਉਂ ਨਹੀਂ ਪੇਸ਼ ਕੀਤਾ ਪਿਛਲੇ ਹਫ਼ਤੇ ਕੀਤਾ ਸੀ ਇੱਦਾਂ ਆਪਣੀ ਮਨਮਰਜ਼ੀ ਦਾ ਸੌਦਾ ਹੋ ਗਿਆ ਇਹ ਤਾਂ
10: ਨਹੀਂ ਮਨਮਰਜ਼ੀ ਦਾ ਸੌਦਾ ਨਹੀਂ ਅਸੀਂ ਪਹਿਲਾਂ ਜਵਾਬ ਦੇ ਚੁੱਕੇ ਹਾਂ ਕਿ ਇਹ ਬਿਗ ਬਿਗੋਰ ਵਾਲੇ ਸਾਰੇ ਸੈਨੀ ਨਵੇਂ ਨੇ ਉਹਨਾਂ ਨੂੰ ਹਲੇ ਅਸੀਂ ਮਤਲਬ ਤੋਰ ਰਹੇ ਹਾਂ ਕੋਈ ਗੱਲ ਨਹੀਂ ਸਭ ਠੀਕ ਹੋ ਜਾਏਗਾ
4: ਪੁਆਧੀ ਵਾਲਾ ਪ੍ਰੋਗਰਾਮ ਸਿਰਫ ਕਰਮਜੀਤ ਜੀ ਦੇ ਲੇਖੇ ਹੀ ਲਿਖ ਦਿੱਤਾ ਗਿਆ ਅਤੇ ਇਹਨਾਂ ਤੋਂ ਇਲਾਵਾ ਰਾਜਵਿੰਦਰ ਮੈਡਮ ਨੂੰ ਵੀ ਮੌਕਾ ਦਿਓ ਅਤੇ ਕਹਿ ਰਹੇ ਨੇ ਕਿ ਐਤਵਾਰ ਨੂੰ ਅਨੰਦਿਤਾ ਸ਼ਰਮਾ ਵੱਲੋਂ ਫੋਨ ਨੰਬਰ ਹੀ ਗਲਤ ਦੱਸ ਦਿੱਤਾ ਗਿਆ ਫੋਨ ਇਨ ਪ੍ਰੋਗਰਾਮ ਦੌਰਾਨ
10: ਤੇ ਨੰਬਰ ਸ਼ਾਇਦ ਉਹਨਾਂ ਤੇ ਗਲਤ ਬੋਲਿਆ ਗਿਆ ਹੋਵੇ ਪਰ ਸਾਡੇ ਸਰੋਤਿਆਂ ਨੂੰ ਪਤਾ ਹੀ ਹੈ ਸਾਡਾ ਨੰਬਰ ਤਾਂ
4: ਹਾਂ ਜੀ ਸਰੋਤੇ ਮੂੰਹ ਜਵਾਨੀ
10: 8494 ਜੀ
4: ਜੀ ਸਰ ਹਾਸਿਆਂ ਦੇ ਗੋਲ ਗੱਪੇ ਪ੍ਰੋਗਰਾਮ ਦੇ ਵਿੱਚ ਤਨਖਾਹ ਸ਼ਬਦ ਦੇ ਉੱਤੇ ਰਾਜਵਿੰਦਰ ਜੀ ਕੋਲੋਂ ਕਹਿੰਦੇ ਬਹੁਤ ਵਧੀਆ ਲੱਗਿਆ
10: ਇਹ ਤਾਂ ਨਹੀਂ ਕਹਿ ਰਹੇ ਤਨਖਾਹ ਵਧਾਓ ਉਹਨਾਂ ਦੀ
4: ਨਹੀਂ ਸਰ ਇਹ ਨਹੀਂ ਕਹਿ ਰਹੇ ਇਸੇ ਦਿਨ ਦਾ ਪ੍ਰੋਗਰਾਮ ਨਾਰੀ ਲੋਕ ਵੀ ਇਹਨਾਂ ਨੂੰ ਚੰਗਾ ਲੱਗਿਆ ਜੋ ਕਿ ਕਰਮਜੀਤ ਕੌਰ 1 ਅਤੇ ਰਾਜਵਿੰਦਰ ਕੌਰ ਜੀ ਵੱਲੋਂ ਹਿੰਦੀ ਗੀਤਾਂ ਦੀ ਫਰਮਾਇਸ਼ੀ ਗੀਤਾਂ ਨਾਲ ਸਜਾਇਆ ਗਿਆ ਸੀ
10: ਥੈਂਕ ਯੂ ਜੀ ਥੈਂਕ ਯੂ ਬਾਕੀ ਸ਼ਿਕਾਇਤ ਕਰੇ ਕੁਛ
4: ਸਰ ਸ਼ਿਕਾਇਤ ਤਾਂ ਇਹੀ ਸੀ ਕਿ ਆਪਣੇ 5 ਸਵਾਲ ਵਾਲਾ ਪ੍ਰੋਗਰਾਮ
10: ਜੋ ਕੋਈ ਗੱਲ ਨਹੀਂ ਪਹਿਲਾਂ ਵੀ ਸਾਡੇ ਕੋਲ ਸ਼ਿਕਾਇਤ ਆਈ ਹੈ ਜੀ ਅਸੀਂ ਤੁਹਾਨੂੰ ਦੱਸਿਆ ਸੀ ਦਾ ਸੋਲੂਸ਼ਨ ਹੋਵੇਗਾ
4: ਜੀ ਰਾਜਵਿੰਦਰ ਕੌਰ ਪ੍ਰੀਤਨਗਰ ਤ੍ਰਿਪੜੀ ਪਟਿਆਲਾ ਤੋਂ ਲਿਖਦੇ ਨੇ ਕਿ ਮੈਂ ਤੁਹਾਡੇ ਸਾਰੇ ਹੀ ਪ੍ਰੋਗਰਾਮ ਬੜੇ ਧਿਆਨ ਨਾਲ ਸੁਣਦੀ ਹਾਂ ਫੁਲਕਾਰੀ ਤੇ ਨਾਰੀ ਲੋਕ ਕਹਿੰਦੇ ਮੈਨੂੰ ਬਹੁਤ ਵਧੀਆ ਲੱਗਦਾ
10: ਜੀ
4: ਹਾਸਿਆਂ ਦੇ ਗੋਲ ਗੱਪੇ 2 ਤੇਰੀਆਂ 2 ਮੇਰੀਆਂ ਹੈਲੋ ਫਰਮਾਇਸ਼ ਰਾਤੀ ਪੰਜਾਬੀ ਤੜਕਾ ਵੀ ਸੁਣਦੀ ਹਾਂ
10: ਜੀ
4: ਤੇ ਕਹਿੰਦੇ ਹਰ ਰੋਜ਼ ਸੁਣਦੀ ਹਾਂ ਤੇ ਸੁਨੇਹਾ ਅੱਜ ਪਹਿਲੀ ਵਾਰ ਭੇਜ ਰਹੀ ਹਾਂ
10: ਭੇਜਿਆ ਕਰੋ ਜੀ
4: ਮੈਂ ਕਹਿੰਦੇ ਸਿਲਾਈ ਕਰਦੀ ਹਾਂ ਤੇ ਰੇਡੀਓ ਤੋਂ ਬਿਨਾਂ 1 ਮਿੰਟ ਵੀ ਨਹੀਂ ਰਹਿ ਸਕਦੀ
10: ਨਹੀਂ ਜੀ ਭੇਜਿਆ ਕਰੋ ਅੱਗੇ ਤੋਂ ਵੀ ਭੇਜਿਆ ਕਰੋ ਤੇ ਕਿਹੜੇ ਪ੍ਰੋਗਰਾਮ ਦੀ ਇਹਨੇ ਤਾਰੀਫ ਕੀਤੀ ਆ
4: ਸਰ ਨਾਰੀ ਲੋਕ ਪ੍ਰੋਗਰਾਮ
10: ਫੁਲਕਾਰੀ ਤੇ
4: ਫੁਲਕਾਰੀ ਜੀ ਹਾਸਿਆਂ ਦੇ ਗੋਲਗੱਪੇ 2 ਤੇਰੀਆਂ 2 ਮੇਰੀਆਂ ਬਾਕੀ ਸਰ ਰਾਤ ਵਾਲਾ
10: ਸਾਡੀ ਸਰੋਤਿਆਂ ਨੂੰ ਵੀ ਗੁਜ਼ਾਰਿਸ਼ ਹੈ ਕਿ ਉਹ 2 ਤੇਰੀਆਂ 2 ਮੇਰੀਆਂ 'ਚ ਜੇ ਕੁਝ ਟੋਪਿਕ ਦੇਣਾ ਚਾਹੁੰਦੇ ਨੇ ਜੋ ਕੁਝ ਵਿਸ਼ੇ ਦੇਣਾ ਚਾਹੁੰਦੇ ਨੇ ਤਾਂ ਉਹ ਦੇ ਸਕਦੇ ਹਾਂ ਅਸੀਂ ਉਹਨਾਂ ਨੂੰ ਵੀ ਮੌਕਾ ਦਿੰਦੇ ਹਾਂ
4: ਠੀਕ ਹੈ ਸਰ ਸਰ ਇਹ ਲਿਖਦੇ ਨੇ ਅੱਜ ਮੇਰਾ ਸੁਨੇਹਾ ਜੇ ਤਾਂ ਪੜ੍ਹਤਾ ਮੈਂ ਭੇਜਿਆ ਹੈ ਤਾਂ ਕਿਰਪਾ ਕਰੋ ਮੈਂ ਇਹ ਲਿਖਦੇ ਨੇ ਕਿ ਮੈਂ ਜਿਹੜਾ ਭੇਜਿਆ ਸੁਨੇਹਾ ਜੇ ਤੁਸੀਂ ਅੱਜ ਪੜ੍ਹ ਦਿੱਤਾ ਤਾਂ ਮੈਂ ਹਮੇਸ਼ਾ ਭੇਜਿਆ ਕਰੂੰਗੀ ਸਾਰੇ ਸਟਾਫ ਨੂੰ ਸਤਿ ਸ਼੍ਰੀ ਅਕਾਲ
10: ਸਰ ਤੁਹਾਨੂੰ ਵੀ ਸਾਰੇ ਸਟਾਫ ਵੱਲੋਂ ਸਤਿ ਸ਼੍ਰੀ ਅਕਾਲ ਦੇਖੋ ਤੁਸੀਂ ਮੈਸੇਜ ਭੇਜਿਆ ਸੀ ਪੜ੍ਹਤਾ ਅਤੇ ਜਵਾਬ ਵੀ ਦਿੱਤਾ
4: ਬਿਲਕੁਲ ਜੀ
10: ਲਿਖਿਆ ਕਰੋ ਇਸ ਕਰਕੇ ਨਾ ਵੀ ਅਸੀਂ ਨਹੀਂ ਪੜ੍ਹਿਆ ਇੱਦਾਂ ਕਦੇ ਨਹੀਂ ਹੋ ਸਕਦਾ ਕਈ ਵਾਰ ਟਾਈਮ ਦੀ ਪ੍ਰੋਬਲਮ ਆ ਜਾਂਦੀ ਹੈ ਨਾ ਅਤੇ ਕਈ ਵਾਰ ਕੋਈ ਹੋਰ ਹੋ ਜਾਂਦਾ ਮੈਸੇਜ ਸਾਫ਼ ਨਹੀਂ ਪੜ੍ਹਿਆ ਜਾਂਦਾ ਜਿਸ ਤਰ੍ਹਾਂ ਨਰਿੰਦਰ ਕੁਮਾਰ ਜੀ ਦਾ ਮੈਸੇਜ ਸੀ ਹੈ ਨਾ ਮਕਾਰ ਉੱਪਰ ਤੋਂ ਉਹ ਇਸ ਇੱਦਾਂ ਦੀ ਗੱਲ ਹੋ ਜਾਂਦੀ ਹੈ ਬਾਕੀ ਸਾਡੇ ਵੱਲੋਂ ਕੋਈ ਕਿਸੇ ਨੂੰ ਹੋਰ ਨਹੀਂ ਹੁੰਦਾ ਵੀ ਅਸੀਂ ਮੈਸੇਜ ਨਹੀਂ ਪੜ੍ਹਨਾ
4: ਸਰ ਪਾਲ ਕੌਰ ਜੀ ਲਿਖ ਰਹੇ ਨੇ ਪਿੰਡ ਸਿਉਣਾ ਤੋਂ ਮੈਂ ਤੁਹਾਡੇ ਪ੍ਰੋਗਰਾਮ ਬੜੇ ਧਿਆਨ ਨਾਲ ਸੁਣਦੀ ਹਾਂ ਅਤੇ ਹੁਣ ਸਾਵਣ ਦਾ ਮਹੀਨਾ ਚੜ੍ਹਨ ਵਾਲਾ ਹੈ ਅਤੇ ਇਸ ਮਹੀਨੇ ਵਿੱਚ ਤੀਆਂ ਦੇ ਗੀਤ ਤੀਆਂ ਦੇ ਰੀਤੀ ਰਿਵਾਜ਼ ਇਹਨਾਂ ਬਾਰੇ ਬੜੇ ਵਿਸਥਾਰ 'ਚ ਦੱਸਿਆ ਕਰੋ ਨਾਰੀ ਲੋਕ ਦੇ ਵਿੱਚ ਵੀ ਇਸ ਨੂੰ ਸ਼ਾਮਿਲ ਕਰੋ ਨਾਰੀ ਲੋਕ ਪ੍ਰੋਗਰਾਮ ਇਹਨਾਂ ਨੂੰ ਬਹੁਤ ਚੰਗਾ ਲੱਗਦਾ ਇਸ ਵਾਰ ਹਾਸਿਆਂ ਦੇ ਗੋਲ ਗੱਪੇ ਰਾਜਵਿੰਦਰ ਮੈਮ ਨੇ ਪੇਸ਼ ਕੀਤਾ ਇਹਨਾਂ ਨੂੰ ਚੰਗਾ ਲੱਗਿਆ ਅਤੇ 12 ਕਾਲਸ ਲਈਆਂ ਆਪ ਵੀ ਇੱਕ ਦੋ ਚੁਟਕਲੇ ਉਹਨਾਂ ਨੇ ਸੁਣਾਏ ਉਹ ਵੀ ਇਹਨਾਂ ਨੂੰ ਚੰਗੇ
10: ਪਾਲ ਕੌਰ ਜੀ
4: ਜੀ
10: ਜੀ ਮੈਡਮ ਨੇ ਬੜਾ ਵਧੀਆ ਸੁਝਾਅ ਦਿੱਤਾ ਤੀਆਂ ਬਾਰੇ ਮੈਡਮ ਤੁਹਾਡੀ ਇਹ ਸਾਨੂੰ ਵੀ ਹੈਗੀ ਸੀ ਬਿਲਕੁਲ ਸ਼ਾਮਿਲ ਕਰਿਆ ਕਰਾਂਗੇ
4: ਬਿਲਕੁਲ ਜੀ ਬਿਲਕੁਲ ਤਨਾ ਸਿੰਘ ਖਰੌੜ ਪਿੰਡ ਸਿਉਣਾ ਤੋਂ ਲਿਖ ਰਹੇ ਨੇ 29 ਤਾਰੀਖ ਨੂੰ ਰਾਤੀ 8:15 ਵਜੇ ਵਿਰਾਸਤ ਪ੍ਰੋਗਰਾਮ ਸੁਣਿਆ ਚਰਖੇ ਦੀਆਂ ਗੱਲਾਂ ਕੀਤੀਆਂ ਗਈਆਂ ਚਰਖੇ ਨਾਲ ਮਿਲਦੇ ਜੁਲਦੇ ਗੀਤ ਸੁਣਾਏ ਗਏ ਇਹਨਾਂ ਨੂੰ ਚੰਗਾ ਲੱਗਿਆ
10: ਸ਼ੁਕਰੀਆ ਤਨਾ ਸਿੰਘ ਜੀ
4: ਰਾਜਵਿੰਦਰ ਕੌਰ ਜੀ ਨੇ ਹਾਸਿਆਂ ਦੇ ਗੋਲ ਗੱਪੇ ਪੇਸ਼ ਕੀਤਾ ਇਹਨਾਂ ਨੂੰ ਉਹ ਵੀ ਚੰਗਾ ਲੱਗਿਆ
10: ਜੀ
4: ਅਤੇ ਨਾਲ ਹੀ ਨਾਲ ਇਹ ਬੇਨਤੀ ਕਰ ਰਹੇ ਨੇ ਕਿ ਡਾਇਰੈਕਟਰ ਸਾਹਿਬਾਨ ਜੀ ਨੂੰ ਤੁਸੀਂ ਜਿਹੜਾ ਪ੍ਰੋਗਰਾਮ ਦੱਸਿਆ ਫੋਨ 3 ਦਿਨਾਂ ਬਾਅਦ ਸਰੋਤੇ ਲਾ ਸਕਦੇ ਨੇ ਉਸ 'ਤੇ ਕਲੀਅਰ ਨਹੀਂ ਕੀਤਾ 7 ਦਿਨਾਂ ਵਾਲਾ ਰੂਲ ਚੱਲੇਗਾ ਜਾਂ 3 ਦਿਨ ਵਾਲਾ ਜੀ ਕਿਰਪਾ ਕਰਕੇ
10: ਤਨਾ ਸਿੰਘ ਜੀ ਉਹ ਇਸ ਕਰਕੇ ਕੀਤਾ ਸੀ ਵੀ 3 ਦਿਨ ਮਤਲਬ 3 ਦਿਨ ਬਾਅਦ ਤੁਸੀਂ ਕਰ ਸਕਦੇ ਹੋ ਕਈ ਵਾਰ ਸਰੋਤੇ ਇੱਕ ਪ੍ਰੋਗਰਾਮ 'ਚ ਕਰ ਦਿੰਦੇ ਨੇ ਫੋਨ
4: ਜੀ
10: ਤੇ 7 ਦਿਨ ਤਾਂ ਉਹ ਉਸੇ ਨੂੰ 7 ਦਿਨ ਮੰਨਦੇ ਨੇ ਹਨਾ ਅਸੀਂ ਇਹ ਕਹਿੰਦੇ ਹਾਂ ਵੀ 3 ਦਿਨ 'ਚ ਤੁਸੀਂ ਇੱਕ ਕਿਸੇ ਇੱਕ ਪ੍ਰੋਗਰਾਮ 'ਚ ਕਰ ਸਕਦੇ ਹੋ
4: ਠੀਕ ਹੈ ਜੀ ਮਤਲਬ ਇੱਕ ਪ੍ਰੋਗਰਾਮ ਦੇ ਵਿੱਚ ਹਫ਼ਤੇ ਬਾਅਦ
10: ਨਹੀਂ ਕਿਸੇ ਵੀ ਪ੍ਰੋਗਰਾਮ 3 ਦਿਨ ਬਾਅਦ ਕਰ ਲਓ
4: 3 ਦਿਨ ਬਾਅਦ
10: ਪਹਿਲਾਂ 7 ਇਹ ਕਰਦੇ ਸੀ ਵੀ ਆਪਾਂ 2-3 ਦੋ ਮਹੀਨੇ ਚਲਾ ਲਿਆ ਜਾਂ ਹੈਲੋ ਫਰਮੈਸ਼ ਚਲਾ ਲਿਆ ਬਈ ਉਹ 7 ਦਿਨ ਇਹ ਵੱਖਰੇ ਵੱਖਰੇ ਬੰਦੇ ਸੀ ਹੁਣ 3 ਦਿਨ ਕਲੈਕਟਿਵ ਹੋ ਗਏ ਨਾ ਸਮੂਹ ਹੋ ਗਏ 3 ਦਿਨ ਬਾਅਦ ਤੁਸੀਂ ਜਿਹੜੇ ਮਰਜ਼ੀ ਪ੍ਰੋਗਰਾਮ 'ਚ ਕਰ ਸਕਦੇ ਹੋ
4: ਠੀਕ ਹੈ ਜੀ ਦਰਸ਼ਨ ਸਿੰਘ ਸੈਣੀ ਪਿੰਡ ਵੱਡੀਆਂ ਜਾਲਾਂ ਤੋਂ ਸੁਨੇਹਾ ਭੇਜ ਰਹੇ ਨੇ ਸਰ ਇਹਨਾਂ ਦਾ ਵੀ ਲਿਖਤੀ ਰੂਪ 'ਚ ਹੈ ਮੇਰੀ ਮੈਨੂੰ ਮਾਫ਼ ਕਰਿਓ ਜੇ ਕੁਛ ਮੇਰੇ
10: ਦਰਸ਼ਨ ਸਿੰਘ ਜੀ ਸਾਨੂੰ ਮਾਫ਼ ਕਰਿਓ ਤੁਹਾਡਾ ਮੈਸੇਜ ਥੋੜ੍ਹਾ ਕਲੀਅਰ ਨਹੀਂ ਹੈ ਪੜ੍ਹਿਆ ਜਾ ਰਿਹਾ ਜਿੰਨਾ ਸਾਤੋਂ ਪੜ੍ਹਿਆ ਗਿਆ ਉਹ ਜ਼ਰੂਰ ਪੜ੍ਹਾਂਗੇ ਜੀ
4: 1 ਜੁਲਾਈ ਨੂੰ ਸਰ ਕਹਿ ਰਹੇ ਨੇ ਸ਼ਾਮ ਸੁਹਾਨੀ ਪ੍ਰੋਗਰਾਮ ਜੈਸਮੀਨ ਨੇ ਕੀਤਾ ਅਤੇ ਇਹਨਾਂ ਨੂੰ ਚੰਗਾ ਲੱਗਿਆ
10: ਜੀ
4: ਅਤੇ ਇਹਨੂੰ ਕਹਿ ਰਹੇ ਨੇ ਕਿ ਆਪਣਾ ਸ਼ਾਮ ਸੁਹਾਨੀ ਪ੍ਰੋਗਰਾਮ ਇਹ ਸਿਸਟਮ ਨਹੀਂ ਚੱਲਣਾ ਜੀ ਕੁਛ ਇਹ ਲਿਖ ਰਹੇ ਨੇ ਕਿ 8 ਦਿਨ ਵਾਲੀ ਜਿਹੜੀ ਹੈ ਸ਼ਰਤ ਰੱਖੀ ਹੈ ਇਸ ਪ੍ਰੋਗਰਾਮ ਦੇ ਵਿੱਚ 3 ਦਿਨ ਫੋਨ ਕਰ ਸਕਦੇ ਹੋ ਲੇਕਿਨ ਇਹ ਸਿਸਟਮ ਨਹੀਂ ਚੱਲਣਾ
10: ਸਾਰੇ
4: ਸਰੋਤੇ ਹਟਦੇ ਨਹੀਂ ਕਹਿੰਦੇ
10: ਅੱਛਾ ਹੁਣ ਸਰ ਇਸ ਤਾਂ ਸਰੋਤਿਆਂ ਦੀ ਗੱਲ ਹੈ ਇਹਨਾਂ ਨੂੰ ਅਸੀਂ ਕੀ ਕਰ ਸਕਦੇ ਹਾਂ ਨਾ
4: ਜੀ
10: ਕਹਿ ਸਕਦੇ ਅਸੀਂ ਤਾਂ ਵੀ 3 ਦਿਨ ਬਾਅਦ ਤੁਸੀਂ ਕਿਸੇ ਵੀ ਪ੍ਰੋਗਰਾਮ 'ਚ ਫੋਨ ਕਰ ਲਓ
4: ਜੀ
10: ਇਹ ਤਾਂ ਸੌਖਾ ਹੋ ਗਿਆ ਬਲਕਿ
4: ਬਿਲਕੁਲ
10: ਜਾਏ 7-8 ਦਿਨ ਦੇ ਬਜਾਏ
4: ਜੀ 2 ਜੁਲਾਈ ਨੂੰ ਕਹਿੰਦੇ 11:30 ਪ੍ਰੋਗਰਾਮ ਗੁਰ ਹਰਪ੍ਰੀਤ ਜੀ ਨੇ ਕੀਤਾ ਮੈਡਮ ਰਣਦੀਪ ਪੰਦੇਰ ਜੀ ਨਾਲ ਪੇਸ਼ ਕੀਤਾ ਜਿਸ ਵਿੱਚ ਬਹੁਤ ਚੰਗਾ ਲੱਗਿਆ ਉਹਨਾਂ ਨੇ ਜਿਸ ਵਿਸ਼ੇ ਦੇ ਉੱਤੇ ਗੱਲ ਕੀਤੀ
10: ਨਾਰੀ ਲੋਕ ਵਿੱਚ
4: ਸਰ ਫੁਲਕਾਰੀ ਪ੍ਰੋਗਰਾਮ
10: ਅੱਛਾ ਫੁਲਕਾਰੀ ਵਿੱਚ ਠੀਕ ਹੈ ਜੀ
4: 3 ਜੁਲਾਈ ਨੂੰ ਰਾਤੀ ਸ਼ਾਮ ਸੁਹਾਨੀ ਪ੍ਰੋਗਰਾਮ ਮੈਮ ਸੀਮਾ ਜੀ ਨੇ ਪੇਸ਼ ਕੀਤਾ ਇਹਨਾਂ ਨੂੰ ਵਧੀਆ ਲੱਗਿਆ
10: ਜੀ
4: 4 ਜੁਲਾਈ ਨੂੰ ਹਾਸਿਆਂ ਦੇ ਗੋਲ ਗੱਪੇ ਪ੍ਰੋਗਰਾਮ ਰਾਜਵਿੰਦਰ ਮੈਡਮ ਨੇ ਪੇਸ਼ ਕੀਤਾ ਸਰ ਉਹ ਵੀ ਇਹਨਾਂ ਨੂੰ ਬਹੁਤ ਚੰਗਾ
10: 12 ਕਰ ਲਈਆਂ ਹਾਂਜੀ
4: ਜੀ ਇੱਕ ਸਰ ਕੁਝ ਪਿਛਲੇ ਮਹੀਨੇ ਦੇ ਕੁਝ ਇਹ ਸੁਨੇਹੇ ਦੱਸ ਰਹੇ ਨੇ ਕਿ 29 ਪਿਛਲੇ ਮਹੀਨੇ ਦੀ 29 ਤਾਰੀਖ ਨੂੰ ਸੋਮਵਾਰ ਨੂੰ ਕਮਲਪ੍ਰੀਤ ਜੀ ਨੇ ਸੁਨੇਹੇ ਪੜ੍ਹੇ ਪਰ ਸਰ ਨੇ ਜਵਾਬ ਦਿੱਤੇ ਪਰ ਮੇਰਾ ਆਖਰੀ ਜੋ ਪੇਜ ਸੀ ਉਹ ਨਹੀਂ ਪੜ੍ਹਿਆ ਗਿਆ
10: ਤੇ ਆਖਰੀ ਪੇਜ 'ਚ ਕੀ ਕਹਿਣਾ ਚਾਹੁੰਦੇ ਸੀ ਉਹ ਇਸ ਵਾਰ ਕਹਿ ਦਿੰਦੇ
4: ਜੀ ਬਿਲਕੁਲ ਇਸ ਵਾਰ ਕਹਿ ਸਕਦੇ ਹੋ ਜੇਕਰ ਕੋਈ ਸੁਨੇਹਾ ਤੁਹਾਡਾ ਰਹਿ ਗਿਆ ਉਹ ਸਾਡੇ ਨਾਲ ਜ਼ਰੂਰ
10: ਦੁਬਾਰਾ ਪੜ੍ਹ ਲਾਂਗੇ ਜੀ ਬਿਲਕੁਲ
4: ਅਤੇ 29 ਤਾਰੀਖ ਨੂੰ ਹੀ ਸੋਮਵਾਰ 7:15 ਵਜੇ ਕਹਿੰਦੇ ਵਿਰਾਸਤ ਪੇਸ਼ ਕੀਤਾ ਗਿਆ ਪ੍ਰੋਗਰਾਮ ਚਰਖੇ ਦੀਆਂ ਗੱਲਾਂ ਕੀਤੀਆਂ ਗਈਆਂ ਉਹ ਵੀ ਸਰ ਇਹਨਾਂ ਨੂੰ ਚੰਗਾ ਲੱਗਿਆ
10: ਥੈਂਕ ਯੂ ਸਰ ਥੈਂਕ ਯੂ ਇਹ ਨਾ ਮੇਰੀ ਉਹ ਸੀ ਵੀ ਇਸ ਵਾਰ ਚਰਖਾ ਪਾਇਆ ਜਾਵੇ ਵਿਰਾਸਤ 'ਚ
4: ਅੱਛਾ ਜੀ
10: ਹਾਂਜੀ ਅਤੇ ਤੁਸੀਂ ਵੀ ਸਰ ਸੁਝਾਅ ਦੇ ਸਕਦੇ ਹੋ ਕੋਈ ਵਿਰਾਸਤ 'ਚ ਕਿਸੇ ਹੋਰ ਤਰ੍ਹਾਂ ਦਾ ਟੋਪਿਕ ਪਾਇਆ ਜਾਵੇ ਤਾਂ ਅਸੀਂ ਉਹ ਵੀ ਪਾਵਾਂਗੇ ਜੀ
4: ਨਾਲ ਹੀ ਕਹਿ ਰਹੇ ਨੇ ਕਿ 1 ਜੁਲਾਈ ਨੂੰ ਜੋ ਪ੍ਰੋਗਰਾਮ ਸੀ ਮਹਿਕ ਮਾਲਵੇ ਦੀ ਉਹ ਵੀ ਇਹਨਾਂ ਨੂੰ ਸਰ ਚੰਗਾ ਲੱਗਿਆ ਜਰਨੈਲ ਮਾਨਕ ਜੀ ਦੇ ਗੀਤ ਸੁਣਵਾਏ ਗਏ
10: ਸ਼ੁਕਰੀਆ ਜੀ ਸ਼ੁਕਰੀਆ ਮਾਨਕ ਸਾਹਿਬ ਅੱਜ ਕੱਲ੍ਹ ਥੋੜ੍ਹੇ ਕਿਆ ਕਹਿ ਰਹੇ ਨੇ ਅਕੀਲ ਰਹਿੰਦੇ ਅਕੀਲ ਹੁੰਦਾ ਥੋੜ੍ਹੇ ਬਿਮਾਰ ਰਹਿੰਦੇ ਨੇ
4: ਅਤੇ
10: ਜਦੋਂ ਠੀਕ ਹੋਣਗੇ ਅਸੀਂ ਉਹਦੀ ਨਵੀਂ ਰਿਕਾਰਡਿੰਗ ਵੀ ਕਰਾਂਗੇ
4: ਜੀ ਅਗਲਾ ਸੁਨੇਹਾ ਹੈਗਾ ਸਰ ਪਿੰਡ ਡਕਾਲੇ ਤੋਂ ਬਿੰਦਰ ਸਿੰਘ ਚਮਕੌਰ ਹੋਣਾ ਦਾ ਇਹਨਾਂ ਦੇ ਨਾਲ ਹੀ ਰਾਮਨਾਥ ਹਤਾਪੁਰ ਵੀ ਸ਼ਾਮਿਲ ਨੇ
10: ਜੀ
4: ਕੈਲੀ ਨੇ ਪ੍ਰੋਗਰਾਮ ਪੇਸ਼ ਕਰਤਾ ਅਫਸਰ ਸਾਹਿਬਾਨਾਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ।
10: ਸਤਿ ਸ਼੍ਰੀ ਅਕਾਲ ਸਰ, ਸਤਿ ਸ਼੍ਰੀ ਅਕਾਲ
4: ਜੀ। ਇਹ ਕਹਿ ਰਹੇ ਨੇ ਕਿ ਪ੍ਰੋਗਰਾਮ ਬਹੁਤ ਵਧੀਆ ਚੱਲਦੇ ਨੇ, ਜੋ ਜਾਣਕਾਰੀ ਭਰਪੂਰ ਹੁੰਦੇ ਨੇ। ਆਪ ਜੀ ਨੇ ਇਹ ਹਫ਼ਤਾ ਵਾਤਾਵਰਣ ਸੰਬੰਧੀ ਦਰੱਖਤ ਲਾਓ, ਧਰਤੀ ਬਚਾਓ, ਜੀਵਨ ਨੂੰ ਖੁਸ਼ਹਾਲ ਬਣਾਓ, ਬਾਕੀ ਪਾਣੀ ਬਚਾਓ, ਇਹਨਾਂ ਸੰਬੰਧੀ ਗੱਲਬਾਤ ਕੀਤੀ ਹਰ ਇੱਕ ਪ੍ਰੋਗਰਾਮ ਦੇ ਵਿੱਚ। ਕਹਿੰਦੇ ਸਾਨੂੰ ਬਹੁਤ ਵਧੀਆ ਲੱਗਿਆ
10: ਸਰ। ਇਹ ਵਣ ਮਹੋਤਸਵ ਵੀਕ ਚੱਲ ਰਿਹਾ, 1 ਤਰੀਕ ਤੋਂ 7 ਤੱਕ, ਮਤਲਬ ਕੱਲ੍ਹ ਤੱਕ ਚੱਲੇਗਾ
4: ਜੀ, ਹੈ ਨਾ?
10: ਇਸ ਲਈ ਇਸ ਤਰ੍ਹਾਂ ਦੇ ਪ੍ਰੋਗਰਾਮ ਫਿਰ ਹੋਣੇ ਹੀ ਚਾਹੀਦੇ ਨੇ।
4: ਬਿਲਕੁਲ ਜੀ, ਕਹਿੰਦੇ ਕਿ ਅਸੀਂ ਬਹੁਤ ਸਾਰੇ ਦਰਖਤ ਵੀ ਲਗਾਏ ਨੇ ਅਤੇ ਪਾਣੀ ਵੀ ਬਚਾ ਰਹੇ ਹਾਂ।
10: ਸ਼ੁਕਰੀਆ ਜੀ, ਸ਼ੁਕਰੀਆ, ਧੰਨਵਾਦ ਤੁਸੀਂ ਆਕਾਸ਼ਵਾਣੀ ਤੋਂ ਪ੍ਰੇਰਨਾ ਲਈ
4: ਜੀ। ਕਹਿੰਦੇ ਸਰ ਸਾਨੂੰ ਸਾਰੇ ਪ੍ਰੋਗਰਾਮ ਬਹੁਤ ਵਧੀਆ ਲੱਗਦੇ ਨੇ, ਜੈਸਮੀਨ ਕੌਰ ਦੀ ਪੇਸ਼ਕਾਰੀ ਇਹਨਾਂ ਨੂੰ ਚੰਗੀ ਲੱਗਦੀ ਹੈ
10: ਜੀ।
4: ਅਤੇ ਕਹਿੰਦੇ ਕਿ ਦੋਨੋਂ ਮੈਡਮ ਇਕੱਠੇ, ਕਰਮਜੀਤ ਮੈਮ ਅਤੇ ਸੀਮਾ ਮੈਮ, ਇਹਨਾਂ ਦੇ ਵੀ ਪ੍ਰੋਗਰਾਮ ਬਹੁਤ ਵਧੀਆ ਲੱਗਦੇ ਨੇ
10: ਜੀ।
4: ਸੁਮਿਤਾ ਅਤੇ ਅੰਮ੍ਰਿਤਪਾਲ ਕੌਰ ਜੀ ਨੇ ਬਹੁਤ ਵਧੀਆ ਪ੍ਰੋਗਰਾਮ ਪੇਸ਼ ਕੀਤਾ।
10: ਪੁਆਧੀ
4: ਜੀ ਸਰ, ਸ਼ਾਇਦ ਅੱਜ ਦੇ ਪ੍ਰੋਗਰਾਮ ਦੀ ਗੱਲ ਕਰ ਰਹੇ ਨੇ, ਫੁਲਕਾਰੀ ਦੀ
10: ਜੀ।
4: ਪ੍ਰੋਗਰਾਮ ਸਰ ਪੁਆਧੀ ਕਹਿੰਦੇ ਨੇ ਮੈਡਮ ਕਰਮਜੀਤ ਕੌਰ ਅਤੇ ਜਸਪ੍ਰੀਤ ਕੌਰ ਨੇ ਬਹੁਤ ਵਧੀਆ ਪੇਸ਼ ਕੀਤਾ
10: ਜੀ।
4: ਸਾਡੇ ਵਾਸਤੇ ਸਾਰੀਆਂ ਹੀ ਮੈਡਮਾਂ ਵਧਾਈ ਦੇ ਪਾਤਰ ਨੇ
10: ਜੀ,
4: ਤੇ ਸਾਰੇ ਹੀ ਬਹੁਤ ਵਧੀਆ ਕੰਮ ਕਰ ਰਹੇ ਨੇ।
10: ਸ਼ੁਕਰੀਆ ਜੀ, ਸ਼ੁਕਰੀਆ ਮੈਡਮ, ਤੁਸੀਂ ਵੀ ਸ਼ੁਕਰੀਆ ਕਰ ਦਿਓ ਇਹਨਾਂ ਦਾ।
4: ਬਹੁਤ ਬਹੁਤ ਸ਼ੁਕਰੀਆ ਸਰ, ਬਹੁਤ ਬਹੁਤ ਸ਼ੁਕਰੀਆ। ਇਸੇ ਤਰ੍ਹਾਂ ਜਿਹੜਾ ਹੈ ਸਾਨੂੰ
10: ਫੀਡਬੈਕ ਮਿਲਦੀ ਰਹੇ
4: ਜੀ, ਥੋੜ੍ਹਾ ਜਿਹਾ
10: ਹੁੰਦਾ, ਜਿੱਥੇ ਕੋਈ ਤੁਹਾਡਾ ਹੁੰਦਾ ਵੀ ਇਹ ਯਾਰ ਠੀਕ ਨਹੀਂ, ਜਾਂ ਸ਼ਿਕਾਇਤ ਕਰਨ ਦਾ ਹੁੰਦਾ ਵੀ, ਸ਼ਿਕਾਇਤ ਕੀਤੀ ਜਾ ਸਕਦੀ ਹੈ, ਤਾਂ ਉਹ ਵੀ ਕਰਿਆ ਕਰੋ, ਉਸ ਬਾਰੇ ਵੀ ਲਿਖ ਦਿਆ ਕਰੋ
4: ਜੀ ਸਰ। ਅਗਲਾ ਸੁਨੇਹਾ ਆਇਆ ਸਰ ਪਿੰਡ ਬੋੜਾ ਖੁਰਦ ਨਾਭਾ ਤੋਂ, ਭੀਮ ਸੈਨ ਜੀ ਤੇ ਦਰਸ਼ਨ ਜੀ ਸੁਨੇਹਾ ਸਾਂਝਾ ਕਰ ਰਹੇ ਨੇ।
10: ਭੀਮ ਸੈਨ ਜੀ ਕੀ ਕਹਿੰਦੇ ਨੇ?
4: ਇਹ ਕਹਿੰਦੇ ਨੇ ਕਿ 2 ਜੁਲਾਈ ਨੂੰ ਮੈਡਮ ਗੁਰਹਰਪ੍ਰੀਤ ਤੇ ਮੈਡਮ ਪੰਧੇਰ ਨੇ ਫੁਲਕਾਰੀ ਪ੍ਰੋਗਰਾਮ ਪੇਸ਼ ਕੀਤਾ, ਫੁਲਕਾਰੀ ਦੀਆਂ ਬੂਟੀਆਂ ਚਮਕਾ ਦਿੱਤੀਆਂ। ਇਹਨਾਂ ਦੋਹਾਂ ਮੈਡਮਾਂ ਨੇ ਨਾਰੀ ਲੋਕ ਪ੍ਰੋਗਰਾਮ ਪੇਸ਼ ਕੀਤਾ, ਤਾਂ ਇਹ ਵੀ ਗੱਲਾਂ ਸੋਨੇ ਤੇ ਸੁਹਾਗੇ ਵਾਲੀਆਂ ਸਨ।
10: ਬੜੀ ਅੱਛੀ ਫੀਡਬੈਕ।
4: ਬਾਕੀ ਵੀ ਸਾਰੇ ਐਂਕਰ ਬਹੁਤ ਵਧੀਆ ਕਹਿੰਦੇ ਕਰ ਰਹੇ ਨੇ ਤੇ ਸਾਰੇ ਹੀ ਪ੍ਰੋਗਰਾਮ ਤੁਹਾਡੇ ਵਧੀਆ ਚੱਲ ਰਹੇ।
10: ਭੀਮ ਸੈਨ ਜੀ ਤੇ ਦਰਸ਼ਨ ਸਿੰਘ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਪ੍ਰੋਗਰਾਮਾਂ ਨੂੰ ਧਿਆਨ ਨਾਲ ਸੁਣਦੇ ਹੋ, ਫੀਡਬੈਕ ਦਿੰਦੇ ਹੋ, ਇਹਦੇ ਲਈ ਫਿਰ ਸ਼ੁਕਰੀਆ।
4: ਲੇਕਿਨ ਸੁਕੀਨ ਸਰ ਇਹ ਕਹਿ ਰਹੇ ਨੇ ਕਿ ਫੋਨ ਲਾਈਨਸ ਦੀ ਬਜਾਏ ਕਹਿੰਦੇ ਮੋਬਾਈਲ ਤੇ ਹੀ ਕਰ ਦਿੱਤਾ ਜਾਏ, ਤਾਂ ਕਿ ਕਿਸੇ ਤਰ੍ਹਾਂ ਦੀ ਬ੍ਰੇਕ ਨਾ ਆਵੇ।
10: ਨਹੀਂ ਸਰ, ਹੁਣ ਅੱਜ ਮੇਰੇ ਖਿਆਲ ਨਵਾਂ ਸਿਸਟਮ ਅਸੀਂ ਥੋੜ੍ਹਾ ਕਰਾਂਗੇ, ਥੋੜ੍ਹਾ ਹੋ ਸਕਦਾ ਬ੍ਰੇਕਡਾਊਨ ਵੀ ਆਵੇ।
4: ਅੱਛਾ ਜੀ।
10: ਅਤੇ ਕਿਉਂਕਿ ਜਦੋਂ ਉਹ ਕਰਾਂਗੇ ਤਾਂ ਇੰਸਟਾਲ ਕਰਨਾ ਹੁੰਦਾ, ਉਹਦੇ ਨਾਲ ਥੋੜ੍ਹਾ ਜਿਹਾ ਬ੍ਰੇਕਡਾਊਨ ਵੀ ਆ ਸਕਦਾ, ਇਸ ਕਰਕੇ ਸਾਨੂੰ ਅੱਜ ਦਾ ਜਿਹੜਾ ਬ੍ਰੇਕਡਾਊਨ ਹੋਊਗਾ ਥੋੜ੍ਹਾ ਬਹੁਤਾ, ਉਹ 1-2 ਮਿੰਟ ਦਾ ਹੋ ਸਕਦਾ, ਵੱਧ ਵੀ ਹੋ ਸਕਦਾ, ਤਾਂ ਇਹਦੇ ਲਈ ਅਸੀਂ ਐਡਵਾਂਸ 'ਚ ਮਾਫ਼ੀ ਮੰਗਦੇ ਹਾਂ।
4: ਠੀਕ ਹੈ ਸਰ। ਸਰ ਤਲਵੰਡੀ ਸਾਬੋ ਤੋਂ ਬੂਟਾ ਸਿੰਘ ਮਾਨ, ਅਮਰਜੀਤ ਕੌਰ ਮਾਨ ਅਤੇ ਗੁਰਪ੍ਰੀਤ ਸਿੰਘ ਮਾਨ ਮਹਿੰਦਰ ਪੱਟੀ ਮੰਡੀ ਕਲਾ ਤੋਂ ਸੁਨੇਹਾ ਸਾਂਝਾ ਕਰ ਰਹੇ ਨੇ
10: ਜੀ।
4: ਸਾਡੇ ਵੱਲੋਂ ਕਹਿੰਦੇ ਪ੍ਰੋਗਰਾਮ ਪੇਸ਼ਕਰਤਾ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
10: ਸਤਿ ਸ਼੍ਰੀ ਅਕਾਲ ਜੀ।
4: ਸਤਿ ਸ਼੍ਰੀ ਅਕਾਲ ਜੀ। ਆਕਾਸ਼ਵਾਣੀ ਪਟਿਆਲਾ ਦੇ ਸਾਰੇ ਪ੍ਰੋਗਰਾਮ ਬਹੁਤ ਵਧੀਆ, ਕਾਬਿਲੇ ਤਾਰੀਫ ਨੇ। ਅਸੀਂ ਸਾਰੇ ਸਵੇਰ ਤੋਂ ਸ਼ਾਮ ਤੱਕ ਸਾਰੇ ਪ੍ਰੋਗਰਾਮ ਬਹੁਤ ਧਿਆਨ ਨਾਲ ਸੁਣਦੇ ਹਾਂ
10: ਜੀ।
4: ਸਾਨੂੰ ਰੇਡੀਓ ਪਟਿਆਲਾ ਦੇ ਪ੍ਰੋਗਰਾਮ ਸੁਣ ਕੇ ਬਹੁਤ ਜਾਣਕਾਰੀ ਮਿਲਦੀ ਹੈ। ਗੀਤ ਸੰਗੀਤ ਵੀ ਕਹਿੰਦੇ ਸਾਨੂੰ ਬਹੁਤ ਪਸੰਦ ਹੈ। ਅੱਜ ਕੱਲ੍ਹ ਕਹਿੰਦੇ ਪ੍ਰੋਗਰਾਮ ਨਾ ਤਾਂ ਨਹੀਂ ਲਿਖ ਰਹੇ ਅੱਜ ਅਸੀਂ ਕਹਿੰਦੇ, ਪਰ ਸਾਰੇ ਪ੍ਰੋਗਰਾਮ ਸਾਨੂੰ ਬਹੁਤ ਵਧੀਆ ਅਤੇ ਚੰਗੇ ਲੱਗਦੇ ਨੇ।
10: ਮੈਨੂੰ ਲੱਗਾ ਕਿ ਇਹ ਕਹਿ ਰਹੇ ਵੀ ਕਿ ਐਪ 'ਤੇ ਨਹੀਂ ਆ ਰਹੇ।
4: ਅਸੀਂ ਇਕੱਲੇ ਇਕੱਲੇ ਕਹਿੰਦੇ ਪ੍ਰੋਗਰਾਮ ਦਾ ਨਾਂ ਤਾਂ ਨਹੀਂ ਲਿਖ ਰਹੇ, ਲੇਕਿਨ ਸਾਨੂੰ ਸਾਰੇ ਪ੍ਰੋਗਰਾਮ ਕਹਿੰਦੇ।
10: ਸ਼ੁਕਰੀਆ ਜੀ, ਸ਼ੁਕਰੀਆ। ਕਈ ਵਾਰ ਐਪ 'ਤੇ ਪ੍ਰੋਬਲਮ ਆ ਜਾਂਦੀ ਹੈ, ਤਾਂ ਸਾਨੂੰ ਉਹ ਵੀ ਨਾ ਤੁਸੀਂ ਮੈਸੇਜ ਛੱਡ ਦਿਆ ਕਰੋ ਜਾਂ ਦੇ ਦਿਆ ਕਰੋ ਜਾਂ ਫੋਨ ਕਰ ਦਿਆ ਕਰੋ, ਅਤੇ ਉਸ ਦੇ ਨਾਲ ਹੀ ਸਾਨੂੰ ਜਦੋਂ ਤੁਸੀਂ ਇਹ ਮੈਸੇਜ ਦਿਓਗੇ ਨਾਲ ਦੀ ਨਾਲ, ਅਸੀਂ ਕਈ ਵਾਰ ਟੈਕਨੀਕਲ ਕੋਈ ਪ੍ਰੋਬਲਮ ਆ ਜਾਂਦੀ ਹੈ ਐਪ 'ਚ, ਅਤੇ ਉਹ ਨਾਲ ਦੀ ਨਾਲ ਠੀਕ ਕਰਨ ਦੀ ਕੋਸ਼ਿਸ਼ ਕਰਾਂਗੇ ਅਸੀਂ
4: ਜੀ। ਸਰ ਸਰ ਮੇਰੇ ਕੋਲ ਨਾ ਕੁਝ ਖਤ ਵੀ ਪਹੁੰਚੇ ਨੇ, ਮੈਂ ਸਰ ਖਤਾਂ ਦਾ ਪ੍ਰੋਗਰਾਮ ਕਰ ਰਹੀ ਸੀ ਤੇ ਮੈਨੂੰ ਇਸ ਚੋਂ ਕੁਝ ਖਤ ਲੱਭੇ ਨੇ।
10: ਹਾਂਜੀ,
4: ਤੇ ਆਪਾਂ ਉਹ ਵੀ ਸ਼ਾਮਿਲ ਕਰ ਲੈਨੇ ਆ।
10: ਪਰ ਸਾਡੇ ਕਈ ਸਰੋਤੇ ਕਹਿੰਦੇ ਸਾਡੇ ਖਤ ਤੁਸੀਂ ਡਸਟਬਿਨ 'ਚ ਸੁੱਟ ਦਿੰਦੇ ਹੋ।
4: ਨਹੀਂ ਨਹੀਂ, ਦੇਖੋ ਸਰ ਮੈਨੂੰ ਮਿਲੇ ਤਾਂ ਮੈਂ ਸਾਂਭ ਲਈ ਨਾ।
10: ਬਿਲਕੁਲ, ਇਸ ਕਰਕੇ ਸਾਡੀ ਸਰੋਤਿਆਂ ਨੂੰ ਗੁਜ਼ਾਰਿਸ਼ ਹੈ ਕਿ ਤੁਹਾਡਾ ਕੋਈ ਵੀ ਖਤ ਅਸੀਂ ਡਸਟਬਿਨ 'ਚ ਨਹੀਂ ਸੁੱਟਦੇ।
4: ਨਹੀਂ ਸੁੱਟਦੇ, ਬਿਨਾਂ ਪੜੇ ਤਾਂ ਬਿਲਕੁਲ
10: ਨਹੀਂ ਸੁੱਟਦੇ।
4: ਸਰ ਮੁੱਲਾਪੁਰ ਦਾਖਾ ਮੰਡੀ ਤੋਂ ਰਾਜੇਸ਼ ਜੈਨ ਤੇ ਬਿੱਟੂ ਜੈਨ ਲਿਖ ਰਹੇ ਨੇ
10: ਜੀ,
4: ਕਹਿੰਦੇ ਕਿ ਸਾਡੀ ਸ਼ਿਕਾਇਤ ਇਹ ਹੈ ਕਿ ਐਪ ਤੇ ਆਵਾਜ਼ ਹਰ ਵਾਰੀ ਘੱਟ ਆਉਂਦੀ ਹੈ, ਖਾਸ ਤੌਰ ਤੇ ਕਿਸਾਨ ਵਾਣੀ ਪ੍ਰੋਗਰਾਮ ਸਮੇਂ ਤੇ ਕਈ ਵਾਰ ਨਗਮੇ ਪ੍ਰੋਗਰਾਮ ਵੇਲੇ ਵੀ ਆਵਾਜ਼ ਘੱਟ ਆਉਂਦੀ ਹੈ।
10: ਅੱਛਾ ਜੀ, ਇਹ ਸ਼ਿਕਾਇਤ ਪਹਿਲਾਂ ਵੀ ਆਈ ਸੀ ਤੇ ਮੈਂ ਉਸ ਦਿਨ ਛੁੱਟੀ ਤੇ ਸੀ, ਮਤਲਬ ਛੁੱਟੀ ਮਤਲਬ ਕਿ ਸੰਡੇ ਸੀ, ਤੇ ਮੈਨੂੰ ਘਰ ਕਿਸੇ ਨੇ ਫੋਨ ਕੀਤਾ ਵੀ ਤੁਹਾਡੀ ਐਪ ਤੇ ਬਹੁਤ ਆਵਾਜ਼ ਘੱਟ ਆ ਰਹੀ ਆ। ਮੈਂ ਉਸੇ ਟਾਈਮ ਐਕਸ਼ਨ ਲਿੱਤਾ ਤੇ ਜੋ ਸਾਡਾ ਯੂਡੀ ਬੈਠਾ ਸੀ ਉਸਨੂੰ ਫੋਨ ਕੀਤਾ ਤੇ ਨਾਲ ਨਾਲ ਉਹ ਠੀਕ ਕਰਾਤੀ। ਉਦੋਂ ਵੀ ਜਦੋਂ ਵੀ ਇਸ ਤਰ੍ਹਾਂ ਦਾ ਹੁੰਦੀ ਹੈ, ਤੁਹਾਨੂੰ ਪ੍ਰੋਬਲਮ ਆਉਂਦੀ ਆ, ਤਾਂ ਤੁਸੀਂ ਸਾਨੂੰ ਫੋਨ ਕਰ ਦਿਆ ਕਰੋ
4: ਜੀ। ਬਾਕੀ ਕਹਿੰਦੇ ਤੁਹਾਡੇ ਸਾਰੇ ਆਰਜੇ ਵਧੀਆ ਕੰਮ ਕਰ ਰਹੇ ਨੇ
10: ਜੀ,
4: ਤਕਨੀਕੀ ਖਰਾਬੀ ਬਸ ਸਹੀ ਕਰਾ ਦਿਓ।
10: ਤਕਨੀਕੀ ਖਰਾਬੀ ਤੁਹਾਨੂੰ ਦੱਸਿਆ ਵੀ ਥੋੜ੍ਹਾ ਜਿਹਾ ਹੁਣ ਅੱਜ ਸਿਸਟਮ ਹੋਏਗਾ ਇੰਸਟਾਲ ਅਤੇ ਉਹਦੇ ਲਈ ਥੋੜ੍ਹਾ ਜਿਹਾ ਹੋ ਸਕਦਾ ਬ੍ਰੇਕਡਾਊਨ ਵੀ ਆ ਜਾਵੇ।
4: ਸੁਖਵਿੰਦਰ ਸਿੰਘ, ਰੁਪਿੰਦਰ ਸਿੰਘ, ਭੋਲਾ ਸਿੰਘ, ਅਮਰਜੀਤ ਦਰਸ਼ਨ ਅਤੇ ਸੁਰਿੰਦਰ ਸੰਧੂ, ਨੀਰਜ ਅਤੇ ਜਸ਼ਨ ਪਿੰਡ ਬਨਵਾੜੀ ਰਾਜਪੁਰਾ ਟਾਊਨ ਤੋਂ ਇਹਨਾਂ ਦਾ ਮੈਸੇਜ ਵੀ ਆਇਆ
10: ਅਤੇ
4: ਖੱਤ ਵੀ ਹੈ। ਕਹਿੰਦੇ ਅੱਜ ਕੱਲ੍ਹ ਬੰਦਗੀ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ, ਇਸ ਪ੍ਰੋਗਰਾਮ ਨੂੰ ਲਗਭਗ ਸਾਰੇ ਹੀ ਪੇਸ਼ਕਰਤਾ ਬਹੁਤ ਵਧੀਆ ਪੇਸ਼ ਕਰ ਰਹੇ ਨੇ, ਲੇਕਿਨ ਇਹਨਾਂ ਨੂੰ ਇੰਦੂ ਸ਼ਰਮਾ ਜੀ ਦੀ ਪੇਸ਼ਕਾਰੀ ਅਤੇ ਅੰਦਾਜ਼ ਬਹੁਤ ਚੰਗਾ ਲੱਗਦਾ ਹੈ ਅਤੇ ਵੱਖਰਾ ਲੱਗਦਾ ਹੈ।
10: ਥੈਂਕ ਯੂ ਜੀ, ਥੈਂਕ ਯੂ। ਬੰਦਗੀ ਪ੍ਰੋਗਰਾਮ ਥੋੜ੍ਹਾ 20-21 ਦਿਨਾਂ ਲਈ ਬੰਦ ਵੀ ਰਿਹਾ ਸੀ ਕਿਉਂਕਿ ਦਿੱਲੀ ਤੋਂ ਕੋਈ ਪ੍ਰੋਗਰਾਮ ਆਉਂਦਾ ਹੁੰਦਾ ਸੀ, ਇਸ ਲਈ 21 ਤਰੀਕ ਤੋਂ ਬਾਅਦ ਮਤਲਬ 22 ਤੋਂ ਫਿਰ ਦੁਬਾਰਾ ਸਟਾਰਟ ਕਰਤਾ
4: ਜੀ।
10: ਥੈਂਕ ਯੂ ਜੀ।
4: ਡਲਹੌਜ਼ੀ ਤੋਂ ਸੁਨੇਹਾ ਆਇਆ ਸਰ ਸਾਨੂੰ,
10: ਅਨਮੋਲ ਦਾ
4: ਜੀ, ਅਨਮੋਲ ਜੀ ਦਾ ਇਹ ਕਹਿ ਰਹੇ
10: ਨੇ ਸਰੋਤਿਆਂ ਦੇ ਸਾਨੂੰ ਨਾਮ ਵੀ ਮੂੰਹ ਜਵਾਨੀ ਯਾਦ ਨਹੀਂ, ਕਿਸ ਕਰਕੇ ਸਰੋਤੇ ਤੁਸੀਂ ਇਹ ਸਾਡੇ ਤੋਂ ਹੋਣਾ ਕਰਿਆ ਕਰੋ ਵੀ ਅਸੀਂ ਤੁਹਾਨੂੰ ਭੁੱਲਦੇ ਹਾਂ, ਅਸੀਂ ਤੁਸੀਂ ਸਾਡੇ ਦਿਲ 'ਚ ਰਹਿੰਦੇ ਹੋ
4: ਜੀ। ਬਿਲਕੁਲ, ਇਹ ਕਹਿੰਦੇ ਨੇ ਕਿ ਪ੍ਰੋਗਰਾਮ ਸ਼ਾਮ ਸੁਹਾਨੀ ਅਤੇ ਰੇਡੀਓ ਓਪੀਡੀ ਪ੍ਰੋਗਰਾਮ ਇਹਨਾਂ ਨੂੰ ਬਹੁਤ ਚੰਗਾ ਲੱਗਦਾ।
10: ਥੈਂਕ ਯੂ ਜੀ। ਰੇਡੀਓ ਓਪੀਡੀ ਲਈ ਸੀ ਪਿਛਲੀ ਵਾਰ ਥੋੜ੍ਹਾ ਟੋਪਿਕ ਇੱਦਾਂ ਦਾ ਸੀ, ਉਹਦੇ ਲਈ ਸਾਨੂੰ ਬੜੇ ਘੱਟ ਫੋਨ ਆਏ, ਸ਼ਾਇਦ ਜਾਂ ਤਾਂ ਸਾਤੀ ਉਹ ਗਲਤੀ ਹੋ ਗਈ ਹੋਵੇ ਕੋਈ ਵੀ, ਕਿਉਂਕਿ ਉਹ ਪ੍ਰੋਗਰਾਮ ਬੀਬੀਆਂ ਲਈ ਸੀ, ਅਸੀਂ ਪ੍ਰੋਪਰ ਉਹਦੀ ਮਤਲਬ ਉਹ ਨਹੀਂ ਕਰ ਸਕੇ,
4: ਪਬਲਿਸਿਟੀ
10: ਨਹੀਂ ਕਰ ਸਕੇ, ਅਤੇ ਕਿਉਂਕਿ ਮੇਰਾ ਖਿਆਲ ਸਾਡੇ ਭਾਈ ਪ੍ਰੋਗਰਾਮ ਤਾਂ ਉਹਨਾਂ ਲਈ ਤਾਂ ਹੈ ਨਹੀਂ ਸੀ, ਪਰ ਸੁਣ ਲਵੇ ਕੋਈ ਉਹਦੇ 'ਚ ਕੋਈ ਦਿੱਕਤ ਨਹੀਂ ਹੈਗੀ। ਉਹ ਹੈ ਸੀ ਵੀ ਔਰਤਾਂ ਵਿੱਚ ਬੱਚੇਦਾਨੀ ਦੇ ਬਾਰੇ ਸੀ, ਅਤੇ ਚਲੋ ਅੱਗੇ ਤੋਂ ਅਸੀਂ ਇੱਦਾਂ ਦੇ ਟੋਪਿਕ ਜੇ ਰੱਖਾਂਗੇ ਤਾਂ ਐਡਵਾਂਸ 'ਚ ਉਹਦੀ ਪਬਲਿਸਿਟੀ ਹੋਏਗੀ, ਅਤੇ ਇਸ ਵਾਰ ਨਵਾਂ ਟੋਪਿਕ ਰੱਖਾਂਗੇ।
4: ਅਤੇ ਸਰ, ਅਨਮੋਲ ਜੀ ਨੇ ਇੱਕ ਡਾਕਟਰ ਸਾਹਿਬਾਨ ਦਾ ਵੀ ਨੰਬਰ ਸਾਡੇ ਨਾਲ ਸਾਂਝਾ ਕੀਤਾ
10: ਜੀ,
4: ਅਤੇ ਕਹਿੰਦੇ ਨੇ ਇਹਨਾਂ ਨਾਲ ਵੀ ਤੁਸੀਂ ਇੰਟਰਵਿਊ ਕਰ ਸਕਦੇ ਹੋ, ਇਹਨਾਂ ਨੂੰ ਰੇਡੀਓ ਓਪੀਡੀ ਪ੍ਰੋਗਰਾਮ 'ਚ ਸ਼ਾਮਿਲ ਕਰੋ।
10: ਹਾਂਜੀ, ਕਿਹੜੇ ਡਾਕਟਰ ਦਾ ਨਾਮ ਹੈ?
4: ਸਰ, ਪਠਾਨਕੋਟ ਦੇ ਡਾਕਟਰ ਨੇ ਇਹ।
10: ਸਰ, ਅਸੀਂ ਪਠਾਨਕੋਟ ਦੇ ਡਾਕਟਰ ਨੂੰ ਅਸੀਂ ਨਹੀਂ ਇੱਥੇ ਬੁਲਾ ਸਕਦੇ, ਉਹਨਾਂ ਨੂੰ ਤਾਂ ਆਪਣੇ ਜਲੰਧਰ ਸਟੇਸ਼ਨ ਬੁਲਾ ਸਕਦੇ। ਅਤੇ ਅਸੀਂ ਤਾਂ ਲੋਕਲ ਜਿਹੜੇ ਸਾਡੇ ਡਾਕਟਰ ਨੇ ਆਪਣੇ ਪਟਿਆਲਾ ਦੇ ਹੋ ਗਏ, ਸਾਡੇ ਨੇੜੇ ਫਤਿਹਗੜ੍ਹ ਸਾਹਿਬ ਹੋ ਗਏ, ਸੰਗਰੂਰ ਹੋ ਗਿਆ, ਮਲੇਰਕੋਟਲਾ ਹੋ ਗਿਆ, ਜਾਂ ਜਿਹੜੇ ਲਾਗੇ ਤਾਂ ਸਾਡੀ ਤਹਿਸੀਲਾਂ ਨੇ
4: ਰਾਜਪੁਰ,
10: ਹਾਂਜੀ, ਉਹਨਾਂ ਜਿਹੜੇ ਡਾਕਟਰ ਇੱਥੇ ਤਾਇਨਾਤ ਨੇ ਅਸੀਂ ਉਹਨਾਂ ਨੂੰ ਬੁਲਾਉਂਦੇ ਹਾਂ।
4: ਸੁਮਿਤ ਕੁਮਾਰ ਪਿੰਡ ਜਨਸੋਹਾ ਜ਼ਿਲ੍ਹਾ ਪਟਿਆਲਾ ਤੋਂ ਕਹਿੰਦੇ ਨੇ ਕਿ ਸਾਡੀ ਬੇਨਤੀ ਹੈ ਕਿ ਫੌਜੀ ਵੀਰਾਂ ਦਾ ਪ੍ਰੋਗਰਾਮ ਸਰਫਰੋਸ਼ ਦਾ ਸਮੇਂ ਵਧਾ ਦਿੱਤਾ ਜਾਏ, ਗੀਤ ਵਧੀਆ ਲਾਏ ਜਾਣ ਅਤੇ ਮੈਡਮ ਰਾਜਵਿੰਦਰ ਕੌਰ ਜੀ ਦਾ ਪ੍ਰੋਗਰਾਮ।
10: ਸੁਮਿਤ ਕੁਮਾਰ
4: ਜੀ, ਹਾਸਿਆਂ ਦੇ ਗੋਲ ਗੱਪੇ ਇਹਨਾਂ ਨੂੰ ਵਧੀਆ ਲੱਗਿਆ, ਸਰ ਇਹ ਕਹਿ ਰਹੇ ਨੇ ਕਿ ਸਰਫਰੋਸ਼ ਪ੍ਰੋਗਰਾਮ ਦਾ ਸਮੇਂ ਵਧਾਇਆ ਜਾਏ।
10: ਸੁਮਿਤ ਜੀ, ਫਿਲਹਾਲ ਤਾਂ ਇਹ ਪੋਸੀਬਲ ਨਹੀਂ ਹੈਗਾ, ਅਸੀਂ ਦੇਖੋ ਕੋਈ ਲਾਰਾ ਨਹੀਂ ਲਾਉਂਦੇ ਤੁਹਾਨੂੰ, ਅਤੇ ਇਹ ਅਸੀਂ ਵੈਸੇ ਜਿਹੜਾ ਟਾਈਮ ਨਾ ਫੌਜੀ ਵੀਰਾਂ ਲਈ ਜਿਹੜਾ ਕੱਢਿਆ ਇਹ 15-20 ਮਿੰਟ ਦਾ, 15 ਮਿੰਟ ਦਾ ਇਹ ਅਸੀਂ ਸਪੈਸ਼ਲ ਸਾਨੂੰ ਕੱਢਿਆ ਸੀ,
4: ਬਿਲਕੁਲ,
10: ਇਸ ਕਰਕੇ ਸਾਨੂੰ ਫਿਲਹਾਲ ਤਾਂ ਤੁਸੀਂ ਇਹ ਗੁਜ਼ਾਰਿਸ਼ ਨਾ ਹੀ ਕਰੋ ਤਾਂ ਚੰਗੀ ਗੱਲ ਹੈ ਜੀ।
4: ਠੀਕ ਹੈ ਜੀ, ਅਤੇ ਨਾਲ ਹੀ ਇਹ ਕਹਿ ਰਹੇ ਨੇ ਸਾਨੂੰ ਨਾਰੀ ਲੋਕ ਪ੍ਰੋਗਰਾਮ ਜਿਹੜਾ ਹੈ ਸ਼ਨੀਵਾਰ ਅਤੇ ਐਤਵਾਰ ਵਾਲਾ ਦੋਨੋਂ ਬਹੁਤ ਚੰਗੇ ਲੱਗੇ।
10: ਸ਼ੁਕਰੀਆ ਜੀ।
4: ਸਰ, ਰੋਜ਼ ਕਲੋਨੀ ਪਟਿਆਲਾ ਤੋਂ ਲਿਖ ਰਹੇ ਨੇ,
10: ਕੀ ਨਾਂ ਜੀ?
4: ਸੁਨੀਲ ਨਮਨ ਨਾਂ ਆ ਰਿਹਾ ਇਹਨਾਂ ਦਾ ਨੰਬਰ ਦੇ ਉੱਤੇ
10: ਨਮਨ
4: ਜੀ
10: ਜੀ,
4: ਕਹਿੰਦੇ ਕਿ ਹਿੰਦੀ ਗੀਤਾਂ ਵਾਲਾ ਪ੍ਰੋਗਰਾਮ 11 ਵਜੇ ਕਾਲ ਤੇ ਕੀਤਾ ਜਾਵੇ,
10: ਨਹੀਂ ਜੀ ਫੋਨ ਨਹੀਂ ਹੋ ਸਕਦਾ ਜੀ, ਕਿਉਂਕਿ ਪਹਿਲਾਂ ਹੈਲੋ ਫਰਮਾਇਸ਼ ਹੈ ਜਿਹੜਾ ਉਹ ਫੋਨ 'ਤੇ ਆ ਆਲਰੇਡੀ, ਅਤੇ ਸਾਡੇ ਸਰੋਤੇ ਨਹੀਂ ਕਿਹਾ ਸੀ ਵੀ ਇੱਕ ਫੋਨ 'ਤੇ ਕੀਤਾ ਜਾਵੇ, ਇੱਕ ਵਟਸਐਪ 'ਤੇ ਕੀਤਾ ਜਾਵੇ, ਉਹਨਾਂ ਦੀ ਜੋ ਗੁਜ਼ਾਰਿਸ਼ ਸੀ ਜਾਂ ਸਿਫਾਰਿਸ਼ ਸੀ ਅਸੀਂ ਉਹ ਮੰਨੀ ਹੈ
4: ਜੀ
10: ਜੀ।
4: ਸਰ, ਜਗਜੀਤ ਮੱਟੂ ਹੋਰਾਂ ਦਾ ਸੁਨੇਹਾ ਆਇਆ ਲਿਖਤੀ ਰੂਪ ਦੇ ਵਿੱਚ, ਕਹਿ ਰਹੇ ਨੇ ਕਿ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
10: ਸਤਿ ਸ਼੍ਰੀ ਅਕਾਲ ਜੀ।
4: ਸ਼ਿਕਾਇਤ ਕਹਿੰਦੇ ਕੋਈ ਨਹੀਂ ਹੈ, ਗੁੱਡ ਮਾਰਨਿੰਗ ਮਾਲਵਾ ਪ੍ਰੋਗਰਾਮ, ਹੈਲੋ ਫਰਮਾਇਸ਼ ਪ੍ਰੋਗਰਾਮ, ਨਾਰੀ ਲੋਕ ਅਤੇ ਫੋਨ ਦੇ ਉੱਤੇ ਜਿਹੜੇ ਪ੍ਰੋਗਰਾਮ ਹੁੰਦੇ, ਫੁਲਕਾਰੀ, ਸੁਨੇਹੇ, ਸ਼ਾਮ ਸੁਹਾਨੀ, ਪੰਜਾਬੀ ਤੜਕਾ, ਇਹ ਸਾਰੇ ਇਹਨਾਂ ਨੂੰ ਵਧੀਆ ਲੱਗ ਰਹੇ ਨੇ, ਸਭ ਵਧੀਆ ਚੱਲ ਰਹੇ ਨੇ, ਖਾਸ ਕਰਕੇ ਭੈਣਾਂ ਦੇ
10: ਪੰਜਾਬੀ ਤੜਕਾ ਤਾਂ ਵਟਸਐਪ 'ਤੇ ਹੁੰਦਾ ਨਾ
4: ਜੀ
10: ਜੀ।
4: ਸਰ, ਨਾਲ ਹੀ ਕਹਿ ਰਹੇ ਨੇ ਖਾਸ ਕਰਕੇ ਭੈਣਾਂ ਦੇ ਪ੍ਰੋਗਰਾਮ ਪੰਜਾਬੀ ਤੜਕਾ ਅਤੇ ਰਜਨੀਗੰਧਾ ਰਾਤ ਵਾਲੇ ਇਹਨਾਂ ਨੂੰ ਚੰਗੇ ਲੱਗ ਰਹੇ ਨੇ।
10: ਸ਼ੁਕਰੀਆ ਜੀ
4: ਜੀ। ਅਤੇ ਤੇਜਿੰਦਰ ਜੀ ਦੀ ਪੇਸ਼ਕਾਰੀ ਇਹਨਾਂ ਨੂੰ ਚੰਗੀ ਲੱਗਦੀ ਹੈ।
10: ਤੇਜਿੰਦਰ ਜੀ ਨਵੇਂ ਜਿਹੜੇ ਸਾਡੇ ਅਨਾਊਂਸਰ ਸਿਲੈਕਟ ਹੋਏ ਨੇ ਉਹਨਾਂ ਵਿੱਚੋਂ ਨੇ, ਜਿਹੜੇ ਨਵੇਂ ਅਨਾਊਂਸਰ ਸਿਲੈਕਟ ਹੋਏ ਨੇ ਉਹ ਵੀ ਵਾਹ ਕਮਾਲ ਨੇ
4: ਜੀ,
10: ਕਈਆਂ ਦੀ ਆਵਾਜ਼ ਬਹੁਤ ਵਧੀਆ ਹੈ। ਬਿਲਕੁਲ
4: ਜੀ ਸਰ
10: ਜੀ।
4: ਸਰ, ਚਕਲਾ ਬਾਜ਼ਾਰ ਸਮਾਣਾ ਤੋਂ ਲਿਖ ਰਹੇ ਨੇ
10: ਪੱਪੂ ਰਾਜਾ
4: ਜੀ, ਪੱਪੂ ਰਾਜਾ ਖੁਸ਼ਦਿਲ ਅਤੇ ਇਹਨਾਂ ਦਾ ਪਰਿਵਾਰ
10: ਜੀ,
4: ਕਹਿੰਦੇ ਨੇ ਪ੍ਰੋਗਰਾਮ ਸੁਨੇਹੇ ਪੇਸ਼ ਕਰਨ ਵਾਲਿਆਂ ਨੂੰ ਸਾਡਾ ਨਮਸਕਾਰ।
10: ਨਮਸਕਾਰ ਜੀ।
4: ਅੰਮ੍ਰਿਤਪਾਲ ਅਤੇ ਸੁਮਿਤਾ ਮੈਡਮ ਨੇ ਪ੍ਰੋਗਰਾਮ ਚੰਗਾ ਪੇਸ਼ ਕੀਤਾ, ਅਤੇ ਸਰ ਅੱਜ ਪ੍ਰੋਗਰਾਮ ਅਸੀਂ ਕੀਤਾ ਸੀ ਫੁਲਕਾਰੀ।
10: ਬਿਲਕੁਲ ਬਿਲਕੁਲ ਜੀ ਜੀ ਜੀ।
4: ਕਹਿੰਦੇ ਸਾਡੇ ਸਾਨੂੰ ਤੁਹਾਡੇ ਪ੍ਰੋਗਰਾਮ ਬਹੁਤ ਚੰਗੇ ਲੱਗਦੇ ਨੇ ਸਾਰੇ ਹੀ, ਸਾਡੀ ਬੇਨਤੀ ਹੈ ਕਿ ਪੁਰਾਣੇ ਅਨਾਊਂਸਰ ਪ੍ਰੀਤ ਮਹਿੰਦਰ ਅਤੇ ਪਰਮਜੀਤ ਪਰਵਾਨਾ ਜੀ ਨਾਲ ਕੋਈ ਗੱਲਬਾਤ ਜ਼ਰੂਰ ਸੁਣਵਾਓ।
10: ਪਰਵਾਨਾ ਜੀ ਨਾਲ ਤਾਂ ਮੈਂ ਕਰ ਚੁੱਕਾ ਜੀ ਕੰਟਰੀਬਿਊ ਆਪਣੇ ਅੰਬਰ ਪ੍ਰੋਗਰਾਮ 'ਚ, ਕਿਉਂਕਿ ਇਹ 60 ਸਾਲ ਤੋਂ ਬਾਅਦ ਜਿਹੜੇ ਹੁੰਦੇ ਆ ਉਹ ਅੰਬਰ ਪ੍ਰੋਗਰਾਮ 'ਚ ਹੀ ਆਉਂਦੇ ਨੇ, ਅਤੇ ਸੇਖੋ ਜੀ ਨੂੰ ਅਸੀਂ ਗੁਜ਼ਾਰਿਸ਼ ਕੀਤੀ ਸੀ, ਉਹ ਕਹਿੰਦੇ ਹਲੇ ਉਹ ਕੁਝ ਰੁਝੇਵਿਆਂ 'ਚ ਰੁੱਝੇ ਵੀ ਨੇ, ਜਦੋਂ ਵੀ ਉਹ ਫ੍ਰੀ ਤਾਂ ਉਹਨਾਂ ਨਾਲ ਵੀ ਅੰਬਰਸਰ ਆਪਾਂ ਤੁਹਾਡੀ ਮੁਲਾਕਾਤ ਕਰਾ ਦਾਂਗੇ
4: ਜੀ। ਅਤੇ ਸਰ ਆਪਣੇ ਕੋਲ ਸੁਨੇਹਾ ਪਹੁੰਚਿਆ ਹੈ ਗੁਰਪ੍ਰੀਤ ਸਿੰਘ ਟੰਗੋਰੀ ਹੋਰਾਂ ਦਾ, ਪਿੰਡ ਟੰਗੋਰੀ
10: ਟੰਗੇੜਾ।
4: ਸਰ ਇਹਨਾਂ ਨੇ ਲਿਖਿਆ ਗੁਰਪ੍ਰੀਤ ਸਿੰਘ ਟੰਗੋਰੀ, ਪਿੰਡ ਟੰਗੋਰੀ, ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ
10: ਮੋਹਾਲੀ। ਉਹ ਗੁਰਪ੍ਰੀਤ ਇੱਧਰ ਫਤਿਹਗੜ੍ਹ ਸਾਹਿਬ ਦੇ ਨੇ ਜੀ।
4: ਸਰ ਸੁਨੇਹਾ ਬਹੁਤ ਲੰਬਾ ਹੈ, ਸਮੇਂ ਦੇ ਹਿਸਾਬ ਨਾਲ ਆਪਾਂ ਥੋੜ੍ਹਾ ਜਿਹਾ ਸ਼ਾਮਿਲ ਕਰ ਸਕਦੇ ਹਾਂ।
10: ਬਿਲਕੁਲ ਜੀ।
4: ਕਹਿੰਦੇ ਨੇ ਸਭ ਤੋਂ ਪਹਿਲਾਂ ਸਾਰੀ ਟੀਮ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
10: ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਵੀ
4: ਜੀ। ਕਹਿੰਦੇ ਕਿ ਆਪਣਾ ਜੋ ਆਪਣੇ ਵਿਭਿੰਨ ਅਤੇ ਮਿਆਰੀ ਪ੍ਰੋਗਰਾਮਾਂ ਰਾਹੀਂ ਸਰੋਤਿਆਂ ਦਾ ਨਿਰੰਤਰ ਮਨੋਰੰਜਨ ਕਰਦੇ ਨੇ, ਨਾਲ ਨਾਲ ਉਹਨਾਂ ਨੂੰ ਜਾਣਕਾਰੀ ਅਤੇ ਸੱਭਿਆਚਾਰ ਨਾਲ ਵੀ ਜੋੜੀ ਰੱਖੇ ਨੇ, ਸਾਰੇ ਸਰੋਤੇ ਵਧੀਆ ਕੰਮ ਕਰ ਰਹੇ ਨੇ। ਇੱਕ ਨਿਯਮਿਤ ਅਤੇ ਲੰਮੇ ਸਮੇਂ ਤੋਂ ਕਹਿੰਦੇ ਜੁੜੇ ਸਰੋਤੇ ਵਜੋਂ ਕੁਝ ਨਿਮਰ ਸੁਝਾਅ ਤੁਹਾਡੇ ਨਾਲ ਸਾਂਝੇ ਕਰ ਰਹੇ।
10: ਇਰਸ਼ਾਦ ਜੀ
4: ਕਹਿੰਦੇ ਮੇਰਾ ਉਦੇਸ਼ ਕਿਸੇ ਦੀ ਆਲੋਚਨਾ ਕਰਨਾ ਨਹੀਂ ਹੈ, ਆਕਾਸ਼ਵਾਣੀ ਪਟਿਆਲਾ ਨੂੰ ਹੋਰ ਬਿਹਤਰ ਅਤੇ ਸਮੇਂ ਦੇ
10: ਅਨੁਕੂਲ ਬਣਾਈ ਰੱਖਣੀ ਹੈ।
4: ਮੇਰਾ ਪਹਿਲਾ ਸੁਝਾਅ ਇਹ ਕਿ ਪ੍ਰੋਗਰਾਮ ਦੀ ਪੇਸ਼ਕਾਰੀ ਉਸਦੇ ਸੁਭਾਅ ਅਤੇ ਮਕਸਦ ਅਨੁਸਾਰ ਹੋਣੀ ਚਾਹੀਦੀ ਹੈ। ਕੁਝ ਅਨਾਊਂਸਰ ਬਹੁਤ ਸ਼ਾਂਤ ਅਤੇ ਧੀਮੀ ਸ਼ੈਲੀ ਵਾਲੇ ਪ੍ਰੋਗਰਾਮ ਕਰ ਰਹੇ ਨੇ, ਕੁਝ ਅਨਾਊਂਸਰ ਬਹੁਤ ਹੀ ਗੰਭੀਰ ਵਿਸ਼ਿਆਂ ਲਈ ਅਤੇ ਉਚਿਤ ਹਨ, ਗੰਭੀਰ ਵਿਸ਼ਿਆਂ ਦੇ ਲਈ ਉਚਿਤ ਨੇ
10: ਜੀ ਜੀ।
4: ਪਰ ਫਰਮਾਇਸ਼ੀ ਜਾਂ ਮਨੋਰੰਜਨ ਪ੍ਰੋਗਰਾਮਾਂ ਦੇ ਵਿੱਚ ਉਹੀ ਅੰਦਾਜ਼ ਕਈ ਵਾਰ ਪ੍ਰੋਗਰਾਮ ਦੀ ਰੌਣਕ ਨੂੰ ਘਟਾ ਦਿੰਦਾ
10: ਜੀ।
4: ਅਜਿਹੇ ਪ੍ਰੋਗਰਾਮਾਂ ਦੇ ਵਿੱਚ ਸਰੋਤਿਆਂ ਦੇ ਸੁਨੇਹਿਆਂ ਨੂੰ ਵੱਧ ਤੋਂ ਵੱਧ ਸ਼ਾਮਿਲ ਕੀਤਾ ਜਾਣਾ ਚਾਹੀਦਾ, ਕਿਉਂਕਿ ਉਹੀ ਪ੍ਰੋਗਰਾਮਾਂ ਦਾ ਅਸਲ ਮਕਸਦ ਤੇ ਰੂਹ ਹੁੰਦੀ ਹੈ
10: ਜੀ।
4: ਇੱਕ ਹੋਰ ਮਹੱਤਵਪੂਰਨ ਗੱਲ ਇਹ ਹੈ ਕਿ ਜਿਹੜੇ ਵੀ ਪ੍ਰੋਗਰਾਮ ਵਟਸਐਪ ਰਾਹੀਂ ਚੱਲਦੇ ਨੇ ਉਹਨਾਂ ਨੂੰ ਸ਼ੁਰੂ ਅਤੇ ਸਮਾਪਤੀ ਸਮੇਂ ਵਟਸਐਪ ਨੰਬਰ ਦਾ ਸਪਸ਼ਟ ਉਚਾਰਨ ਜ਼ਰੂਰ ਕੀਤਾ ਜਾਣਾ ਚਾਹੀਦਾ। ਇਸ ਤੋਂ ਇਲਾਵਾ ਕਹਿੰਦੇ ਜੇ ਸੁਨੇਹੇ ਕਿਸੇ ਨਿਰਧਾਰਿਤ ਸਮੇਂ ਦੌਰਾਨ ਹੀ ਭੇਜਣੇ ਹੋਣ ਤਾਂ ਉਸ ਬਾਰੇ ਵੀ ਸਪਸ਼ਟ ਜਾਣਕਾਰੀ ਦਿਆ ਕਰੋ। ਉਦਾਹਰਨ ਵਜੋਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਵਟਸਐਪ ਰਾਹੀਂ ਸੁਨੇਹੇ ਭੇਜਣ ਲਈ ਕਿਹਾ ਗਿਆ ਸੀ, ਪਰ ਇਹ ਨਹੀਂ ਦੱਸਿਆ ਗਿਆ ਸੀ ਕਿ ਉਹ ਲਾਈਵ ਪ੍ਰਸਾਰਣ ਦੌਰਾਨ ਭੇਜਣੇ ਨੇ ਜਾਂ ਪਹਿਲਾਂ। ਅੱਜ ਦੇ ਡਿਜੀਟਲ ਯੁੱਗ ਵਿੱਚ ਸੋਸ਼ਲ ਮੀਡੀਆ ਕਿਸੇ ਵੀ ਸੰਸਥਾ ਦੀ ਪਹੁੰਚ ਨੂੰ ਕਈ ਗੁਣਾ ਵਧਾ ਦਿੰਦਾ, ਸੋ ਇਸ ਦੇ ਉੱਤੇ ਵੀ ਧਿਆਨ ਕੇਂਦਰਿਤ ਕੀਤਾ ਜਾਏ। ਜੇਕਰ ਇਸ ਦਿਸ਼ਾ ਵਿੱਚ ਗੰਭੀਰ ਯਤਨ ਕੀਤੇ ਜਾਣਗੇ ਤਾਂ ਪ੍ਰੋਗਰਾਮਾਂ ਦੀ ਪਹੁੰਚ ਤੇ ਲੋਕਪ੍ਰਿਯਤਾ ਵਿੱਚ ਵੀ ਨਿਸ਼ਚਿਤ ਤੌਰ ਤੇ ਵਾਧਾ ਹੋਏਗਾ
10: ਜੀ।
4: ਇਸੇ ਤਰ੍ਹਾਂ ਕਹਿੰਦੇ ਦੇਸ਼ ਦੇ ਕਈ ਆਕਾਸ਼ਵਾਣੀ ਕੇਂਦਰ ਫਰਮਾਇਸ਼ੀ ਪ੍ਰੋਗਰਾਮਾਂ ਦੇ ਲਈ ਈਮੇਲ ਦੀ ਵੀ ਸਹੂਲਤ ਰੱਖ ਰਹੇ ਨੇ, ਜਿਸ ਨਾਲ ਦੂਰ ਦੁਰਾਡੇ ਦੇ ਸਰੋਤਿਆਂ ਦੀ ਵੀ ਭਾਗੀਦਾਰੀ ਆਸਾਨ ਹੋ ਜਾਂਦੀ ਹੈ। ਸੋ ਆਸ ਹੈ ਕਿ ਆਕਾਸ਼ਵਾਣੀ ਪਟਿਆਲਾ ਵੀ ਇਸ ਤਰ੍ਹਾਂ ਦਾ ਕੁਝ ਕਰੇਗਾ।
10: ਨਹੀਂ ਸਾਡੇ ਪ੍ਰੋਗਰਾਮ ਜੋ ਐਪ ਤੇ ਜਾਂਦੇ ਆ ਉਹ ਤਾਂ ਜਿੰਨੀ ਦੂਰ ਮਰਜ਼ੀ ਸੁਣ ਸਕਦੇ ਹੋ ਤੁਸੀਂ
4: ਜੀ ਸਰ,
10: ਉਹਦੀ ਤਾਂ ਕੋਈ ਲਿਮਿਟ ਨਹੀਂ ਹੈਗੀ।
4: ਬਿਲਕੁਲ।
10: ਫਿਰ ਹੋਰ ਕੀ ਦੁਬਾਰਾ ਅਸੀਂ ਜਿਹੜੇ ਸਾਡੇ ਅਨਾਊਂਸਰ ਨੇ ਉਹਨਾਂ ਤਾਕੀਦ ਕਰ ਦਾਂਗੇ ਕਿ ਉਹ ਸਟਾਰਟਿੰਗ ਦੇ ਪ੍ਰੋਗਰਾਮ ਚ ਤੇ ਪ੍ਰੋਗਰਾਮ ਦੇ ਐਂਡ ਵਿੱਚ ਦੱਸਦੇ ਕਰਨਗੇ ਨੰਬਰ।
4: ਸਰ ਅੰਤ 'ਚ ਇਹੀ ਲਿਖ ਰਹੇ ਨੇ ਕਿ ਅੰਤ ਵਿੱਚ ਇੱਕ ਵਾਰ ਫਿਰ ਤੋਂ ਸਪਸ਼ਟ ਕਰਦਾ ਹਾਂ, ਇਹ ਸ਼ਬਦ ਕਿਸੇ ਤਰ੍ਹਾਂ ਦੀ ਆਲੋਚਨਾ ਨਹੀਂ
10: ਸਗੋਂ ਸਰ ਅੱਛੀ ਗੱਲ ਆ, ਤੁਸੀਂ ਜੋ ਕੁਛ ਲਿਖਿਆ
4: ਸੁਝਾਅ ਹੀ ਨਹੀਂ
10: ਕਹਿੰਦੇ। ਹਾਂ ਸੁਝਾਅ ਤੁਹਾਡਾ ਮੈਨੂੰ ਬੜਾ ਵਧੀਆ ਲੱਗਿਆ ਵੀ ਪ੍ਰੋਗਰਾਮ ਦੇ ਸਟਾਰਟਿੰਗ 'ਚ ਅਤੇ ਐਂਡ ਵਿੱਚ ਨੰਬਰ ਸਪਸ਼ਟ ਦੱਸਿਆ ਜਾਵੇ ਦੱਸਿਆ ਜਾਵੇਗਾ।
4: ਸਰ ਇਹ ਸੀ ਸੁਨੇਹਾ ਗੁਰਪ੍ਰੀਤ ਸਿੰਘ ਟੰਗੋਰੀ ਹੋਰਾਂ ਦਾ, ਪਿੰਡ ਟੰਗੋਰੀ ਤੋਂ।
10: ਹੈ ਕੋਈ ਮੈਸੇਜ ਹੋਰ?
4: ਸਰ ਨਹੀਂ, ਸੁਨੇਹੇ ਆਪਣੇ ਕੋਲ ਜਿੰਨੇ ਸੀਗੇ ਆਪਾਂ ਸ਼ਾਮਿਲ ਕਰ ਲਏ ਨੇ।
10: ਮੇਰੇ ਖਿਆਲ ਟਾਈਮ ਵੀ ਪੂਰਾ ਹੋ ਗਿਆ,
4: ਸਮਾਂ ਵੀ ਪੂਰਾ ਹੋ ਗਿਆ
10: ਜੀ। ਅਤੇ ਹੁਣ ਕੀ ਕਰੋਗੇ?
4: ਸਰ ਜਸਪਾਲ ਸਿੰਘ ਜੀ ਲਿਖ ਰਹੇ ਨੇ ਨਾਭੇ ਤੋਂ, ਕਹਿੰਦੇ ਮੈਮ ਤੁਹਾਡੀ ਆਵਾਜ਼ ਬਹੁਤ ਵਧੀਆ ਹੈ ਅਤੇ ਮੇਰੇ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
10: ਸ਼ੁਕਰੀਆ,
4: ਬਹੁਤ ਸ਼ੁਕਰੀਆ ਜੀ, ਸ਼ੁਕਰੀਆ ਜੀ। ਅਤੇ ਸਾਰੇ ਕਹਿੰਦੇ ਇੱਕ ਹੋਰ ਸੁਣਿਆ ਆਇਆ ਜੀ ਅਮਰਜੀਤ ਸਿੰਘ ਔਲਖ ਹੋਰਾਂ ਦਾ, ਰਾਗੋ ਮਾਜਰਾ ਤੋਂ।
10: ਹਾਂਜੀ ਅਮਰਜੀਤ ਜੀ ਕੀ ਕਹਿੰਦੇ ਨੇ?
4: ਸਾਰੇ ਹੀ ਪ੍ਰੋਗਰਾਮ ਵਧੀਆ ਪੇਸ਼ ਕਰਦੇ ਨੇ, ਸਾਰੇ ਅਨਾਊਂਸਰ ਬਹੁਤ ਚੰਗਾ ਕੰਮ ਕਰ ਰਹੇ।
10: ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ,
4: ਬਹੁਤ ਬਹੁਤ ਸ਼ੁਕਰੀਆ ਜੀ।
10: ਮੇਰਾ ਟਾਈਮ ਖਤਮ ਹੋ ਗਿਆ ਮੈਮ
4: ਜੀ, ਇਹ ਸੀ
10: ਸਾਡੇ ਪ੍ਰੋਗਰਾਮ ਦਾ ਸਮਾਂ ਖਤਮ ਹੋ ਗਿਆ
4: ਜੀ। ਜੀ ਸਰ, ਇਹ ਸੀ ਅੱਜ ਦਾ ਪ੍ਰੋਗਰਾਮ ਸੁਨੇਹੇ
10: ਜੀ।
4: ਬਹੁਤ ਸਾਰੇ ਸੁਨੇਹੇ ਆਏ, ਸਾਰੇ ਸਰੋਤਿਆਂ ਨੇ ਇਸ ਵਿੱਚ ਸ਼ਮੂਲੀਅਤ ਕੀਤੀ,
10: ਭਾਗੀਦਾਰੀ ਕੀਤੀ,
4: ਬਹੁਤ ਬਹੁਤ ਧੰਨਵਾਦ। ਅੱਜ ਦਾ ਪ੍ਰੋਗਰਾਮ ਸੁਨੇਹੇ ਹੁਣ ਇੱਥੇ ਹੀ ਖਤਮ ਹੁੰਦਾ ਹੈ। ਮੈਨੂੰ ਸੁਮਿਤਾ ਨੂੰ ਤੇ ਮੇਰੇ ਨਾਲ
10: ਸ਼ਕੀਨ ਮੁਹੰਮਦ ਨੂੰ ਦਿਓ ਇਜਾਜ਼ਤ।
4: ਐਫ ਐਮ ਬੈਂਡ 100.2 ਮੈਗਾਹਰਟਜ਼ ਤੇ ਨਿਊਜ਼ ਔਨ ਏ ਆਈ ਆਰ ਐਪ ਤੇ ਤੁਸੀਂ ਟਿਊਨ ਕੀਤਾ ਹੈ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਬਾਅਦ ਦੁਪਹਿਰ ਦੇ 3 ਵਜ ਰਹੇ ਨੇ, ਹੁਣ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਤੁਸੀਂ ਆਨੰਦ ਮਾਣੋਗੇ ਵਿਵਿਧ ਭਾਰਤੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮਾਂ ਦਾ, ਆਕਾਸ਼ਵਾਣੀ ਮੁੰਬਈ ਤੋਂ।